ਤ੍ਰਿਪਤਾਸਾ ਹੈ ਮਿਲ ਸੰਗਤ ਗੁਣ ਪਰਗਾਸ, ਜਿਨ ਹਰ ਹਾਰੇ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ।

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਸਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੇ ਹੈ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵਣ ਛਕਿਆ ਦੇਗ ਚਲਾਈ ਤੇ ਗਵਾਹੀ ਦੇ ਕੇ ਅੰਡ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਤਲਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ ਚੇਤੇ ਆਵਣਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਅਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀ ਮਹਾਂਮਤ ਉੱਚੀ ਮਾਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਜੀ ਦੇ ਵਿਆਹ ਪੁਰਬ ਦੀ ਆਉਣ ਦੀਆਂ ਖੁਸ਼ੀਆਂ ਬਿਲਗਾ ਪਿੰਡ ਦੀਆਂ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਤਿਗੁਰੂ ਆਪ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਜਵਾਨ ਦੀ ਰਮਤਾ ਵਿੱਚ ਸੰਗਤੀ ਰੂਪ ਵਿੱਚ ਸਿਮਰਨ ਅਭਿਆਸ ਹੋਏ ਉਪਰੰਤ ਸੋਹਦਾ ਰਾਜ ਸਾਹਿਬ ਜੀ ਦੇ ਪਾਠ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾਂ ਵਾਸਤੇ ਸੁੱਧ ਸਪਸ਼ਟ ਬਾਣੀ ਬਣਦੀ ਦਾਤਮ ਸਿੰਘ ਗੁਰਬਾਣੀ ਕੀਰਤਨ ਨਾਮ ਸਿਮਰਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਆਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੀਤੀ ਦਰ ਪ੍ਰਵਾਨ ਕਰਨੀ ਦਰਮ ਕਰੋ ਗੁਰ ਸਿੱਖੀ ਜੀਵਨ ਆਮਦਾਨ ਪਰਿਵਾਰ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੇ ਭੁਪਿੰਦਰ ਸਿੰਘ ਵੱਲੋਂ ਆਪਣੇ ਪਿਤਾ ਭਗਤ ਸਿੰਘ ਦੀ ਸਲਾਨਾ ਯਾਦ ਅਰਦਾਸ ਬੇਨਤੀ ਕਰਦੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਲਵਦੀਪ ਸਿੰਘ ਪਿੱਕਾ ਟਰੱਕ ਲੈਣ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦੇ ਹੋਏ ਚੜ੍ਹਦੀ ਕਲਾ ਅਰਦਾਸ ਤੇ ਅਰਦਾਸ ਬੇਨਤੀ ਕਰਦੇ ਹਨ ਪਰਿਵਾਰਾਂ ਦੇ ਬੇਨਤੀਆਂ ਅਨੁਸਾਰ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਬਾਨ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ ਬਖਸ਼ ਵਲਾਈ ਸ੍ਰੀ ਮੁਖਵਾਕ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ। ਆਪ ਜੀ ਸੰਧਾ ਦਵਾਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੰਗਤੀ ਰੂਪ 'ਚ ਨਾਮ ਜਪ ਕੇ ਉਪਰੰਤ ਸੋਦਰ ਦੇ ਪਾਠ ਹੋਏ ਅਰਦਾਸ ਬੇਨਤੀ ਪਿੱਤਰ ਹੁਕਮ ਸਰਨ ਕੀਤੇ ਹਨ। ਆਉਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਆਉਂਦੀਆਂ ਖੁਸ਼ੀਆਂ 'ਚ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਜੋ ਕਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹਨ, ਕੱਲ੍ਹ ਸਵੇਰੇ 10:30 ਵਜੇ ਸੰਪੂਰਨਤਾਵਾਂ, ਕੱਲ੍ਹ ਦੇ ਢਾਡੀ ਦਰਬਾਰ, ਕੀਰਤਨ ਦਰਬਾਰ ਅਤੇ ਅੱਜ ਦੇ ਸ਼ਾਮ ਦੇ ਕੀਰਤਨ ਢਾਡੀ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਇਤਨੀ ਸੇਵਾ ਪ੍ਰਵਾਨ ਕਰ ਰਹੀ ਜੀ, ਕੀਰਤਨ ਕਰਦਿਆਂ ਪੁੱਲਾਂ ਦੀ ਮਾਫੀ ਬਖਸ਼ਣੀ ਆ, ਹੁਣ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਸਨ ਸਾਡੇ ਬੜੇ ਸਤਿਕਾਰਯੋਗ ਭਾਈ ਗੁਰਪ੍ਰੀਤ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ, ਜੋ ਅੱਜ ਦੇ ਕੱਲ੍ਹ ਰੋਜ਼ ਤੋਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜੋ ਕਿ ਆਪਾਂ ਪਿੰਡ ਬਿਲਗਾ ਅਤੇ ਉਸ ਸਮੂਹ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਲਾਨਾ ਪੰਜਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪੁਰਬ ਸਮਾਗਮ ਮਨਾਏ ਜਾਂਦੇ ਨੇ, ਉਹ ਕੱਲ੍ਹ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਹੋਏ ਹਨ, ਜਿਨ੍ਹਾਂ ਦੇ ਭੋਗ ਕੱਲ੍ਹ ਸਵੇਰੇ 10 ਵਜੇ ਪੈਣਗੇ। ਜੋ ਇਹ ਪ੍ਰੋਗਰਾਮ ਹੁੰਦੇ ਨੇ ਸਾਡੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਸਾਲਾਨਾ ਇਸ ਗੁਰੂ ਘਰ ਮਨਾਏ ਜਾਂਦੇ ਨੇ। ਸੋ ਨਾਲ ਨਾਲ ਹੀ ਮੈਂ ਬੇਨਤੀ ਕਰਾਂ ਕਿ ਇਸੇ ਤਰ੍ਹਾਂ ਹੀ ਜੋ ਅਗਲੇ ਹਫ਼ਤੇ ਛੇਵੀਂ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਜੋ ਆ ਰਹੇ ਨੇ, ਉਹ ਪਿੰਡ ਪਲਾਹੀ ਦੀਆਂ ਸੰਗਤਾਂ ਵੱਲੋਂ ਇਹ ਪ੍ਰੋਗਰਾਮ ਉਲੀਕੇ ਜਾਂਦੇ ਨੇ। ਸੋ ਜੋ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਕਸਰ ਸਾਨੂੰ ਵੱਡੀ ਪ੍ਰੋਬਲਮ ਪਾਰਕਿੰਗ ਦੀ ਆਉਂਦੀ ਹੈ, ਤੋ ਪਾਰਕਿੰਗ ਦੇ ਸੰਬੰਧ ਵਿੱਚ ਜੋ ਕੱਲ੍ਹ ਰੋਜ਼ 7 ਸਟਰੀਟ 'ਤੇ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ, ਸੋ ਆਪ ਆਪਣੀਆਂ ਗੱਡੀਆਂ ਉੱਥੇ ਲਾ ਕੇ ਉੱਥੋਂ ਸ਼ਟਲ ਰਾਹੀਂ ਗੁਰੂ ਘਰ ਆ ਸਕਦੇ ਹੋ। ਨਾਲ ਹੀ ਜ਼ਰੂਰੀ ਬੇਨਤੀ ਜੋ ਕਿ ਅਕਸਰ ਅਸੀਂ ਕਰਦੇ ਰਹਿੰਦੇ ਹਾਂ ਕਿ ਗੁਰੂ ਘਰ ਦੇ ਜੋ ਬੈਕ ਸਾਈਡ 'ਤੇ ਸਟਰੀਟਸ ਹਨ, ਸੀਟਾਂ ਦੇ ਉੱਪਰ ਨੋ ਪਾਰਕਿੰਗ ਜ਼ੋਨ ਦੇ ਵਿੱਚ ਆਪਣੀ ਗੱਡੀ ਕੋਈ ਵੀ ਖੜ੍ਹੀ ਨਾ ਕਰਿਓ, ਕਿਉਂਕਿ ਅਕਸਰ ਅਸੀਂ ਜੋ ਅੱਗੇ ਗੱਡੀ ਜੇ ਗਲਤ ਵੀ ਲੱਗੀ ਹੋਵੇ ਅਸੀਂ ਨੋ ਸਾਈਨ ਦੇ ਪਾਰਕਿੰਗ ਦੇ ਸਾਈਨ ਨਹੀਂ ਦੇਖਦੇ, ਪਿੱਛੇ ਦੇਖੋ ਦੇਖ ਗੱਡੀਆਂ ਆਪਣੀਆਂ ਖੜ੍ਹੀਆਂ ਕਰ ਦਿੰਦੇ ਹਾਂ, ਜਿੱਥੋਂ ਗੱਡੀਆਂ ਟੋ ਹੋ ਕੇ ਵਿੱਪਲ 'ਤੇ ਜਾਂਦੀਆਂ ਹਨ, ਜਿੱਥੇ ਕਿ ਤੁਹਾਡੀ ਇੱਕ ਗੱਡੀ ਦਾ ਖਰਚਾ ਅਰਾਊਂਡ $700 ਦੇ ਕਰੀਬ ਹੈ। ਪਿਛਲੀ ਵਾਰ ਵੀ ਸਾਡੇ ਸਾਈਨ ਲਾਉਣ ਦੇ ਅਕੋਰਡਿੰਗ ਵੀ ਉੱਥੇ ਗੱਡੀਆਂ ਖੜ੍ਹੀਆਂ ਕੀਤੀਆਂ ਗਈਆਂ, 7-8 ਗੱਡੀਆਂ ਉੱਥੋਂ ਟੋ ਹੋ ਕੇ ਉੱਥੇ ਗਈਆਂ, ਜੋ ਸੰਗਤਾਂ ਆਪ ਫਿਰ ਉੱਥੇ ਬੜੀਆਂ ਪਰੇਸ਼ਾਨ ਹੁੰਦੀਆਂ ਨੇ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਆਓ ਹੁਣ ਸਾਡੇ ਬੜੇ ਹੀ ਸਤਿਕਾਰਯੋਗ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਭਾਈ ਸਰਬਜੀਤ ਸਿੰਘ ਜੀ ਲਾਡੀ, ਜੋ ਕਿ ਜਿਨ੍ਹਾਂ ਦਾ ਇਸ ਫੇਰੀ ਦਾ ਕੱਲ੍ਹ ਆਖਰੀ ਦੀਵਾਨ ਹੋਵੇਗਾ, ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਿਹਾਲ ਕਰ ਰਹੇ ਹਨ 7:40 ਤੱਕ। ਆਓ ਪਿਆਰ ਨਾਲ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਤਿਸੰਗਤ ਜੀ, ਬਖਸ਼ਿਸ਼ ਮੁਬਾਰਕਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਆਹ ਪੁਰਬ ਆਪ ਜੀ ਮਨਾ ਰਹੇ ਹੋ। ਸਤਿਗੁਰ ਨੇ ਬੜੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਹੈ, ਜੋ ਕੀਰਤਨ ਕਰਨ ਦੀ ਸੱਤਿਆ ਧੰਨ ਗੁਰੂ ਅਰਜਨ ਦੇਵ ਜੀ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਮਹਾਰਾਜ ਇਸ ਤਰ੍ਹਾਂ ਹੀ ਮਿਹਰ ਕਰੇ ਸਾਡੇ ਕੋਲੋਂ ਆਪਣੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਆਪ ਲੈਣ। ਸਾਧ ਸੰਗਤ ਜੀ, ਖੁਸ਼ੀ ਚ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਗੁਰੂ ਦਰਬਾਰ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦੀ ਹਾਂ ਸਤਿਕਾਰਯੋਗ ਭਾਈ ਸਰਬਜੀਤ ਸਿੰਘ ਜੀ, ਲਾਡੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਜਿੱਥੇ ਆਪ ਸੰਗਤਾਂ ਨੂੰ ਧੰਨ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ, ਉੱਥੇ ਅੱਜ 4 July ਹੈ, ਅਮਰੀਕਾ ਦਾ ਆਜ਼ਾਦੀ ਦਾ ਦਿਨ, ਇੰਡੀਪੈਂਡੈਂਸ ਡੇ, ਉਸ ਦੀ ਵੀ ਲੱਖ ਲੱਖ ਵਧਾਈ ਹੋਵੇ, ਕਿਉਂਕਿ ਅਸੀਂ ਇੱਕ ਇਹੋ ਜਿਹੇ ਆਜ਼ਾਦ ਕੰਟਰੀ ਦੇ ਵਿੱਚ ਆਜ਼ਾਦੀ ਦੇ ਸਾਹ ਲੈ ਸਕਦੇ ਹਾਂ। ਇੰਡੀਆ ਦੇ ਵਿੱਚ ਸਿੱਖ ਕੌਮ ਗੁਲਾਮ ਹੈ ਅਤੇ ਆਪਣੀ ਆਜ਼ਾਦੀ ਲਈ ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਅਤੇ ਸਦੀਆਂ ਤੋਂ ਗੁਆਚਿਆ ਹੋਇਆ ਰਾਜ ਜਿਸ ਦੀ ਤਲਾਸ਼ ਵਿੱਚ, ਜਿਸ ਨੂੰ ਆਜ਼ਾਦ ਕਰਾਉਣ ਵਾਸਤੇ ਅੱਜ ਵੀ ਸਿੱਖ ਕੌਮ ਵਚਨਬੱਧ ਹੈ, ਤਾਂ ਅਸੀਂ ਆਪਣੀ ਆਜ਼ਾਦੀ ਲਈ ਲੜ ਰਹੇ ਹਾਂ। ਮੈਂ ਇਤਿਹਾਸ ਸੁਣਦਾ ਸੀ ਕਿ ਜਦੋਂ ਅੱਜ ਦੇ ਦਿਨ ਅਮੈਰੀਕਾ ਆਜ਼ਾਦ ਹੋਇਆ ਅਤੇ ਕੁਝ ਸਾਲ ਬਾਅਦ 18ਵੀਂ ਸਦੀ ਦੇ ਜਿਹੜੇ ਸਿੱਖ ਸੀਗੇ 17ਵੀਂ ਸਦੀ ਦੇ, ਉਹਨਾਂ ਨੇ ਆਪਣਾ ਆਜ਼ਾਦੀ ਲਈ ਆਜ਼ਾਦ ਹੋਏ ਅਤੇ ਆਪਣੇ ਵਿਰਸੇ ਨੂੰ, ਆਪਣੀ ਆਜ਼ਾਦੀ ਨੂੰ ਅਸੀਂ ਕਦੇ ਵੀ ਭੁੱਲਣਾ ਨਹੀਂ ਚਾਹੀਦਾ। ਭਾਵੇਂ ਅੱਜ ਸਾਨੂੰ ਬਹੁਤ ਖੁਸ਼ੀ ਹੈ 4 July ਦੀ, ਅਤੇ ਸਾਨੂੰ ਪਰ ਆਪਣਾ ਵੀ ਜ਼ਰੂਰ ਯਾਦ ਰੱਖਣਾ ਚਾਹੀਦਾ ਇਤਿਹਾਸ, ਕਿ ਸਿੱਖਾਂ ਨੇ ਵੀ ਆਜ਼ਾਦੀ ਲਈ ਆ ਅਤੇ ਆਜ਼ਾਦ ਕੰਟਰੀ ਬਣਾਇਆ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਉਸ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਦਾ ਆਇਆ ਅਤੇ ਸਿੱਖ ਵੀ ਆਜ਼ਾਦ ਸੀ ਅੱਜ, ਪਰ ਸਿੱਖ ਹਿੰਦੁਸਤਾਨ ਦੇ ਗੁਲਾਮ ਹੋ ਗਏ। ਸੋ ਆਓ, ਹੁਣ ਮੈਂ ਜ਼ਿਆਦਾ ਸਮਾਂ ਨਾ ਲਵਾਂ, ਕੱਲ੍ਹ ਦੇ ਵਾਸਤੇ ਬੇਨਤੀਆਂ ਕਰਦਾ ਕਿ ਕੱਲ੍ਹ ਨੂੰ ਸੰਗਤ ਜਿਹੜੀ ਆਉਣੀ ਆ, ਉਹਨਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਪਾਰਕਿੰਗ ਦੀ ਥੋੜ੍ਹੀ ਦਿੱਕਤ ਆਉਂਦੀ ਹੈ ਜਦੋਂ ਕੋਈ ਵੀ ਵੱਡਾ ਪ੍ਰੋਗਰਾਮ ਹੁੰਦਾ ਹੈ, ਅਤੇ ਅਸੀਂ ਸਪੈਸ਼ਲ ਅਰੇਂਜਮੈਂਟ ਕਰਦੇ ਹਾਂ ਕਿ ਸੰਗਤ ਨੂੰ ਕਿਸੇ ਤਰ੍ਹਾਂ ਪਾਰਕਿੰਗ ਦੀ ਕੋਈ ਦਿੱਕਤ ਨਾ ਆਵੇ। ਹੁਣ ਵੀ ਕੱਲ੍ਹ ਅਸੀਂ ਜੋ ਸ਼ਟਲ ਚੱਲਣੀਆਂ 7th Street ਤੋਂ, ਹਰੇਕ ਵੱਡੇ ਫੰਕਸ਼ਨ ਦੀ ਤਰ੍ਹਾਂ, ਚਾਹੇ ਉਹ ਆਪਣੇ ਬੰਦੀ ਛੋੜ ਦਿਵਸ ਹੋਵੇ, ਦਿਵਾਲੀ, ਜਾਂ ਧੰਨ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਹੋਵੇ, ਜਾਂ ਨਵੇਂ ਸਾਲ ਦਾ ਬਰਾ ਜਦੋਂ ਚੜ੍ਹਨਾ ਨਵੇਂ ਸਾਲ ਦੀ ਉਸ ਆਦਮ 'ਤੇ, ਅਸੀਂ ਹਮੇਸ਼ਾ ਸੰਗਤ ਦੀ ਸਹੂਲਤ ਵਾਸਤੇ ਜੋ ਪਾਰਕਿੰਗ ਦਾ ਸਪੈਸ਼ਲ ਪ੍ਰਬੰਧ ਕਰਦੇ ਹਾਂ। ਅਤੇ ਇੱਥੋਂ ਦੀ ਲੋਕਲ ਸੰਗਤ ਨੂੰ ਤਕਰੀਬਨ ਪਤਾ ਹੈ ਕਿ 7th Street 'ਤੇ ਕਿੱਥੇ ਗੱਡੀਆਂ ਖੜ੍ਹ ਕੇ ਕਿੱਥੋਂ ਸ਼ਟਲ ਲੈਣੀ ਆ, ਅਤੇ ਜੋ ਸੰਗਤ ਬਾਹਰੋਂ ਆਉਣੀ ਹੈ, ਜੋ ਆਪਣੇ ਅੱਜ ਲਾਈਵ ਸੁਣਦੇ ਹੋ, ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ 7th Street 'ਤੇ ਖੜ੍ਹਾ ਕੇ ਅਤੇ ਸ਼ਟਲ ਦੇ ਨਾਲ ਇੱਥੇ ਆਉਣਾ, ਵਾਪਸ ਵੀ ਸ਼ਟਲ ਚੱਲਣੀ ਆ। ਸੋ ਇਸ ਤਰ੍ਹਾਂ ਇਹ ਆਪਣਾ ਗੱਡੀਆਂ ਦਾ ਬਚਾਅ ਕਰਨਾ। ਸੋ ਆਓ, ਹੁਣ ਮੈਂ ਬੇਨਤੀ ਕਰਦਾ ਪੰਥ ਦਾ ਪ੍ਰਸਿੱਧ ਢਾਡੀ ਜਥਾ ਸਤਿਕਾਰਯੋਗ ਭਾਈ ਅਮਰਜੀਤ ਸਿੰਘ ਜੀ ਜੌਹਲ ਵਿਧੀਪੁਰ ਵਾਲੇ, ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਆਪ ਸੰਗਤਾਂ ਨੂੰ ਅੱਜ ਦਾ ਗੁਰ ਇਤਿਹਾਸ ਅਤੇ ਇਤਿਹਾਸ ਦੇ ਨਾਲ ਜੋੜਨ, ਨਾਲ ਹੀ ਇਹਨਾਂ ਤੋਂ ਬਾਅਦ ਜੋ ਪਿੰਡ ਬਿਲਗਾ ਤੋਂ ਸਾਡੇ ਵੀਰ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦਾ ਬਿਲਗਾ ਢਾਡੀ ਜਥਾ, ਉਹ ਵੀ ਆਪ ਸੰਗਤਾਂ ਦੇ ਸਨਮੁੱਖ ਹੋਣਗੇ, ਹਾਜ਼ਰੀ ਲਵਾਉਣਗੇ, ਕਿਉਂਕਿ ਉਸ ਪਿੰਡ ਦੇ ਬਿਲਗਾ ਪਿੰਡ ਅਤੇ ਇਲਾਕਾ ਨਿਵਾਸੀ ਸੰਗਤ ਹਮੇਸ਼ਾ ਗੁਰੂ ਜੀ ਦਾ ਜੋ ਵਿਆਹ ਪੁਰਬ ਮਾਤਾ ਗੰਗਾ ਜੀ ਦੇ ਨਾਲ ਜਦੋਂ ਹੋਇਆ, ਉਹ ਇੱਥੇ ਆ ਕੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੇ ਆ। ਇਹ 27 ਵਰੇ ਪਹਿਲਾਂ ਇਸੇ ਧਰਤੀ 'ਤੇ ਗੁਰਦੁਆਰਾ ਸਾਹਿਬ ਫਰੀ ਮੋਡ ਵਿਖੇ ਇਹਨਾਂ ਨੇ, ਵੀਰਾਂ ਨੇ ਸ਼ੁਰੂ ਕੀਤਾ ਸੀ। ਅੱਜ ਦਿਨ ਪਰ ਦਿਨ ਸੰਗਤ ਵੱਧ ਰਹੀ ਹੈ। ਫਿਰ ਇੱਕ ਹੋਰ ਕਮਾਲ ਦੀ ਗੱਲ ਹੈ ਜੋ ਮੈਂ ਦੇਖਿਆ ਪਿਛਲੇ 27 ਸਾਲ ਤੋਂ, ਇਹ ਆਪਣੀਆਂ ਜਿਹੜੀਆਂ ਧੀਆਂ ਭੈਣਾਂ ਇਹਨਾਂ ਦੀਆਂ ਆਉਂਦੀਆਂ ਦੂਰੋਂ ਨੇੜਿਓਂ, ਫਿਰ ਉਹਨਾਂ ਨੂੰ ਸੰਭਾਲਾ ਦਿੰਦੇ ਆ ਜਿਵੇਂ ਬਾਕੀ ਵਿਆਹ ਹੁੰਦੇ ਆ ਇਸ ਤਰ੍ਹਾਂ ਵਿਆਹ ਕਰਦੇ ਆ। ਸੋ ਮੈਂ ਸਾਰੇ ਇਲਾਕਾ ਬਿਲਗਾ ਪਿੰਡ ਅਤੇ ਇਲਾਕਾ ਨਿਵਾਸੀ ਸਾਰੀ ਸੰਗਤ ਨੂੰ ਵਧਾਈ ਦਿੰਦਾ ਹਾਂ ਅਤੇ ਨਾਲ ਧੰਨਵਾਦ ਕਰਦਾ ਹਾਂ ਕਿ ਉਹ ਬੜੀ ਸ਼ਰਧਾ ਭਾਵਨਾ ਨਾਲ ਇਸ ਤਰ੍ਹਾਂ ਗੁਰੂ ਜੀ ਦਾ ਵਿਆਹ ਪੁਰਬ ਮਨਾਉਂਦੇ ਆ। ਆਓ ਹੁਣ ਢਾਡੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਕਲ ਜੁਗ ਕੇ ਜਹਾਜ਼ ਬਾਣੀ ਕੇ ਬੋਹਿਥ ਜੁਗੋ ਜੁਗੇ ਅਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਵਿਚ ਜੁੜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਜਿੱਥੇ ਆਪ ਜੀ ਸਤਿਗੁਰਾਂ ਜੀ ਦੀ ਬਖਸ਼ਿਸ਼ ਦੇ ਪਾਤਰ ਬਣੇ ਹੋ ਉੱਥੇ ਕਰੋ ਕਿਰਪਾ। ਸਭ ਤੋਂ ਪਹਿਲਾਂ ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਹਿਬ ਜੀ ਦੇ ਹਜ਼ੂਰ ਆਏ ਹਾਂ ਕਿ ਇਸ ਮਨ ਨੂੰ ਰੂਹਾਨੀਅਤ ਦੇ ਮਾਰਗ ਤੇ ਟੋਰਨ ਵਾਸਤੇ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਜਾ ਸਕਣ। ਮਨ ਸਮਝਾਵਣ ਕਾਰਨ ਹੈ ਕਸ਼ਕ ਪੜ੍ਹੀਆ ਗਿਆਨ। ਸਾਰੀ ਕਹਾਣੀ ਜਿਹੜੀ ਏ ਮਨ ਦੇ ਦੁਆਲੇ ਘੁੰਮਦੀ ਏ। ਗੁਰੂ ਪਿਆਰਿਓ, ਇਸ ਮਨ ਨੇ ਹੀ ਸਾਨੂੰ ਖੱਜਲ ਕੀਤਾ ਤਾਂ ਅਸੀਂ ਪਤਾ ਨੀ ਕਿੰਨੇ ਕੁ ਆਪਣੇ ਜਨਮ ਹਾਰੇ ਨੇ। ਇਹ ਮਨ ਸਾਡੇ ਤੋਂ ਬਾਗੀ ਰਿਹਾ ਏ, ਇਸ ਲਈ ਇਸ ਨੇ ਬਾਗੀ ਹੋ ਕੇ ਸਾਡੇ ਜਨਮਾਂ ਦੇ ਜਨਮ ਖਾ ਲਏ। ਇਹਨੂੰ ਚਾਹੇ ਅਸੀਂ ਹੋੜ ਕੇ ਝੜਕ ਕੇ ਪਿਆਰ ਨਾਲ ਜਿਵੇਂ ਕਿਵੇਂ ਵੀ ਹੈ ਮਨ ਨੂੰ ਰੂਹਾਨੀਅਤ ਦੇ ਮਾਰਗ ਤੇ ਟੋਰਨਾ ਏ। ਗੁਰੂ ਪਿਆਰਿਓ, ਇਹ ਮਨ ਜਿਹੜਾ ਏ ਬੜਾ ਹੀ ਚੰਚਲ ਹੈ। ਇਹ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਬੜੀਆਂ ਚਲਾਕੀਆਂ ਕਰਦਾ ਏ, ਬੜੀਆਂ ਠੱਗੀਆਂ ਕਰਦਾ ਏ। ਅਸੀਂ ਇਹਨੂੰ ਇੱਥੇ ਲੈ ਕੇ ਆਉਂਦੇ ਹਾਂ, ਇੱਥੇ ਆ ਕੇ ਬੜੀ ਚਲਾਕੀ ਦੇ ਨਾਲ ਫੇਰ ਇਹ ਭੱਜਾ ਫਿਰਦਾ ਏ, ਪਤਾ ਨੀ ਕਿੱਥੇ ਕਿੱਥੇ ਤੁਰਿਆ ਫਿਰਦਾ ਏ। ਇਸ ਨੂੰ ਝਿੜਕਿਆ ਵੀ ਏ ਬਾਣੀ ਦੇ ਵਿੱਚ ਤੇ ਪੁਚਕਾਰਿਆ ਵੀ ਏ, ਮਨ ਪਿਆਰਿਆ ਮਿੱਤਰਾ ਵੇ, ਇਹਨੂੰ ਪਿਆਰ ਦੇ ਨਾਲ ਵੀ ਸਮਝਾਉਣਾ ਕੀਤਾ ਏ, ਕਿਸੇ ਤਰ੍ਹਾਂ ਵੀ ਇਹ ਸਾਹਿਬ ਦੀ ਹਜ਼ੂਰੀ ਦੇ ਵਿੱਚ ਟਿਕ ਜਾਵੇ। ਸੋ ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਜੋ ਸੰਗਤੀ ਰੂਪ ਦੇ ਵਿੱਚ ਸਾਹਿਬ ਜੀ ਦੇ ਹਜ਼ੂਰ ਬੈਠੇ ਹਾਂ, ਸਤਿਗੁਰੂ ਜੀ ਸਾਡਾ ਆਉਣਾ ਇੱਥੇ ਸਫਲ ਕਰ ਦੇਣ। ਆਉਣਾ ਵੀ ਗੁਰੂ ਦੀ ਕਿਰਪਾ ਦੇ ਨਾਲ ਹੋਇਆ ਏ ਤੇ ਇਹ ਮਨ ਦਾ ਕਾਬੂ ਵਿੱਚ ਆਉਣਾ ਵੀ ਗੁਰੂ ਦੀ ਬਖਸ਼ਿਸ਼ ਨਾਲ ਹੀ ਹੋਣਾ ਏ। ਬਿਲਗੇ ਦੀਆਂ ਅਤੇ ਮਾਓ ਸਾਹਿਬ ਦੇ ਇਲਾਕੇ ਦੀਆਂ ਸਾਰੀਆਂ ਸੰਗਤਾਂ ਧੰਤਾਂ ਦੇ ਯੋਗ ਨੇ ਜਿਹਨਾਂ ਨੇ ਸਤਿਗੁਰਾਂ ਦੀ ਕਿਰਪਾ ਸਦਕਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ ਹਾਸਲ ਕੀਤੀਆਂ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਅੰਦਰ ਇਹਨਾਂ ਗੁਰੂ ਪਿਆਰੀਆਂ ਸੰਗਤਾਂ ਨੇ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜੀ ਦੇ ਅਖੰਡ ਜਾਪ ਜਿਹੜੇ ਪ੍ਰਾਰੰਭ ਕਰਵਾਏ ਹੋਏ ਨੇ ਕੱਲ ਤੋਂ। ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਤੇ ਇਸ ਕਮੇਟੀ ਨੂੰ ਵਧਾਈਆਂ ਹੋਣ ਜਿਹਨਾਂ ਨੇ ਇਹ ਸਤਿਗੁਰਾਂ ਜੀ ਦੇ ਪੁਰਬ ਨੂੰ ਮਨਾਉਣ ਦਾ ਉਪਰਾਲਾ ਕੀਤਾ ਏ। ਆਪ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ। ਗੁਰੂ ਪਿਆਰਿਓ, ਸਤਿਗੁਰੂ ਜੀ ਨੇ ਵਾਹਿਗੁਰੂ ਜੀ ਨੇ ਇਹ ਜੋ ਦੁਨੀਆਂ ਦਾ ਖੇਲ ਰਚਾਇਆ ਏ ਨਾ, ਇਸ ਸਾਰੇ ਖੇਲ ਨੂੰ ਸੰਯੋਗ ਤੇ ਵਿਯੋਗ ਦੇ ਖੇਡ ਰਾਹੀਂ ਵਾਹਿਗੁਰੂ ਜੀ ਚਲਾ ਰਹੇ ਨੇ। ਸੰਯੋਗ ਵਿਯੋਗ ਦੋਏ ਕਾਰ ਚਲਾਵੇ ਲਿਖੇ ਆਵੇ ਭਾਗ। ਜਦੋਂ
संजोग बनते ने ता उस वेले साडा मिलाप हो जाता है। इकला साडे व्याह तक सीमित नहीं, ये संजोग दियां कहानियां दे नाल ही सारिया दे नाल अपना मिलना हुंदा है। जदों संजोग दी कहानी वापरती है बख्शिश हुंदी है ता मिलाप हुंदा है, ते जदों विजोग दी कहानी वापरती है ता साडा उन्हां सारिया सज्जणां तों रिश्तेदारां तों भैण भरावां तों विछोड़ा पैंदा है। ये सर्कल चलदा जांदा है। गुरु प्यारे पर धन गुरु अर्जुन देव महाराज जी संसारक जीवां तो बहुत वड्डे ने, वड्डे तो मतलब वड्डे तो वड्डे गुर अर्जन प्रतख हर। गुरु अर्जन देव महाराज जी भट कहिंदे ने ये खुद परमात्मा ने। गुरु अर्जन देव महाराज जी बख्शिशां दे भंडार अकाल पुरख दी न्याई उस वाहेगुरु दी न्याई सारिया बख्शिशां दे मालक ने। ते गुरु प्यारियो साडी ए जड़ी सिखी है गुरु नानक पातशाह जी दा जड़ा घर है ए गृहस्थी धर्म नूं प्रधानता देंदा है। सिखी धर्म दे मोढ़ी धन गुरु नानक पातशाह जी ने आप गृहस्थी जीवन जड़ा है वह जीविया। इस धर्म नू गृहस्थियां दा धर्म बख्शिश रूप दे विच इस मात लोक दियां जीवां नू बख्शिया। ते गुरु प्यारे हुण धन गुरु अर्जुन देव महाराज जी ने गृहस्थी जीवन दे विच प्रवेश करन जाणा है। वाहेगुरु स्वरूप धन गुरु अर्जुन देव महाराज जी दे संजोग प्रगट हुंदे ने। प्रगट की सारा कुछ खेल ही उन्हां दा अपना है। दुआबे दे प्रसिद्ध जिले जलंधर दे विच पैंदे बेलगे दे नजदीक पाओ नगर दे रबी प्यार विच रते हुए भाई किशन चंद जी। गुरु प्यारियो असी जदों इतिहास सुनाउंदे हां जिहड़ियां इतिहासक घटनावां वापरदियां ने उहदे आधार ते जिहड़े पेशकार हुंदे ने कई बार पात्र नूं इन्ना क नीवा विखा देंदे ने कि साडे लई उह घृणा दे पात्र बन जांदे ने। नहीं, जेडे धन माता गंगा जी दे माता ते पिता जी जिन्हां दा नाता धन गुरु अर्जुन देव महाराज जी वाहेगुरु जी दे नाल गुरु दे नाल जुड़न जा रहा है ओह किड्डे क उच्चे भागां वाले होणगे। उहनां ने पिछलियां जन्मां च किन्ना क पुण कीता होवेगा, किन्ना क धर्म कमाया होवेगा। हां, कुछ घटनावां जिहड़ियां ओह वापर जांदियां ने ਉਹ ਸਹਿਜ ਦੇ ਵਿੱਚ ਇਸ ਤਰੀਕੇ ਨਾਲ ਵਰਤਦੀਆਂ ਨੇ ਕਿ ਕੁਦਰਤ ਨੇ ਉਹਨਾਂ ਨੂੰ ਇੱਕ ਯਾਦਗਾਰ ਦੇ ਵਜੋਂ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਕਰਨਾ ਹੁੰਦਾ ਹੈ। ਜੇਕਰ ਇਹ ਘਟਨਾਵਾਂ ਨਾ ਵਾਪਰਦੀਆਂ ਤਾਂ ਅੱਜ ਸਾਡੇ ਕੋਲ ਸੁਣਾਉਣ ਲਈ ਕੀ ਹੁੰਦਾ। ਗੁਰੂ ਨਾਨਕ ਪਾਤਸ਼ਾਹ ਜੀ ਦਾ ਵਿਆਹ ਹੋਇਆ, ਉਹਨਾਂ ਦੇ ਵਿਆਹ ਦੀ ਨਿਸ਼ਾਨੀ ਉਹ ਕੱਚੀ ਕੰਧ ਬਣੀ, ਤੇ ਜੇਕਰ ਉਹ ਉੱਥੇ ਭਾਣਾ ਨਾ ਵਾਪਰਦਾ ਤਾਂ ਸਤਿਗੁਰੂ ਜੀ ਦੀ ਵਿਆਹ ਦੀ ਇਹ ਨਿਸ਼ਾਨੀ ਜੁਗਾਂ ਤੱਕ ਕਿਵੇਂ ਬਣੀ ਰਹਿੰਦੀ। ਇਹ ਗੁਰੂ ਦੀ ਆਪਣੀ ਮੌਜ ਹੈ। ਸੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਿੱਥੇ ਇਹ ਸੰਜੋਗ ਬਣਨ ਜਾ ਰਹੇ ਨੇ ਉਹ ਗੁਰੂ ਦੇ ਪਿਆਰੇ ਭਾਈ ਕਿਸ਼ਨ ਚੰਦ ਜੀ ਤਲਵੰਤੀ ਜੀ ਬੱਚੀ ਉਹਨਾਂ ਦੀ ਗੰਗਾ ਜੀ ਜ਼ਬਾਨ ਹੋ ਗਈ ਹੈ। ਜਿਵੇਂ ਹਰ ਮਾਂ ਬਾਪ ਨੂੰ ਚਿੰਤਾ ਹੁੰਦੀ ਹੈ ਜਦੋਂ ਬੱਚੀ ਜਵਾਨ ਹੋਵੇ, ਧੀ ਜਵਾਨ ਹੋਵੇ, ਤਾਂ ਹਰ ਮਾਂ ਬਾਪ ਜਿਹੜਾ ਉਹ ਸੋਚਦਾ ਏ ਕਿ ਹੁਣ ਇਹਦੇ ਵਾਸਤੇ ਯੋਗ ਵਰ ਵੇਖਿਆ ਜਾਵੇ। ਸੋ ਬੀਬੀ ਧਨਵੰਤੀ ਜੀ ਆਪਣੇ
ਪਤੀ ਦੇ ਨਾਲ ਸਲਾਹ ਕਰਦੇ ਨੇ, ਪਤੀ ਦੇਵ ਜੀ ਉਹ ਆਪਣੀ ਧੀ ਜਵਾਨ ਹੋ ਗਈ ਏ, ਇਹਦੇ ਵਾਸਤੇ ਯੋਗ ਵਰ ਲੱਭੀਏ। ਹਾਂ ਧਨਵੰਤੀ ਜੀ, ਮੈਂ ਵੇਖਦਾ ਹਾਂ ਕਿ ਗੰਗਾ ਜਵਾਨੀ ਦੀ ਦਹਲੀਜ ਤੇ ਪਹੁੰਚ ਗਈ ਏ, ਆਪਾਂ ਨੂੰ ਇਹਦੇ ਵਾਸਤੇ ਵਰ ਲੱਭਣਾ ਚਾਹੀਦਾ ਏ। ਸੋ ਮਾਤਾ ਗੰਗਾ ਜੀ ਦੇ ਪਿਤਾ ਜੀ ਤੇ ਮਾਤਾ ਜੀ ਸਲਾਹ ਕਰਕੇ ਉਹਨਾਂ ਦੇ ਵਾਸਤੇ ਯੋਗ ਵਰ ਦੀ ਭਾਲ ਇੰਜ ਕਰਦੇ ਨੇ।

ਜਿੰਨਾ ਮਰਜ਼ੀ ਅਮੀਰ ਹੋਵੇ, ਧੀਆਂ ਤਾਂ ਰਾਜਿਆਂ ਰਾਣਿਆਂ ਨੇ ਵੀ ਨਹੀਂ ਰੱਖੀਆਂ। ਅਮੀਰ ਤੋਂ ਅਮੀਰ ਮਾਂ ਬਾਪ ਵੀ ਆਪਣੀ ਬੱਚੀ ਦਾ ਸੁਧ ਕਰਦਾ ਏ। ਭਾਈ ਕਿਸ਼ਨ ਚੰਦ ਇਲਾਕੇ ਵਿੱਚ ਵੱਡਾ ਮਾਣ ਰੱਖਦੇ ਸਨ, ਚੰਗਾ ਸਰਦਾ ਪੁੱਜਦਾ ਘਰ ਸੀ। ਗੁਰੂ ਪਿਆਰਿਓ ਆਪਣੀ ਧੀ ਦੇ ਵਾਸਤੇ ਵਰ ਲੱਭਣ ਲਈ ਉਹਨੇ ਲਾਗੀਆਂ ਨੂੰ ਬੁਲਾਇਆ ਏ। ਜਿਵੇਂ ਹਰ ਮਾਂ ਬਾਪ ਜਿੱਥੇ ਆਪਣੀ ਬੱਚੀ ਦਾ ਰਿਸ਼ਤਾ ਕਰਨਾ ਹੋਵੇ, ਜਿਹਨੇ ਰਿਸ਼ਤਾ ਕਰਾਉਣਾ ਹੋਵੇ, ਉਹਨੂੰ ਬਕਾਇਦਾ ਤੌਰ ਤੇ ਹਦਾਇਤਾਂ ਕਰਦਾ ਏ ਕਿ ਇਹੋ ਜਿਹਾ ਵਰ ਹੋਵੇ। ਭਾਵੇਂ ਕਿ ਪਤਾ ਹੁੰਦਾ ਏ ਕਿ ਉਹਨੇ ਕੋਈ ਕਸਰ ਨਹੀਂ ਛੱਡਣੀ, ਪਰ ਫੇਰ ਵੀ ਆਪਣੇ ਵੱਲੋਂ ਹਰ ਮਾਂ ਬਾਪ ਜਿਹੜਾ ਏ ਆਪਣੀ ਧੀ ਲਈ ਚੰਗੇ ਵਰ ਵਾਸਤੇ ਜਿਹੜਾ ਏ ਵਿਚੋਲਿਆਂ ਨੂੰ ਜਿਹੜਾ ਏ ਸਮਝਾਉਂਦਾ ਏ ਕਿ ਇਸ ਤਰੀਕੇ ਦਾ ਇਹੋ ਜਿਹਾ ਵਰ ਹੋਣਾ ਚਾਹੀਦਾ, ਇਹੋ ਜਿਹਾ ਪਰਿਵਾਰ ਹੋਣਾ ਚਾਹੀਦਾ ਏ। ਹੁੰਦਾ ਵੀ ਹੈ ਗੁਰੂ ਪਿਆਰਿਓ ਦੇ ਮਾੜਿਆਂ ਦੇ ਨਾਲ ਵਾਹ ਪੈ ਜਾਵੇ। ਆਪਾਂ ਵੇਖਦੇ ਹਾਂ ਕਿ ਕਿੰਨਾ ਕੁ ਪਰਿਵਾਰਾਂ ਨੂੰ ਫਿਰ ਮੁਸੀਬਤਾਂ ਝੱਲਣੀਆਂ ਪੈਂਦੀਆਂ ਨੇ, ਕਿੰਨੀ ਕੁ ਖੱਜਲ ਖੁਆਰੀ ਹੁੰਦੀ ਏ। ਇਸ ਲਈ ਹਰ ਮਾਂ ਬਾਪ ਜਿਹੜਾ ਏ ਚੰਗੇ ਅੰਗ ਸਾਕ ਵਾਸਤੇ ਜਿਹੜੇ ਕੋਸ਼ਿਸ਼ ਕਰਦਾ ਏ। ਸੋ ਗੁਰੂ ਪਿਆਰਿਓ ਲਾਗੀਆਂ ਨੂੰ ਆਖ ਦਿੱਤਾ ਗਿਆ, ਲਾਗੀਆਂ ਨੇ ਭਾਈ ਕਿਸ਼ਨ ਚੰਦ ਜੀ ਦੀ ਬੇਟੀ ਗੰਗਾ ਵਾਸਤੇ ਵਰ ਲੱਭਣਾ ਸ਼ੁਰੂ ਕੀਤਾ ਏ। ਗੁਰੂ ਪਿਆਰਿਓ ਵਰ ਜਿੱਦਾਂ ਦਾ ਗੰਗਾ ਨੂੰ ਮਿਲਿਆ ਏ, ਦੁਨੀਆਂ ਤੇ ਕਿਸੇ ਨੂੰ ਮਿਲ ਹੀ ਨਹੀਂ ਸਕਦਾ। ਲਾਗੀਆਂ ਨੇ ਜਦੋਂ ਇਸ ਵਰ ਨੂੰ ਵੇਖਿਆ ਏ ਤਾਂ ਆਸ਼ ਆਸ਼ ਕਰ ਉੱਠੇ ਨੇ, ਕਹਿੰਦੇ ਕਿਸ਼ਨ ਚੰਦ ਸਾਰੀ ਉਮਰ ਸਾਨੂੰ ਅਸੀਸਾਂ ਦੇਣਗੇ। ਕਿਸ਼ਨ ਚੰਦ ਹੋਰੀ ਉਹਨਾਂ ਦਾ ਪਰਿਵਾਰ ਸਾਡੀ ਵਡਿਆਈ ਕਰੇਗਾ, ਏਦਾਂ ਦਾ ਅਸੀਂ ਰਿਸ਼ਤਾ ਕਰ ਰਹੇ ਹਾਂ। ਗੁਰੂ ਪਿਆਰਿਓ ਇਹ ਰਿਸ਼ਤਾ ਹੋ ਜਾਂਦਾ ਏ, ਸਮਾਂ ਆਪਣੀ ਚਾਲੇ ਤੁਰਦਾ ਜਾਂਦਾ ਏ, ਫਿਰ ਸਮਾਂ ਆ ਜਾਂਦਾ ਵਿਆਹ ਦਾ, ਦਿਨ ਮੁਕਰਰ ਹੋ ਜਾਂਦਾ ਏ। ਸਾਰਾ ਸ਼ਰੀਕਾ ਭਾਈਚਾਰਾ ਜਿਹੜਾ ਏ ਉਹ ਬੈਠ ਜਾਂਦਾ ਏ। ਇਹ ਪਹਿਲਾਂ ਰਿਵਾਜ ਸੀ, ਅੱਜ ਹੀ ਅਸੀਂ ਇਕੱਲੇ ਇਕੱਲੇ ਸਾਰਾ ਕੁਝ ਕਰਨ ਦੇ ਆਦੀ ਹੋਈ ਜਾਂਦੇ ਹਾਂ। ਪਹਿਲਾਂ ਸਾਰੇ ਭੈਣ ਭਰਾਵਾਂ ਦਾ ਮਾਣ ਕੀਤਾ ਜਾਂਦਾ ਸੀ, ਨਾਨਕਿਆਂ ਦੇ ਵਿੱਚੋਂ ਤੇ ਦਾਦਕਿਆਂ ਦੇ ਵਿੱਚੋਂ ਵੀ ਆਪਣੇ ਸ਼ਰੀਕੇ ਭਾਈਚਾਰੇ ਨੂੰ ਇਕੱਠਿਆਂ ਕਰਕੇ ਸਾਹੇ ਚਿੱਠੀ ਫੇਰ ਤੋਰੀ ਜਾਂਦੀ ਸੀ। ਅੱਜ ਕੱਲ ਤਾਂ ਅਸੀਂ ਇਕੱਲੇ ਇਕੱਲੇ ਹੋ ਗਏ, ਅਸੀਂ ਪਹਿਲਾਂ ਸਮਾਜ ਨਾਲੋਂ ਟੁੱਟੇ, ਇਕੱਲਾ ਇਕੱਲਾ ਸਾਡਾ ਪਰਿਵਾਰ ਹੋਇਆ, ਇੱਕ ਇੱਕ ਦੋ ਦੋ ਪਰਿਵਾਰ ਦੇ ਜੀ ਨੇ, ਤੇ ਉਹ ਵੀ ਹੁਣ ਅਸੀਂ ਇਕੱਲੇ ਇਕੱਲੇ ਇੰਨੇ ਟੁੱਟ ਗਏ ਕਿ ਆਪੋ ਆਪਣੇ ਸਾਡੇ ਬੈਡਰੂਮ ਨੇ, ਤੇ ਸਾਡੇ ਬੈਡਰੂਮ ਦਾ ਸਾਥੀ ਹੈ ਆਹ ਮੋਬਾਈਲ। ਬਸ ਅਸੀਂ ਸਕਰੀਨ ਤੱਕ ਸੀਮਿਤ ਰਹਿ ਗਏ ਹਾਂ, ਸਾਡੇ ਨਾਤੇ ਜਿਹੜੇ ਆ ਇਹ ਸਾਰੇ ਇਸ ਮੋਬਾਈਲ ਨੇ, ਇਸ ਸਕਰੀਨ ਨੇ ਖਾ ਲਏ ਨੇ। ਪਰ ਉਸ ਸਮੇਂ ਸਾਰੇ ਭੈਣ ਭਰਾਵਾਂ ਦਾ ਮਾਣ ਕੀਤਾ ਜਾਂਦਾ ਸੀ, ਨਾਨਕਿਆਂ ਦਾ ਪਰਿਵਾਰ ਵੀ ਆਇਆ ਹੈ, ਦਾਦਕਿਆਂ ਦਾ ਵੀ ਸਾਰਾ ਪਰਿਵਾਰ ਜਿਹੜਾ ਹੈ, ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋਏ ਨੇ, ਤੇ ਸਾਹੇ ਚਿੱਠੀ ਲਿਖੀ ਗਈ ਹੈ। ਸਾਹੇ ਚਿੱਠੀ ਤਾਂ ਅੱਜ ਵੀ ਲਿਖੀ ਜਾਂਦੀ ਹੈ, ਬਸ ਛਪੀ ਹੁੰਦੀ ਹੈ, ਵਿੱਚ ਨਾਂ ਹੀ ਪਾਏ ਜਾਂਦੇ ਨੇ। ਉਹ ਸਾਹੇ ਚਿੱਠੀ ਨੂੰ ਭਾਵੇਂ ਕਿ ਇਹ ਮੜ ਮੜ ਕੇ ਬੜੇ ਆਲੀਸ਼ਾਨ ਤਰੀਕੇ ਦੇ ਨਾਲ ਮੜਾ ਕੇ ਰੱਖਦੇ ਨੇ, ਪਰ ਉਹਦੇ ਵਿੱਚ ਭਾਵਨਾਵਾਂ ਨਹੀਂ ਹੁੰਦੀਆਂ। ਮੈਂ ਮਾਫੀ ਚਾਹੁੰਦਾ ਗੁਰੂ ਪਿਆਰਿਓ, ਉਸ ਵੇਲੇ ਸੱਜਣਾਂ ਦੇ ਨਾਲ ਪਿਆਰ ਦੇ ਨਾਲ ਲਿਖਿਆ ਇੱਕ ਇੱਕ ਅੱਖਰ ਜਿਹੜਾ ਸੀ ਉਹਦੇ ਵਿੱਚ ਪਿਆਰ ਗੁੰਦਿਆ ਹੁੰਦਾ ਸੀ। ਸੋ ਗੁਰੂ ਪਿਆਰਿਓ ਬੜੇ ਹੀ ਪਿਆਰ ਦੇ ਨਾਲ ਪਰਿਵਾਰ ਨੇ ਸਾਹੇ ਚਿੱਠੀ ਲਿਖਾਈ ਹੈ। ਪਰਿਵਾਰ ਨੇ ਲਿਖਾਇਆ ਏ ਕਿ ਇੰਨੇ ਵਜੇ ਇੰਨੀ ਤਰੀਕ ਨੂੰ ਜੰਜ ਦਾ ਢੁਕਾ ਹੋਣਾ ਚਾਹੀਦਾ ਏ, ਬਰਾਤੀ ਜਿਹੜੇ ਨੇ ਸਰਦਾਰ ਤੇ ਚੰਗੇ ਲੋਕ ਆਉਣੇ ਚਾਹੀਦੇ ਨੇ, ਨੇਕ ਲੋਕ ਆਉਣੇ ਚਾਹੀਦੇ ਨੇ, ਜਿਹੜੇ ਸਾਰਿਆਂ ਦੇ ਇੱਜ਼ਤ ਦੇ ਸਾਂਝੀ ਹੋਣ, ਸੁਚੱਜਿਆਂ ਤੇ ਸਰਦਾਰ ਲੋਕਾਂ ਦੀ ਜੰਜ ਆਵੇ। ਇਸ ਤਰ੍ਹਾਂ ਬੜੇ ਪਿਆਰ ਦੇ ਨਾਲ ਅਸੀਂ ਕਈ ਵਾਰੀ ਪ੍ਰਚਾਰਕ ਜਿਹੜੇ ਹਾਂ ਇਸ ਨੂੰ ਵੀ ਰੋਂਗ ਲੈ ਜਾਂਦੇ ਹਾਂ ਕਿ ਉਹਨਾਂ ਨੇ ਬੜੀਆਂ ਸਖ਼ਤ ਹਦਾਇਤਾਂ ਲਿਖ ਦਿੱਤੀਆਂ ਨੇ। ਧੀਆਂ ਵਾਲੇ ਲਿਖਦੇ ਹੀ ਹੁੰਦੇ ਨੇ, ਧੀਆਂ ਵਾਲੇ ਚਾਹੁੰਦੇ ਹੀ ਨੇ ਕਿ ਸਾਊ ਲੋਕ ਹੋਣ, ਚੰਗੇ ਲੋਕ ਹੋਣ, ਪਰ ਕਹ
ਕਹਾਣੀ ਇਤਿਹਾਸ ਦੀ ਕਿਉਂ ਤੇ ਕਿਵੇਂ ਬਣਦੀ ਏ ਵਿਚਾਰਨ ਵਾਲੀਆਂ ਕੁਝ ਗੱਲਾਂ ਇਹ ਹੁੰਦੀਆਂ ਨੇ। ਇਹ ਜਿੱਦਾਂ ਜਿੱਦਾਂ ਸਮਾਂ ਆਵੇਗਾ ਆਪਾਂ ਇਹਨਾਂ ਗੱਲਾਂ ਨੂੰ ਵਿਚਾਰਾਂਗੇ। ਮੁੱਖ ਦੀ ਗੱਲ, ਪਰਿਵਾਰ ਨੇ ਸਾਹੇ ਚਿੱਠੀ ਲਿਖੀ, ਸਾਹੇ ਚਿੱਠੀ ਜਿਹੜੀ ਏ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੱਕ ਅੰਮ੍ਰਿਤਸਰ ਪਹੁੰਚ ਗਈ ਏ। ਹੁਣ ਇੱਧਰ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਵਡਭਾਗੀਓ, ਅੰਮ੍ਰਿਤਸਰ ਦੀ ਪਾਵਨ ਧਰਤੀ ਜਿੱਥੇ ਅੱਜ ਵੀ ਅੰਮ੍ਰਿਤ ਵਰਸਦਾ ਏ, ਉੱਥੇ ਸ਼ਬਦ ਕੀਰਤਨ ਤੇ ਰੂਹਾਨੀਅਤ ਦੀ ਵਰਖਾ ਹਰ ਪਲ ਹੁੰਦੀ ਏ। ਤੇ ਜਦੋਂ ਇਹ ਸਾਹਿਬ ਚਿੱਠੀ ਆਈ ਏ ਤਾਂ ਉਸ ਸਾਹਿਬ ਚਿੱਠੀ ਦੇ ਮਿਲਣ ਤੇ ਵੀ ਕੀਰਤਨ ਹੀ ਹੋਇਆ ਏ, ਰੂਹਾਨੀ ਰਸ ਵਰਤਿਆ ਏ, ਸ਼ਬਦ ਕੀਰਤਨ ਹੋਇਆ ਏ ਤੇ ਸਤਿਗੁਰੂ ਜੀ ਦੇ ਵਿਆਹ ਦੀਆਂ ਤਿਆਰੀਆਂ ਹੋਣ ਲੱਗ ਪਈਆਂ। ਸਮਾਂ ਠਹਿਰਿਆ ਨਹੀਂ ਕਰਦਾ, ਸਮਾਂ ਰੁਕਿਆ ਨਹੀਂ ਕਰਦਾ। ਇੱਥੋਂ ਪਤਾ ਨਹੀਂ ਕਿੰਨੇ ਕੁ ਲੋਕ ਆਏ ਨੇ, ਚਲੇ ਗਏ ਨੇ। ਉਹ ਜਿੱਦਾਂ ਜਿੱਦਾਂ ਸਮੇਂ ਦੇ ਵਿੱਚ ਵੱਜ ਕੇ ਆਏ ਉਸੇ ਤਰ੍ਹਾਂ ਹੀ ਆਪਣੇ ਸਮੇਂ ਨੂੰ ਬਤੀਤ ਕਰਕੇ ਟੁਰ ਗਏ ਤੇ ਇਹ ਸਮਾਂ ਚੱਲੀ ਜਾਂਦਾ ਏ। ਸੋ ਲੰਘਦਿਆਂ ਲੰਘਦਿਆਂ ਸਮਾਂ ਲੰਘ ਗਿਆ, ਸਤਿਗੁਰੂ ਜੀ ਦੇ ਵਿਆਹ ਦਾ ਦਿਨ ਆ ਗਿਆ, ਬਰਾਤ ਤਿਆਰ ਹੋਈਏ। ਬਰਾਤ ਦੇ ਵਿੱਚ ਕੋਈ ਆਮ ਲੋਕ ਨਹੀਂ, ਐਸੇ ਨਾਮ ਦੇ ਰਸੀਏ ਨੇ ਜਿਹਨਾਂ ਬਾਰੇ ਆਪਾਂ ਸੁਣ ਕੇ ਅਦਬ ਦੇ ਨਾਲ ਸਿਰ ਝੁਕਾ ਦਿੰਦੇ ਹਾਂ। ਬਰਾਤ ਦੇ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਮੋਹਣ ਜੀ, ਦਾਤੂ ਜੀ, ਸਾਰੇ ਤ੍ਰੇਹਣ ਭੱਲੇ, ਜਾਣੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਰਿਵਾਰ ਚੋਂ, ਗੁਰੂ ਅਮਰਦਾਸ ਮਹਾਰਾਜ ਜੀ ਦੇ ਪਰਿਵਾਰ ਦੇ ਵਿੱਚੋਂ, ਭਾਈ ਸੱਤਾ ਬਲਵੰਡਾ ਜੀ, ਇਹੋ ਜਿਹੀਆਂ ਸਾਰੀਆਂ ਹੀ ਸੰਤ ਰੂਹਾਂ, ਸਾਧੂ ਰੂਹਾਂ, ਰੱਬੀ ਪਿਆਰ ਵਾਲੀਆਂ ਰੂਹਾਂ। ਮੈਂ ਇੱਕ ਕਮਿਸ਼ਨ ਦੇ ਕੋਲੋਂ ਸੁਣ ਰਿਹਾ ਸਾਂ ਜੀ, ਉਹਨਾਂ ਨੇ ਬਰਾਤ ਦੇ ਵਿੱਚ ਜੋ ਲੰਗੜੇ ਲੂਲੇ ਸਾਰੇ ਤੋਰ ਲੈ ਜੀ। ਠੀਕ ਹੈ, ਇੱਕ ਸਰੀਰਕ ਅਪੰਗਤਾ ਇੱਕ ਅਲੱਗ ਗੱਲ ਹੈ, ਜਾ ਸਕਦਾ ਏ। ਸੁਰਤ ਦੀ ਜਿਹੜੀ ਆ ਉਹ ਉੱਚਮਤਾ ਜਿਹੜੀ ਵੇਖੀਏ, ਜਿਹੜੇ ਸੁਰਤ ਦੀ ਇਕਾਗਰਤਾ ਵਾਲੇ ਨੇ, ਧਰਮੀ ਨੇ, ਜਿਹਨਾਂ ਦੇ ਅੰਦਰ ਰੂਹਾਨੀਅਤ ਹੈ, ਰੱਬੀ ਪਿਆਰ ਵਾਲੀਆਂ ਰੂਹਾਂ ਜਿਹੜੀਆਂ ਨੇ, ਉਹ ਸਤਿਗੁਰੂ ਜੀ ਦੀਆਂ ਬਰਾਤੀ ਬਣੀਆਂ ਨੇ। ਇਹ ਨਹੀਂ ਸੀ ਕਿ ਬਰਾਤ ਦਾ ਇਕੱਲਾ ਜਲੂਸ ਕੱਢਣ ਵਾਸਤੇ ਹੀ ਸਾਰਾ ਕੁਝ ਇੰਜ ਜਿਹੜਾ ਤਿਆਰ ਕੀਤਾ ਗਿਆ, ਨਹੀਂ। ਉਹ ਭਾਵੇਂ ਅਪੰਗ ਹੋਵੇ ਤੇ ਉਹ ਭਾਵੇਂ ਸਹੀ ਸਲਾਮਤ ਸਰੀਰ ਹੋਵੇ, ਜਿਹਦੇ ਸੁਰਤ ਇਕਾਗਰਤਾ ਵਾਲੀ ਹੈ, ਜਿਹਦੀ ਸੁਰਤ ਉੱਚੀ ਹੈ, ਉਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਰਾਤੀ ਬਣੇ ਨੇ। ਬਕਾਇਦਾ ਤੌਰ ਤੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਪਾਠ ਕਰਕੇ, ਬਾਣੀ ਪੜ੍ਹ ਕੇ, ਉਪਰੰਤ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਅਰਦਾਸ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਬਰਾਤ ਮਾਓ ਪਿੰਡ ਨੂੰ ਇੰਜ ਟੁਰ ਪਈ ਹੈ।

ਕਈ ਪ੍ਰਚਾਰਕ ਆਖਦੇ ਨੇ ਕਿ ਸਤਿਗੁਰੂ ਜੀ ਦੇ ਬਰਾਤ ਦੇ ਮੂਹਰੇ ਢੋਲ ਢਮੱਕੇ ਵੱਜਦੇ ਜਾਂਦੇ ਨੇ, ਬੜੀ ਸ਼ਾਨ ਨਾਲ ਬਰਾਤ ਜਾਣ ਰਹੀ ਹੈ। ਢੋਲ ਢਮੱਕਿਆਂ ਨਾਲ ਕਿਤੇ ਜ਼ਿਆਦਾ ਤਾਂ ਨਹੀਂ ਸ਼ਾਨ ਬਣਦੀ? ਕਿਸੇ ਪੀਰ ਦਾ ਸੰਗਤ ਨਹੀਂ ਜਾ ਰਿਹਾ ਜਿੱਥੇ ਢੋਲ ਨਗਾਰੇ ਵੱਜਣੇ ਨੇ, ਢੋਲ ਢਮੱਕੇ ਵੱਜਣੇ ਨੇ? ਮੈਂ ਮਾਫੀ ਚਾਹੁੰਦਾ, ਸਤਿਗੁਰੂ ਜੀ ਦੀ ਬਾਤ ਜਿਹੜੀ ਬਰਾਤ ਜਾ ਰਹੀ ਹੈ, ਰੂਹਾਨੀ ਬਾਣੀ ਦੀ ਸ਼ੈਬਰ ਹੁੰਦੀ ਜਾ ਰਹੀ ਹੈ, ਸ਼ਬਦ ਪੜ੍ਹਦੇ ਜਾ ਰਹੇ ਨੇ। ਸਾਰੇ ਹੀ ਤਾਂ ਰੱਬੀ ਪਿਆਰ ਵਿੱਚ ਰੱਤੇ ਹੋਏ ਨੇ। ਗਰਮੀਆਂ ਦੇ ਦਿਨ ਨੇ ਗੁਰੂ ਪਿਆਰਿਓ, ਭਾਵੇਂ ਅੱਤ ਦੀ ਗਰਮੀ ਹੈ, ਸਤਿਗੁਰੂ ਜੀ ਤਾਂ ਇੱਥੋਂ ਤੱਕ ਕਹਿੰਦੇ ਨੇ ਕਿ ਹਾੜ ਦੇ ਮਹੀਨੇ ਨੂੰ ਸਭ ਤੋਂ ਤਪਦਾ ਜਿਹੜਾ ਜਾਣਦੇ ਹੋ, ਪਰ ਇਹ ਤਪਤ ਉਹਨਾਂ ਨੂੰ ਲੱਗਦੀ ਹੈ ਜਿਹੜੇ ਨਾਮ ਤੋਂ ਸਖਣੇ ਨੇ। ਆਸਾੜ ਤਪੰਦਾ ਤਿਸ ਲੱਗੇ ਹਰ ਨਾਉ ਨਾ ਜਿਨ੍ਹਾਂ ਪਾਸ, ਜਿਹਨਾਂ ਦੇ ਹਿਰਦੇ ਵਿੱਚ ਇਸ ਸ਼ਬਦ ਦੀ ਨਾਮ ਦੀ ਠੰਡਕ ਹੁੰਦੀ ਹੈ, ਉਹਨਾਂ ਨੂੰ ਇਹ ਬਾਹਰ ਦੀ ਗਰਮੀ ਜਿਹੜੀ ਹੈ ਪੋ ਨਹੀਂ ਸਕਦੀ। ਤੇ ਇਹਨਾਂ ਗਰਮੀ ਦੇ ਦਿਨਾਂ ਦੇ ਵਿੱਚ ਇਹ ਗੁਰੂ ਦੇ ਪਿਆਰੇ ਸ਼ਬਦ ਦੇ ਨਾਲ ਰੱਤੇ ਹੋਏ ਰੂਹਾਨੀ ਰੰਗ ਦੇ ਵਿੱਚ ਬਰਾਤ ਦੇ ਰੂਪ ਦੇ ਵਿੱਚ ਤੁਰੇ ਜਾਂਦੇ ਨੇ। ਗੁਰੂ ਪਿਆਰਿਓ, ਇੱਕ ਇੱਕ ਪਲ ਦਾ ਲਾਹਾ ਲਿਆ ਜਾਂਦਾ ਰੱਬ ਦੇ ਪਿਆਰਿਆਂ ਵੱਲੋਂ। ਇੱਕ ਪਲ ਲਈ ਵੀ ਸੁਰਤ ਟੁੱਟੇ ਨਾ ਤਾਂ ਉਹਨਾਂ ਲਈ ਕਾਲ ਯੁੱਗ ਬਣ ਜਾਂਦਾ। ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਉਹਨਾਂ ਨੂੰ ਹੇਮਕੁੰਟ ਪਰਬਤ ਤੋਂ ਮਾਤ ਲੋਕ ਵਿੱਚ ਆਉਣ ਵਾਸਤੇ ਆਖਿਆ ਸੀ, ਤਾਂ ਉਸ ਵੇਲੇ ਕਲਗੀਧਰ ਪਾਤਸ਼ਾਹ ਜੀ ਆਪ ਕਹਿੰਦੇ ਨੇ ਕਿ ਐਸੀ ਮੇਰੀ ਸੁਰਤ ਲੱਗੀ ਹੋਈ ਸੀ, ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ। ਫਿਰ ਕਹਿੰਦੇ ਅਸੀਂ ਦਵੈ ਤੇ ਏਕ ਰੂਪ ਹੋ ਗਏ, ਐਸੀ ਸੁਰਤ ਲੱਗੀ ਸੀ, ਅਸੀਂ ਵਾਹਿਗੁਰੂ ਜੀ ਦੇ ਨਾਲ ਇੱਕਮਿਕ ਹੋਏ ਸਾਂ। ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਨ ਕਹਿ। ਸਾਡਾ ਦਿਲ ਨਹੀਂ ਸੀ ਕਰਦਾ ਆਉਣ ਨੂੰ। ਚੁੱਭੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਨ ਕਹਿ ਦੀਆਂ। ਇਹ ਗੱਲਾਂ ਦਰਸਾਉਂਦੀਆਂ ਨੇ ਕਿ ਇੱਕ ਪਲ ਲਈ ਵੀ ਸਤਿਗੁਰੂ ਨਾਲੋਂ ਵਿਛੜਨਾ ਕਲਯੁਗ ਜਿੰਨਾ ਜਿਹੜਾ ਉਹ ਲੱਗਦਾ ਏ। ਪਰ ਧੁਰ ਅੰਦਰੋਂ ਪਿਆਰ ਹੋਵੇ ਤਾਂ ਸਹੀ। ਗੁਰੂ ਪਿਆਰਿਓ, ਇਹ ਰੱਬੀ ਪਿਆਰ ਦੇ ਵਿੱਚ ਰੱਤੇ ਹੋਏ ਸ਼ਬਦ ਦੇ ਰੰਗ ਦੇ ਵਿੱਚ ਸ਼ਬਦ ਪੜ੍ਹਦੇ, ਬਾਣੀ ਪੜ੍ਹਦੇ ਜਿਹੜੇ ਨੇ ਬਰਾਤੀਏ ਤੁਰੇ ਜਾਂਦੇ ਨੇ। ਤੇ ਇਹਨਾਂ ਦਾ ਸਭ ਤੋਂ ਪਹਿਲਾ ਪੜਾਓ ਜਿਹੜਾ ਹੁੰਦਾ ਏ, ਉਹ ਆਦੀ ਕਲਾਰ ਪਿੰਡ ਪੈਂਦਾ ਏ। ਆਦੀ ਕਲਾਰ, ਇਸ ਆਦੀ ਕਲਾਰ ਦੇ ਵਿੱਚ ਬਾਬਾ ਸੰਘ ਜੀ ਦੇ ਸਹੁਰੇ ਨੇ। ਬਾਬਾ ਸੰਘ ਜੀ ਬਹੁਤ ਵੱਡੀ ਤੇ ਉੱਚੀ ਅਵਸਥਾ ਵਾਲੇ ਹੋਏ ਨੇ। ਇਹ ਵੀ ਗੁਰਾਇਆਂ ਦੇ ਲਾਗੇ ਨਗਰ ਹੈ, ਦੁਆਬੇ ਦਾ ਹੀ ਨਗਰ ਹੈ। ਬਾਬਾ ਸੰਘ ਜੀ ਦੇ ਸਤਿਗੁਰੂ ਜੀ ਹੀ ਵਿਚੋਲੇ ਸਨ। ਤੇ ਗੁਰੂ ਪਿਆਰਿਓ, ਬਾਬਾ ਸੰਘ ਜੀ ਦੇ ਸਹੁਰਿਆਂ ਦੇ ਪਰਿਵਾਰ ਦੇ ਵਿੱਚ ਪਹਿਲਾ ਪੜਾਉ ਕੀਤਾ ਏ। ਇੱਥੇ ਪਾਤਸ਼ਾਹ ਜੀ ਦਾ ਇਹ ਜਿਹੜਾ ਬਰਾਤ ਦਾ ਠਹਿਰਾਓ ਜਿਹੜਾ ਹੈ, ਦੋ ਤਿੰਨ ਦਿਨ ਹੁੰਦਾ ਏ। ਇੱਥੇ ਗੁਰੂ ਦਾ ਜਸ ਹੋਇਆ। ਸੰਗਤਾਂ ਗੁਰੂ ਜਸ ਸਰਵਣ ਕਰਨ ਵਾਸਤੇ ਆਈਆਂ। ਸੰਗਤਾਂ ਇਲਾਕੇ ਦੀਆਂ ਇਕੱਠੀਆਂ ਹੋ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਰਾਤ ਦਾ ਸਤਿਕਾਰ ਕਰਦੀਆਂ ਨੇ, ਆਓ ਭਗਤ ਕਰਦੀਆਂ ਨੇ, ਜੀ ਆਇਆ ਆਖਦੇ ਨੇ। ਤੇ ਇੱਥੋਂ ਫਿਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਰਾਤ ਲੈ ਕੇ ਤੁਰ ਪਏ ਨੇ। ਨਕੋਦਰ ਦੇ ਨਜ਼ਦੀਕ ਜਦੋਂ ਪਹੁੰਚਿਆ ਨਾ, ਸਤਿਗੁਰੂ ਜੀ ਨੇ ਹੁਕਮ ਕੀਤਾ, ਚਲੋ ਭਾਈ ਮਾਲੜੀ ਜਾਣਾ। ਮਾਲੜੀ ਗੁਰੂ ਦੇ ਪਿਆਰ ਵਾਲਾ ਗੁਰਸਿੱਖ ਭਾਈ ਮੱਲ ਜੀ ਰਹਿੰਦੇ ਨੇ। ਇਤਿਹਾਸ ਦੱਸਦਾ ਕਿ ਇੱਕ ਵਾਰੀ ਮੱਲ ਜੀ ਆਪਣੇ ਪਿੰਡ ਦੇ ਵਿੱਚ ਜਿਹੜੇ ਕੋਈ ਪਰਿਆ ਲੱਗੀ ਸੀ, ਉਸ ਪਰਿਆ ਦੇ ਵਿੱਚ ਚਲੇ ਗਏ। ਕਿਸੇ ਨੇ ਉਹਨਾਂ ਨੂੰ ਦਬਕਾ ਦਿੱਤਾ, ਕਿਉਂਕਿ ਅਖੌਤੀ ਸ਼ੂਦਰ ਸਨ। ਅਖੌਤੀ, ਗੱਲ ਨੋਟ ਕਰਿਓ, ਕੋਈ ਵੀ ਇੱਥੇ ਸ਼ੂਦਰ ਨਹੀਂ, ਕੋਈ ਵੀ ਸਵਰਨ ਨਹੀਂ। ਜਿਹੜਾ ਰੱਬੀ ਪਿਆਰ ਨੂੰ ਕਮਾ ਗਿਆ, ਜਿਹੜਾ ਸ਼ਬਦ ਨੂੰ ਕਮਾ ਗਿਆ, ਜਿਹੜਾ ਨਾਮ ਵਿੱਚ ਰਤਿਆ ਗਿਆ, ਵੱਡਾ ਉਹੀ ਹੈ, ਬਾਕੀ ਸਾਰੇ ਸ਼ੂਦਰ ਹੀ ਹੈ। ਮੈਂ ਮਾਫੀ ਚਾਹੁੰਦਾ,
ਕਿਉਂਕਿ ਅਸੀਂ ਚੰਮ ਨਾਲ ਜੁੜੇ ਹੋਏ ਹਾਂ, ਇੱਥੇ ਦੀ ਮਾਇਆ ਦੇ ਤਮਾਸ਼ੇ ਨਾਲ ਜੁੜੇ ਹੋਏ ਹਾਂ। ਬਸ ਉੱਚਾ ਉਹੀ ਹੋ ਗਿਆ ਜਿਹੜਾ ਨਾਮ ਨਾਲ ਜੁੜ ਗਿਆ। ਬਾਬਾ ਮਲ ਜੀ, ਇਹ ਮਨ ਵਿੱਚ ਬੜਾ ਹੀ ਦੁੱਖ ਹੈ ਕਿ ਇਹਨਾਂ ਉੱਚੀ ਜਾਤੀ ਵਾਲਿਆਂ ਨੇ ਹੰਕਾਰ ਦੇ ਵਿੱਚ ਮੈਨੂੰ ਦਰਕਾਰਿਆ, ਇਹ ਜੋੜੇ ਗੰਢਿਆ ਕਰਦੇ ਸਨ। ਇੱਕ ਦਿਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਬਾਰ ਦਾ ਨਜ਼ਾਰਾ ਵੇਖਿਆ ਇੱਕ ਸਾਰੇ ਹੀ ਲੋਕ ਬਿਨਾਂ ਕਿਸੇ ਭਿੰਨ ਭੇਦ ਤੋਂ ਇੱਕੋ ਹੀ ਰਸ ਵਿੱਚ ਇੱਕ ਥਾਂ ਜਿਹੜੇ ਬੈਠੇ ਹੋਏ ਨੇ, ਇੱਕੋ ਹੀ ਸਰੋਵਰ ਚ ਇਸ਼ਨਾਨ ਹੁੰਦਾ, ਇੱਕੋ ਹੀ ਲੰਗਰ ਚੋ ਸਾਰੇ ਲੋਕ ਪ੍ਰਸ਼ਾਦਾ ਛਕਦੇ ਨੇ, ਤੇ ਇੱਕੋ ਹੀ ਥਾਂ ਸਾਰੇ ਬੈਠੇ ਰੂਹਾਨੀ ਰੰਗ ਮਾਣਦੇ ਨੇ। ਇਹ ਬਾਬਾ ਮਲ ਜੀ ਵੈਰਾਗ ਦੇ ਨਾਲ ਭਰ ਗਏ, ਭਾਵੇਂ ਕਿ ਸਤਿਗੁਰੂ ਜੀ ਦੇ ਨਜ਼ਦੀਕ ਤਾਂ ਨਹੀਂ ਗਏ, ਪਰ ਦੂਰੋਂ ਇੱਕ ਪਿਆਰ ਲੈ ਕੇ ਉੱਥੋਂ ਤੁਰ ਪਏ ਨੇ। ਇਹਨਾਂ ਨੇ ਮਨ ਵਿੱਚ ਖਾਹਿਸ਼ ਧਾਰੀ ਕਿ ਮੈਂ ਸਤਿਗੁਰੂ ਜੀ ਵਾਸਤੇ ਜੋੜਾ ਬਣਾਉਣਾ। ਬੜੀ ਹੀ ਸ਼ਰਧਾ ਦੇ ਨਾਲ ਬਾਬਾ ਮਲ ਜੀ ਨੇ ਜੋੜਾ ਤਿਆਰ ਕੀਤਾ। ਵੇਖੋ ਕਿੰਨੀ ਸੁਰਤ ਇਕਾਗਰ ਹੋ ਗਈ ਹੋਵੇਗੀ ਕਿ ਜਿਹੜਾ ਜੋੜਾ ਤਿਆਰ ਕੀਤਾ ਬਿਲਕੁਲ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਪੂਰਾ ਪੂਰਾ ਫਿੱਟ ਆਇਆ। ਗੁਰੂ ਪਿਆਰੋ, ਇਹ ਜੋੜਾ ਤਾਂ ਬਣਾ ਲਿਆ, ਪਰ ਦੁੱਖ ਦੀ ਗੱਲ ਕਿ ਇਹਨਾਂ ਨੂੰ ਗਠੀਆ ਹੋ ਗਿਆ, ਤੁਰ ਫਿਰ ਤੋਂ ਔਖੇ ਹੋ ਗਏ। ਸਤਿਗੁਰੂ ਜੀ ਦੇ ਦੀਦਾਰ ਕਰਨ ਜਾਣ ਤਾਂ ਕਿਵੇਂ ਜਾਣ, ਉੱਥੇ ਬੈਠੇ ਯਾਦ ਕਰਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਵਿਆਹਣ ਚੱਲੇ ਨੇ, ਆਪਣੇ ਪਿਆਰੇ ਨੂੰ ਮਿਲਣ ਵਾਸਤੇ ਪਹਿਲਾਂ ਆਏ ਨੇ। ਅਸੀਂ ਵਿਆਹ ਜਾਣਾ ਹੋਵੇ ਨਾ ਆਪਣੀ ਬਰਾਤ, ਕਈ ਵਾਰੀ ਕੋਈ ਰਿਸ਼ਤੇਦਾਰ ਵੀ ਕਹਿ ਦੇਵੇ ਨਾ ਯਾਰ ਜਾਂਦੇ ਜਾਂਦੇ ਸਾਨੂੰ ਵੀ ਲੈ ਜਾਇਓ, ਅਸੀਂ ਕਹਿੰਦਾ ਭਾਈ ਸਿੱਧੇ ਹੀ ਉੱਥੇ ਆ ਜਾਇਓ, ਅਸੀਂ ਤਾਂ ਅੱਗੇ ਹੀ ਲੇਟ ਹੋਏ ਫਿਰਦੇ ਹਾਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਬਾਬਾ ਮਲ ਜੀ ਨੂੰ ਮਿਲਣ ਵਾਸਤੇ ਆਪ ਗਏ ਨੇ। ਬਾਬਾ ਮਲ ਜੀ ਨੂੰ ਜਦੋਂ ਜਾ ਕੇ ਕੁੰਡਾ ਖੜਕਾ ਕੇ ਸਤਿਗੁਰੂ ਜੀ ਨੇ ਆਵਾਜ਼ ਮਾਰੀ, ਕਹਿੰਦੇ ਮਲ ਜੀ ਦਰਵਾਜ਼ਾ ਖੋਲੋ। ਮਲ ਨੇ ਕੰਨ ਖੜੇ ਕੀਤੇ, ਕਹਿੰਦਾ ਹੈ ਮੈਨੂੰ ਜੀ ਕਹਿਣ ਵਾਲੇ ਕੌਣ ਨੇ, ਮੈਨੂੰ ਤਾਂ ਮਲ ਤਾਂ ਮੈਂ ਹੋਰ ਬੜੀਆਂ ਕੁਝ ਜਿਹੜਿਆਂ ਨੇ ਮੈਂ ਇਹੋ ਜਿਹਾ ਲਫ਼ਜ਼ ਸੁਣਦਾ ਆਦੀ ਹੋ ਗਿਆ, ਮੈਨੂੰ ਕਦੇ ਕੋਈ ਇਹ ਲੋਕ ਜਿਹੜੇ ਨੇ ਵੱਡੇ ਲੋਕ ਨੇ ਕਦੇ ਪਿਆਰ ਨਾਲ ਬੁਲਾਉਂਦੇ ਹੀ ਨਹੀਂ। ਗੁਰੂ ਪਿਆਰਿਓ, ਜਦੋਂ ਦਰਵਾਜ਼ਾ ਖੋਲਿਆ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦੀਦਾਰ ਕਰਕੇ ਚਰਨਾਂ ਦੇ ਡਿੱਗ ਪਿਆ, ਨਹਿਣਾ ਦੇ ਕੋਸੇ ਪਾਣੀ ਨਾਲ ਸਤਿਗੁਰਾਂ ਦੇ ਮੁਬਾਰਕ ਚਰਨ ਧੋ ਦਿੱਤੇ। ਕਦੇ ਆਪਣਾ ਬਿਸਤਰਾ ਝਾੜਦਾ ਏ ਮੈਂ ਬਿਠਾਵਾਂ ਕਿੱਥੇ ਸਤਿਗੁਰੂ ਜੀ ਨੂੰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬਿਸਤਰੇ ਤੇ ਬਿਠਾਇਆ, ਬਸ ਭੱਜਾ ਗਿਆ ਹੈ ਜਾ ਕੇ ਜਿਵੇਂ ਕੋਈ ਦੁਖੀ ਨਾ ਹੋਵੇ। ਜਿੱਥੇ ਬਣਾ ਕੇ ਜੋੜਾ ਰੱਖਿਆ ਸੀ ਸਤਿਗੁਰੂ ਜੀ ਦਾ ਜੋੜਾ ਲਿਆਂਦਾ, ਲਿਆ ਕੇ ਸਤਿਗੁਰੂ ਜੀ ਦੇ ਮੁਬਾਰਕ ਚਰਨ ਝਾੜੇ, ਤੇ ਇਹ ਜੋੜਾ ਸਤਿਗੁਰਾਂ ਦੇ ਜਦੋਂ ਮੁਬਾਰਕ ਚਰਨਾਂ ਵਿੱਚ ਆਇਆ ਤਾਂ ਬਿਲਕੁਲ ਜਿਹੜਾ ਜਦੋਂ ਉਹਨਾਂ ਦੇ ਚਰਨਾਂ ਵਿੱਚ ਜੋੜਾ ਜਿਹੜਾ ਇਹ ਸਹੀ ਸਲਾਮਤ ਆਇਆ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਸਣ ਤੋਂ ਖੜੇ ਹੋ ਕੇ ਭਾਈ ਮਲ ਜਿਹੜੇ ਕਿ ਥੱਲੇ ਬੈਠ ਕੇ ਜੋੜਾ ਪਾ ਰਹੇ ਸਨ ਉਹਨੂੰ ਮੈਂ ਮੋਢਿਆਂ ਤੋਂ ਫੜ ਕੇ ਤਾਹਾ ਉਠਾਇਆ। ਕਹਿੰਦਾ ਜੀ ਸਤਿਗੁਰੂ ਜੀ ਆਹ ਤਾਂ ਬਖਸ਼ਿਸ਼ਾਂ ਵਰਤ ਗਈਆਂ ਆਪ ਜੀ ਦੀਆਂ, ਮੈਨੂੰ ਤਾਂ ਗਠੀਆ ਸੀ, ਮੈਨੂੰ ਤਾਂ ਉੱਠਣ ਲੱਗੇ ਨੂੰ ਕੋਈ ਤਕਲੀਫ ਹੀ ਨਹੀਂ ਹੋਈ। ਪਾਤਸ਼ਾਹ ਕਹਿੰਦੇ ਮਲ ਤੇਰੇ ਦਰਦਾਂ ਦੇ ਜਿਹੜੇ ਤੇਰੇ ਜੋੜਾਂ ਦੀਆਂ ਦਰਦਾਂ ਤਾਂ ਖਤਮ ਹੋਣੀਆਂ ਹੀ ਸੀ, ਜਿਹੜਾ ਪਿਆਰ ਧਾਰ ਕੇ ਜਿਹੜਾ ਸ਼ਰਧਾ ਦੇ ਨਾਲ ਤੇਰੇ ਦਰਦ ਆਵੇਗਾ ਉਹਦੀਆਂ ਵੀ ਦਰਦਾਂ ਦੂਰ ਹੋ ਜਾਣਗੀਆਂ। ਅੱਜ ਵੀ ਗੁਰਦੁਆਰਾ ਮਾਲੜੀ ਸਾਹਿਬ ਤੁਸੀਂ ਨਕੋਦਰ ਦੇ ਨਜ਼ਦੀਕ ਜਾਓ, ਸੰਗਤਾਂ ਦਾ ਤਾਂਤਾ ਲੱਗਾ ਰਹਿੰਦਾ ਇਸ ਨਿਸ਼ਰ ਐਤਵਾਰ ਨੂੰ। ਸਤਿਗੁਰੂ ਪਿਆਰਿਓ, ਐਂਡ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਮਲ ਤੇ ਬਖਸ਼ਿਸ਼ਾਂ ਕੀਤੀਆਂ ਤੇ ਉਹਨਾਂ ਨੂੰ ਆਪਣੇ ਨਾਲ ਬਰਾਤ ਵਿੱਚ ਲੈ ਕੇ ਇੰਜ ਤੁਰ ਪੈ ਗਏ।

0: ਸੋ ਗੁਰੂ ਪਿਆਰਿਓ, ਅੱਜ ਇਸ ਇਤਿਹਾਸ ਨੂੰ ਅਸੀਂ ਇੱਥੇ ਹੀ ਰੋਕਦੇ ਹੋਏ, ਕਿਉਂਕਿ ਸਮਾਂ ਹੋ ਗਿਆ ਏ। ਇਸ ਇਤਿਹਾਸ ਦੀ ਕੱਲ੍ਹ ਨੂੰ ਆਪਾਂ ਲੜੀ ਜੋੜਾਂਗੇ। ਸਾਡੇ ਕੋਲ ਇਸ ਵੇਲੇ ਬਹੁਤ ਹੀ ਸਤਿਕਾਰਯੋਗ ਢਾਡੀ ਵੀਰ ਜਿਹੜੇ ਨੇ, ਗੁਰੂ ਪਿਆਰਿਓ, ਮੈਂ ਤਾਂ ਸਿੱਧੜ ਜਾ ਮੇਰੇ ਬੋਲ ਨੇ, ਮੈਨੂੰ ਪਤਾ ਹੈ ਕਿ ਬਿਲਕੁਲ ਸਾਦਾ ਤੇ ਸਾਦਗੀ ਦੇ ਨਾਲ ਬੋਲਦਾ, ਨਾ ਕੋਈ ਸ਼ੇਰੋ ਸ਼ਾਇਰੀ ਤੇ ਨਾ ਕੁਛ ਹੋਰ। ਜਿੰਨੀ ਕੁ ਸਤਿਗੁਰੂ ਦੀ ਬਾਣੀ ਦੇ ਆਧਾਰ ਤੇ ਗੱਲ ਕਰਵਾਉਂਦੇ ਨੇ ਓਨੀ ਕੁ ਕਰ ਲਈਦੀ ਹੈ। ਤੇ ਜਿਹੜਾ ਜਥਾ ਆ ਰਿਹਾ ਹੈ ਬਹੁਤ ਹੀ ਸਿਆਣਾ ਤੇ ਸੁਲਝਿਆ ਹੋਇਆ ਜਥਾ ਹੈ, ਤੁਸੀਂ ਸਾਰਿਆਂ ਨੇ ਜ਼ਰੂਰ ਇਹਨਾਂ ਨੂੰ ਸਰਵਣ ਕਰਨਾ ਹੈ। ਸਤਿਕਾਰਯੋਗ ਵੱਡੇ ਵੀਰ ਭਾਈ ਗੁਰਨਾਮ ਸਿੰਘ ਜੀ ਪੰਡਾਲ ਸਾਹਿਬ, ਉਹਨਾਂ ਦਾ ਜਥਾ, ਭਾਈ ਕਮਲਜੀਤ ਸਿੰਘ ਜੀ ਬਿਲਗੇ, ਜਿਹਨਾਂ ਨੇ ਬਿਲਗੇ ਵਾਲਿਆਂ ਨੇ ਮੂਹਰੇ ਹੋ ਕੇ ਇਹ ਜਿਹੜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਸਮਾਗਮ ਰਚੇ ਹੋਏ ਨੇ, ਉਸ ਨਗਰ ਤੋਂ ਨੇ ਭਾਈ ਕਮਲਜੀਤ ਸਿੰਘ ਜੀ ਬਿਲਗਾ, ਇਹ ਢਾਡੀ ਸਿੰਘ ਨੇ, ਭਾਈ ਸਤਪਾਲ ਸਿੰਘ ਜੀ ਢਾਡੀ ਅਤੇ ਭਾਈ ਰਣਜੀਤ ਸਿੰਘ ਜੀ ਜਿਹੜੇ ਸਰੰਗੀ ਮਾਸਟਰ, ਇਹ ਜਥਾ ਆਪ ਜੀ ਦੇ ਸਾਹਮਣੇ ਹੁਣ ਇਤਿਹਾਸ ਪੇਸ਼ ਕਰੇਗਾ। ਸੋ ਗੁਰੂ ਪਿਆਰਿਓ, ਤੁਹਾਡੇ ਚਰਨਾਂ ਦੀ ਸੇਵਾ ਕਰਦਿਆਂ ਹੋਇਆ, ਇਤਿਹਾਸ ਸੁਣਾਉਂਦਿਆਂ ਹੋਇਆ, ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ, ਸਾਡੀਆਂ ਭੁੱਲਾਂ ਨਾ ਚਿਤਾਰਿਓ, ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰ ਦਿਓ, ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ। ਗੁਰੂ ਪਿਆਰਿਓ, ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਮੇਰੇ, ਉਹ ਬਿਲਕੁਲ ਖੱਬੇ ਪਾਸੇ ਭਾਈ ਕੁਲਦੀਪ ਸਿੰਘ ਜੀ ਕੋਮਲ, ਨਵਾਂ ਪਿੰਡ ਦੋਨੇਵਾਲ, ਭਾਈ ਸੀਤਲ ਸਿੰਘ ਸੀਤਲ ਪਿੰਡ ਠੱਠਾ ਟਿੱਬਾ ਜਿਹੜਾ ਕਪੂਰਥਲਾ, ਤੇ ਭਾਈ ਪਲਵਿੰਦਰ ਸਿੰਘ ਪ੍ਰੇਮੀ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਬਿਧੀਪੁਰੀਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਬਹੁਤ ਸਾਰੇ ਗੁਰੂ ਪਿਆਰਿਆਂ ਨੇ ਸਾਨੂੰ ਹੁਕਮ ਕੀਤਾ, ਇਹ 5-6 ਦਿਨ ਤੋਂ ਕਹਿੰਦੇ ਆ ਰਹੇ ਨੇ ਕਿ ਜਿਹੜਾ ਦਾਸ ਦਾ ਗੀਤ ਲਿਖਿਆ ਸੀ ਪੱਤਾ ਪੱਤਾ ਸਿੰਘਾਂ ਦਾ ਵੈਰੀ, ਉਹ ਸਰਵਣ ਕਰਨਾ ਹੈ। ਪਰ ਕੁਛ ਮਾਹੌਲ ਹੀ ਇਹੋ ਜਿਹਾ ਬਣਦਾ ਜਾ ਰਿਹਾ ਹੈ ਕਿ ਜਿਹੜਾ ਪ੍ਰਸੰਗ ਸ਼ੁਰੂ ਕੀਤਾ ਹੁੰਦਾ ਹੈ ਉਹਨੂੰ ਅੱਧ ਵਿਚਾਲੇ ਛੱਡਣ ਨੂੰ ਦਿਲ ਨਹੀਂ ਕਰਦਾ। ਇਸ ਗੀਤ ਨੂੰ ਤੁਸੀਂ ਇੰਨਾ ਜ਼ਿਆਦਾ ਮਾਣ ਬਖਸ਼ਿਆ ਕਿ ਇਹ ਗਿੰਨੀ ਬੁੱਕ ਦੇ ਵਿੱਚ ਦਰਜ ਹੈ। ਦੱਸ ਰਿਹਾ ਦੇ ਕੋਲੋਂ ਇਹ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ, ਇਹ ਗੀਤ ਲਿਖਵਾ ਕੇ ਤੁਸੀਂ ਮੇਰੀ ਇਸ ਪਾਸੇ ਨੂੰ ਸ਼ੁਰੂਆਤ ਕਰਵਾਈ, ਮੈਨੂੰ ਪ੍ਰਚਾਰਕ ਤੁਸੀਂ ਰਾਤੋ ਰਾਤ ਬਣਾ ਦਿੱਤਾ। ਗੁਰੂ ਪਿਆਰਿਓ, ਇਹ ਗੀਤ ਕੱਲ੍ਹ ਨੂੰ ਤੁਹਾਨੂੰ ਦੁਪਹਿਰ ਦੇ ਪ੍ਰੋਗਰਾਮ ਦੇ ਵਿੱਚ, ਜਿਹੜਾ ਇਹ ਦੁਪਹਿਰ ਦੇ ਸਮਾਗਮ ਦੇ ਵਿੱਚ ਆਪ ਜੀ ਦੇ ਨਾਲ ਸਾਂਝਾ ਕਰਾਂਗੇ। ਇੰਨੀਆਂ ਕੁ ਬੇਨਤੀਆਂ ਨਾਲ ਖੇਮਾ ਦੇ ਜਾ ਚੁੱਕਾ, ਆਓ ਫਤਿਹ ਦੀ ਸਾਂਝ ਕਰੀਏ। ਅਗਲਾ ਪ੍ਰੋਗਰਾਮ ਆਪ ਜੀ ਨੂੰ ਜੰਡੀ ਸਾਹਿਬ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਧੰਨਵਾਦੀ ਹਾਂ ਸਤਿਕਾਰਯੋਗ ਅਮਰਜੀਤ ਸਿੰਘ ਜੌਹਲ ਬਿਧੀਪੁਰ ਵਾਲੇ, ਜਿਨ੍ਹਾਂ ਦੇ ਢਾਡੀ ਜਥੇ ਨੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੋੜਿਆ ਹੈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਢਾਡੀ ਸਿੰਘਾਂ ਨੇ, ਇਹ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਦਾ ਛੇਵੇਂ ਪਾਤਸ਼ਾਹ ਦੀ ਇਹਨਾਂ 'ਤੇ ਬਖਸ਼ਿਸ਼, ਕਿਉਂਕਿ ਢਾਡੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਨ੍ਹਾਂ ਨੂੰ ਬਹੁਤ ਪਿਆਰ ਕੀਤਾ ਅਤੇ ਤਿਆਰ ਕੀਤੇ, ਅਤੇ ਦਸਵੇਂ ਪਾਤਸ਼ਾਹ ਨੇ ਕਵੀ ਜਿਹੜੇ ਕਵੀਸ਼ਰ ਆ ਉਹਨਾਂ ਨੂੰ ਪਿਆਰ ਕੀਤਾ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਢਾਡੀ ਅਤੇ ਦਸਵੇਂ ਪਾਤਸ਼ਾਹ ਦੇ ਕਵੀਸ਼ਰ, ਇਹ ਗੁਰ ਇਤਿਹਾਸ ਅਤੇ ਜਿਹੜੇ ਜਦੋਂ ਸਮਾਂ ਮਾੜਾ ਸੀ ਅਤੇ ਇਹ ਮੁਰਦਿਆਂ 'ਚ ਜਾਨ ਪਾ ਦਿੰਦੇ ਆ, ਜਦੋਂ ਗੁਰ ਇਤਿਹਾਸ ਅਤੇ ਵੀਰ ਰਸੀ 12 ਪੜ੍ਹ ਕੇ ਸੁਣਾਉਂਦੇ ਆ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਆਓ, ਜਿਵੇਂ ਕਿ ਭਾਈ ਅਮਰਜੀਤ ਸਿੰਘ ਜੀ ਜੌਹਲ ਨੇ ਪਹਿਲਾਂ ਜ਼ਿਕਰ ਵੀ ਕੀਤਾ, ਸਤਿਕਾਰਯੋਗ ਗੁਰਨਾਮ ਸਿੰਘ ਜੀ ਪੰਡਾਲ, ਜੋ ਬੜੇ ਹੀ ਜਿਨ੍ਹਾਂ 'ਤੇ ਬਖਸ਼ਿਸ਼, ਮੈਂ ਜਦੋਂ ਇਹ ਅਮਰੀਕਾ ਦੀ ਧਰਤੀ 'ਤੇ ਇੱਥੇ ਆਏ ਉਸ ਟਾਈਮ ਤੋਂ ਅਸੀਂ ਦੇਖਦੇ ਹਾਂ ਕਿ ਇਹਨਾਂ 'ਤੇ ਬਹੁਤ ਬਖਸ਼ਿਸ਼, ਜਿਨ੍ਹਾਂ ਨੇ ਢਾਡੀ ਕਲਾ ਆਪ ਸੰਗਤਾਂ ਦੇ ਨਾਲ ਹਮੇਸ਼ਾ ਜਿੱਥੇ ਜਿੱਥੇ ਵੀ ਲੋੜ ਪਈ, ਜਾਂ ਜੂਬਾ ਸਿਟੀ ਹੋਇਆ, ਕਿਤੇ ਵੀ ਤੇ ਇਹਨਾਂ ਨੇ ਬੜੀ ਆਪਣੇ ਮਹਾਰਾਜ ਦਾ ਪ੍ਰਚਾਰ ਕੀਤਾ ਬਾਰਾਂ ਦੇ ਨਾਲ। ਸੋ ਇਹਨਾਂ ਦੇ ਨਾਲ ਸਤਿਕਾਰਯੋਗ ਭਾਈ ਕਮਲਜੀਤ ਸਿੰਘ ਜੀ ਬਿਲਗਾ, ਜੋ ਬੜੇ ਹੀ ਸਤਿਕਾਰਯੋਗ ਨੇ, ਹਰੇਕ ਸਾਲ ਵੈਸੇ ਵੀ ਇੱਥੇ ਆਉਂਦੇ ਰਹਿੰਦੇ ਗੁਰਦੁਆਰਾ ਸਾਹਿਬ ਦੀ ਸੰਗਤ ਦੇ ਦਰਸ਼ਨ ਕਰਨ, ਅਤੇ ਹੁਣ ਵੀ ਜਦੋਂ ਵਿਆਹ ਪੁਰਬ ਆਉਂਦਾ, ਕਿਉਂਕਿ ਇਹਨਾਂ ਦਾ ਆਪਣਾ ਪ੍ਰੋਗਰਾਮ ਹੈ, ਇਹ ਜ਼ਰੂਰ ਆ ਕੇ ਹਾਜ਼ਰੀਆਂ ਲਾਉਂਦੇ ਅਤੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੁੰਦੇ ਨੇ। ਇਹ ਨਾਲ ਹੀ ਇਹਨਾਂ ਦੇ ਨਾਲ ਰਣਜੀਤ ਸਿੰਘ ਬੈਨਾਪੁਰ ਵਾਲੇ। ਸੋ ਮੈਂ ਸਾਰੇ ਢਾਡੀ ਜਥੇ ਨੂੰ ਬੇਨਤੀ ਕਰਦਾ ਕਿ ਆਪ ਸੰਗਤਾਂ ਦੇ ਸਨਮੁੱਖ ਹੋਣ ਅਤੇ ਆਪ ਸੰਗਤਾਂ ਨੂੰ ਗੁਰ ਇਤਿਹਾਸ ਅਤੇ ਬਾਰਾਂ ਦੇ ਨਾਲ ਜੋੜਨ। ਆਓ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਫਰਮਾਨ ਹੈ, ਹਮ ਨਹੀਂ ਚੰਗੇ ਬੁਰਾ ਨਹੀਂ ਕੋਈ। ਸੱਚੀਆਂ ਸੁੱਚੀਆਂ ਆਤਮਾਵਾਂ ਦੇ ਦਿਲਾਂ ਦੀ ਧੜਕਣ, ਜਾਗਦ ਫਲਵਾੜੀ ਦੇ ਮਾਲੀ ਬਾਲੀਏ ਕੁੱਲ ਆਲਮ ਸਰਬਰੇ ਕਾਇਨਾਤ ਮੌਜੂਦਾ ਗੁਰਗੱਦੀ ਤੇ ਬਰਾਜਮਾਨ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬਹੁਤ ਕਲਯੁਗੀ ਜਹਾਜ਼, ਦੁਖੀਆਂ ਦੇ ਦਰਦੀ ਮਜ਼ਲੂਮਾਂ ਦੇ ਰਾਖੇ ਰੂਹਾਨੀਅਤ ਦੇ ਮਾਲਕ ਏਕਤਾ ਦੇ ਪੁਜਾਰੀ ਸਭੇ ਸਾਂਝੀ ਬਾਲਤਾ ਦੇ ਮਦਈ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿੱਘ ਮਾਣ ਲਈ ਸਰਬੱਤ ਸਾਧ ਸੰਗਤ ਰਸਨਾ ਨੂੰ ਕਰੋ ਪਵਿੱਤਰ, ਗੁਰਦੇਵ ਦੇ ਚਰਨਾਂ ਵਿੱਚ ਲਵਾਓ ਸਾਡੀ ਤੇ ਆਪਣੀ ਹਾਜ਼ਰੀ। ਕਲਗੀਧਰ ਪਾਤਸ਼ਾਹ ਦਾ ਬੁਲੰਦ ਕੀਤਾ ਹੋਇਆ ਨਾਰਾ ਗੱਜ ਬੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਰਜ ਕਰ ਰਿਹਾ ਸੀ ਕਿ ਸਾਹਿਬ ਕਹਿੰਦੇ ਨੇ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਜੇ ਕਿਤੇ ਅਸੀਂ ਇਸੇ ਹੀ ਇੱਕ ਪੰਗਤੀ ਆਪਣੇ ਮਨ ਵਿੱਚ ਵਸਾ ਲਈਏ, ਇਹਦੇ ਉੱਤੇ ਅਮਲ ਕਰ ਲਈਏ ਨਾ, ਤੇ ਸੱਚ ਜਾਣਿਓ ਕੁਲਾਂ ਤਰ ਜਾਣਗੀਆਂ। ਪਰ ਅਸੀਂ ਕਰਦੇ ਨਹੀਂ ਨਾ, ਅਸੀਂ ਆਨੇ ਮੈਂ ਚੰਗਾ ਬਾਕੀ ਸਾਰਾ ਹੀ ਸੰਸਾਰ ਮਾੜਾ। ਭਗਤ ਫਰੀਦ ਆਪਣੀਆਂ ਸੰਗਤਾਂ ਵਿੱਚ ਬੈਠਾ ਸੀ, ਸੰਗਤ ਵਿੱਚੋਂ ਇੱਕ ਪ੍ਰਾਣੀ ਨੇ ਉੱਠ ਕੇ ਆਖਿਆ, ਕਹਿੰਦਾ ਬਾਬਾ ਜੀ ਦੁੱਖਾਂ ਦਾ ਇਲਾਜ ਕੀ ਆ? ਤੇ ਸਾਹਿਬ ਆਖਣ ਲੱਗੇ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲਾਗੀ ਤਾਂ ਪੱਲੇ ਸਭ ਕੁਛ ਪਾਏ। ਜਿਹੜਾ ਸਿਧਾਂਤ ਸਾਨੂੰ ਗੁਰੂਆਂ ਨੇ ਦਿੱਤਾ ਸੀ, ਜਿਹੜਾ ਸਿਧਾਂਤ ਸਾਡੇ ਰਹਿਬਰਾਂ ਨੇ ਸਾਨੂੰ ਦਿੱਤਾ ਸੀ, ਅਸੀਂ ਉਹ ਤੇ ਅਮਲ ਨਹੀਂ ਕਰਦੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕਿ ਫਰੀਦਾ ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀ, ਦੇਖ ਪਰਾਈ ਚੋਪੜੀ ਤੇ ਨਾ ਤਰਸਾਏ ਜੀ। ਪਰ ਅਸੀਂ ਤੇ ਰੁੱਖੀ ਸੁੱਖੀ ਖਾਣੀ ਛੱਡ ਦਿੱਤੀ, ਸਾਡੇ ਵਿੱਚ ਕੋਲੈਸਟ੍ਰੋਲ ਵੱਧ ਗਿਆ, ਡਾਕਟਰਾਂ ਨੇ ਸਾਨੂੰ ਦੱਸਤਾ ਵੀ ਚੋਪੜੀ ਰੋਟੀ ਨਹੀਂ ਖਾਣੀ, ਪਰ ਅਸੀਂ ਫੇਰ ਵੀ ਉਹਦੀ ਗੱਲ ਹੀ ਨਹੀਂ ਮੰਨਦੇ, ਉੱਧਰ ਨੂੰ ਤੁਰਦੇ ਨਹੀਂ। ਜਿਹੜਾ ਵਿਆਹ ਪਰਬ ਸ਼ਾਇਦ 26ਵਾਂ ਮੇਲਾ ਇੱਥੇ ਮਨਾਇਆ ਜਾ ਰਿਹਾ, ਜਿਹੜਾ ਸਿਧਾਂਤ ਸਾਨੂੰ ਗੁਰੂ ਨੇ ਵਿਆਹ ਦਾ ਦਿੱਤਾ ਸੀ ਨਾ, ਅਸੀਂ ਉਹ ਭੁੱਲ ਗਏ। ਗੁਰੂ ਸਾਹਿਬ ਨੇ ਸਾਦਾ ਵਿਆਹ ਸਾਨੂੰ ਦਿੱਤਾ ਸੀ, ਜਿਸ ਆ ਕੰਮਾਂ ਤੇ ਅਸੀਂ ਲੱਖਾਂ ਰੁਪਈਆ ਖਰਚਦੇ ਹਾਂ ਨਾ, ਆ ਮਹਿੰਦੀ ਤੇ ਕਿੰਨੇ ਕਿੰਨੇ ਹਜ਼ਾਰ ਰੁਪਈਆ ਬਿੱਲ ਬਣ ਜਾਂਦਾ ਡਾਲਰ, ਇਹ ਰਿਵਾਜ ਸਾਡੇ ਬਜ਼ੁਰਗਾਂ ਨੇ ਜਿਹੜਾ ਚਲਾਇਆ ਸੀ, ਇੱਕ ਬਾਲਟੀ ਵਿੱਚ ਮਹਿੰਦੀ ਘੋਲੀ ਜਾਂਦੀ ਸੀ ਤੇ ਉਹਨਾਂ ਲੋਕਾਂ ਨੂੰ ਵੰਡੀ ਜਾਂਦੀ ਸੀ ਜਿਨ੍ਹਾਂ ਨੇ ਵਿਆਹ ਵਿੱਚ ਸ਼ਾਮਿਲ ਹੋਣਾ ਹੁੰਦਾ ਸੀ ਜਾਂ ਜਿਨ੍ਹਾਂ ਨੇ ਬਰਾਤੇ ਜਾਣਾ ਹੁੰਦਾ ਸੀ, ਉਹਨਾਂ ਦੇ ਘਰਾਂ ਵਿੱਚ ਵੰਡੀ ਜਾਂਦੀ ਸੀ ਤੇ ਲਾਈ ਜਾਂਦੀ ਸੀ। ਤੇ ਹੁਣ ਤਾਂ ਇਹਦੀ ਲੋੜ ਹੀ ਨਹੀਂ ਰਹੀ। ਚਲੋ ਜੇ ਕਿਸੇ ਨੇ ਸਜਾਵਟ ਬਈ ਲਾਉਣੀ ਆ ਤੇ ਘਰ ਘੋਲ ਕੇ ਲਾ ਲਓ, ਪਰ ਅਸੀਂ ਉਹ ਯੂਪੀ ਵਾਲੇ ਭਈਏ ਜਾਂ ਸੱਦ ਲੈਂਦੇ ਆ, ਉਹ ਇੱਕ ਘਰ ਚ ਵਿਆਹ ਦੇ ਘਰ ਚ ਮਹਿੰਦੀ ਲਾਉਣ ਆਇਆ 1 ਲੱਖ ਰੁਪਈਆ ਬਣਾ ਜਾਂਦਾ ਘੱਟ ਤੋਂ ਘੱਟ। ਦੂਜਾ ਜਾਗੋ ਜਿਹੜੀ ਹੈ ਇਹ ਉਦੋਂ ਲੋੜ ਸੀ ਜਦੋਂ ਬਰਾਤਾਂ 2-2, 3-3 ਦਿਨ ਆ ਕੇ ਰਾਤ ਰਹਿੰਦੀਆਂ ਸੀ, ਉਦੋਂ ਇਸ ਕਰਕੇ ਲੋੜ ਸੀ। ਆਨੰਦ ਕਾਰਜ ਜਿਹੜਾ ਸੀ ਸਵੇਰੇ ਆਸਾ ਦੀ ਵਾਰ ਤੋਂ ਬਾਅਦ ਹੁੰਦਾ ਸੀ, ਨਾਲ ਹੀ ਅੰਮ੍ਰਿਤ ਵੇਲੇ ਉਸੇ ਵੇਲੇ ਹੋ ਜਾਂਦਾ ਸੀ ਤੇ ਇੱਕੋ ਹੀ ਖੂਹ ਪਿੰਡ 'ਚ ਹੁੰਦਾ ਸੀ। ਉੱਥੇ ਦਾਦਕਿਆਂ ਨਹਾਉਣਾ ਹੁੰਦਾ ਸੀ, ਉੱਥੇ ਨਾਨਕਿਆਂ ਨਹਾਉਣਾ ਹੁੰਦਾ ਸੀ, ਉਸੇ ਖੂਹ 'ਤੇ ਜਾਂਜੀਆਂ ਨਹਾਉਣਾ ਹੁੰਦਾ ਸੀ। ਉਦੋਂ ਜਾਗੋ ਕੱਢੀ ਜਾਂਦੀ, ਉੱਠੋ ਭਾਈ ਸੁਚੇਤ ਹੋਵੋ, ਅੰਮ੍ਰਿਤ ਵੇਲਾ ਹੋ ਚੱਲਿਆ, ਨਹਾ ਧੋ ਕੇ ਤਿਆਰ ਹੋ ਜਾਓ,
ਤੇ ਅੱਜ ਤਾਂ ਦੁਪਹਿਰ ਦੇ 4 ਵਜੇ ਹੁੰਦੇ ਆ ਜਦ ਅਸੀਂ ਜਾਗੋ ਕੱਢਣ ਲੱਗ ਪੈਂਦੇ ਹਾਂ, ਜਿਹਦੀ ਹੁਣ ਲੋੜ ਹੀ ਨਹੀਂ। ਗੁਰੂ ਸਾਹਿਬ ਨੇ ਸਾਨੂੰ ਇਹਨਾਂ ਕੰਮਾਂ ਤੋਂ ਮੋੜਿਆ ਸੀ। ਸੋ ਮੇਰੇ ਛੋਟੇ ਵੀਰ ਜੌਲ ਸਾਹਿਬ, ਅਮਰਜੀਤ ਸਿੰਘ ਜੌਲ, ਉਹ ਪ੍ਰਸੰਗ ਉਹਨਾਂ ਨੇ ਪਾਤਸ਼ਾਹ ਦਾ ਵਿਆਹ ਦਾ ਸ਼ੁਰੂ ਕੀਤਾ, ਪਰ ਉਹ ਹੀ ਸਵੇਰ ਨੂੰ ਪੂਰਾ ਕਰਨਗੇ। ਆਪਾਂ ਉੱਤੇ ਜਿਹੜਾ ਅਪਕਾਰ ਛੋਟੀ ਪਾਤਸ਼ਾਹ ਨੇ ਕੀਤਾ ਨਾ, ਉਧਰ ਨੂੰ ਚੱਲਦੇ ਆ। ਪਰਸੀਏ ਦਾ ਪੁੱਤਰ ਮਿਹਰਬਾਨ, ਪਰਸੀਏ ਅੰਦਰ ਜੈਲਸ ਬੜੀ ਸੀ। ਜੈਲਸ ਜਿਹੜੀ ਆ ਨਾ, ਇਹ ਬੰਦੇ ਨੂੰ ਅਗਾਂਹ ਨਹੀਂ ਵਧਣ ਦਿੰਦੀ, ਪਿੱਛੇ ਨੂੰ ਖਿੱਚਦੀ ਹੈ। ਉਹਨੇ ਇੱਕ ਆਪਣਾ ਗ੍ਰੰਥ ਬਣਾ ਲਿਆ, ਛੋਟੀ ਪਾਤਸ਼ਾਹ ਨੂੰ ਦੱਸਿਆ ਆ ਕੇ ਕੁਝ ਸਿੰਘਾਂ ਨੇ। ਉਹਦੇ ਵਿੱਚ ਭਾਈ ਨੱਥਾ ਸੀ, ਭਾਈ ਮੋਕਲ ਸੀ, ਭਾਈ ਤੀਰਥਾ ਸੀ। ਉਹ ਆਂਦੇ ਛੋਟੀ ਪਾਤਸ਼ਾਹ, ਫੇਰਾਂ ਵਿੱਚ ਕਿਸੇ ਦੇ ਘਰੇ ਪ੍ਰੋਗਰਾਮ ਸੀ, ਉੱਥੇ ਜਿਹੜੇ ਰਾਗੀ ਜਿਨ੍ਹਾਂ ਨੇ ਸ਼ਬਦ ਪੜ੍ਹੇ ਨਾ, ਉਹ ਬਾਬੇ ਨਾਨਕ ਦੀ ਬਾਣੀ ਨਾਲ ਮੇਲ ਨਹੀਂ ਖਾਂਦੇ। ਮੀਣੇ ਲੋਕ ਵਿੱਚ ਰਲਾ ਪਾਉਂਦੇ ਨੇ। ਤੁਹਾਡੀ ਪਾਤਸ਼ਾਹ ਕਿਰਪਾ ਕਰੋ, ਬਾਣੀ ਜੁਦਾ ਕਰੋ। ਮਿਹਰਬਾਨ ਜਿਹੜੇ ਸ਼ਬਦ ਲਿਖਦਾ ਸੀ ਨਾ, ਉਹ ਤੋੜ ਮਰੋੜ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਇੱਧਰ ਉੱਧਰ ਕਰਕੇ ਵਿੱਚ ਆਪਣਾ ਨਾਂ ਪਾ ਦਿੰਦਾ ਸੀ। ਉਦੋਂ ਸਿੰਘ ਸਾਰੇ ਸਿੱਖ ਜਿੰਨੇ ਸਨ ਬਾਣੀ ਜਾਣਦੇ ਸਨ। ਉਦੋਂ ਸਿੱਖਾਂ ਦੇ ਜ਼ਿਆਦਾਤਰ ਬਾਣੀ ਕੰਠ ਹੁੰਦੀ ਸੀ, ਮਾਫ ਕਰਨਾ, ਉਦੋਂ ਸਾਡੇ ਬੀਬੀਆਂ ਦੇ ਵੀ ਬਾਣੀ ਬੜੀ ਕੰਠ ਹੁੰਦੀ ਸੀ। ਗੁਰੂ ਅਮਰਦਾਸ ਨੂੰ ਗੁਰੂ ਬਣਾਉਣ ਵਾਲੀ ਉਹਦੀ ਨੂੰਹ ਹੈ, ਜਿਹੜੀ ਦੁੱਧ ਰੜਕਦੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕਰਦੀ ਸੀ, ਆਸਾ ਦੀ ਵਾਰ ਪੜ੍ਹਦੀ ਸੀ, ਬਾਵਨ ਅੱਖਰੀ ਪੜ੍ਹਦੀ ਸੀ। ਤੇ ਉਹਨੂੰ ਪੁੱਛਿਆ ਉਹਨਾਂ ਨੇ, ਬੀਬਾ ਕਿਹਦਾ ਕਲਾਮ ਪੜ੍ਹਦੀ ਆ? ਆਂਦੀ ਜੀ ਇਹ ਤਾਂ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨੇ। ਉੱਥੋਂ ਸੁਣ ਕੇ ਫੇਰ ਗੁਰੂ ਅਮਰਦਾਸ ਗੁਰੂ ਬਣੇ। ਬੀਬੀਆਂ ਨੂੰ ਬਾਣੀਆਂ ਬੜੀਆਂ ਕੰਠ ਸੀ ਉਦੋਂ। ਅੱਜ ਕੱਲ੍ਹ ਤੇ ਮਾਫ ਕਰਨਾ, ਅਸੀਂ ਵੀ ਬਹੁਤ ਸਾਰੇ ਬੰਦੇ ਟੈਬਲੇਟ ਮੂਹਰੇ ਕੱਢ ਕੇ ਰੱਖਦੇ ਹਾਂ, ਦੇਖ ਕੇ ਦੱਸੀਦਾ। ਸੋ ਉਹਨਾਂ ਸ਼ਿਕਾਇਤ ਕੀਤੀ ਪੰਚਮ ਪਾਤਸ਼ਾਹ ਕੋਲ ਆ ਕੇ, ਮਹਾਰਾਜ ਬਾਣੀ ਜੁਦਾ ਕਰੀਏ। ਤੋ ਪਾਥੀ ਪੋਥੀਆਂ ਜਿਹੜੀਆਂ ਸੀ ਬਾਣੀ ਦੀਆਂ ਤਿੰਨ, ਉਹ ਗੋਇੰਦਵਾਲ ਸਾਹਿਬ ਬਾਬੇ ਮੋਹਨ ਕੋਲ ਸਨ, ਜਿਹੜੀਆਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਭਗਤਾਂ ਦੀ ਬਾਣੀ ਇਕੱਠੀ ਕੀਤੀ ਸੀ। ਗੁਰੂ ਨਾਨਕ ਦੇਵ ਦੀ ਆਪ ਸੀ, ਗੁਰੂ ਅੰਗਦ ਦੇਵ ਦੀ, ਗੁਰੂ ਅਮਰਦਾਸ ਦੀ ਔਰ ਗੁਰੂ ਰਾਮਦਾਸ ਦੀ, ਉਹ ਤਿੰਨ ਪੋਥੀਆਂ ਜਿਹੜੀਆਂ ਸਨ ਬਾਬੇ ਮੋਹਨ ਕੋਲ ਸੀ, ਉਹਨਾਂ ਨੂੰ ਮੰਗਵਾਇਆ ਗਿਆ। ਮੰਗਾ ਕੇ ਭਾਈ ਗੁਰਦਾਸ ਨੂੰ ਸੱਦਿਆ ਗਿਆ, ਰਾਮਸਰ ਵਾਲੀ ਜਗ੍ਹਾ ਨਿਯੁਕਤ ਕੀਤੀ ਗਈ ਆ ਵੀ ਇੱਥੇ ਬਾਣੀ ਰਚੀ ਜਾਏਗੀ। ਸੋ ਤੰਬੂ ਲੱਗਾ, ਮਹਾਰਾਜ ਨੇ ਸਾਰੀ ਤਿਆਰੀ ਕਰ ਲਈ ਤੇ ਭਾਈ ਗੁਰਦਾਸ ਨੂੰ, ਜਿਵੇਂ ਛੋਟੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਗੁਰਬਾਣੀ ਲਿਖਣ ਵਾਸਤੇ ਦੱਸਦੇ ਨੇ, ਉਹ ਸਾਰਾ ਸੀਨ ਆਪਦੇ ਸਾਹਮਣੇ ਢਾਡੀ ਕਮਲਜੀਤ ਸਿੰਘ ਜੀ ਬਿਲਕਾ, ਢਾਡੀ ਸਤਪਾਲ ਸਿੰਘ ਜੀ ਬਾਸੀ, ਸਰੰਗੀ ਮਾਸਟਰ ਰਣਜੀਤ ਸਿੰਘ ਬੈਨਾਪੁਰੀ, ਗੁਰਨਾਮ ਸਿੰਘ ਭੰਡਾਲ ਜੂਬਾ ਸਿੱਟੀ ਵਾਲੇ ਨਾਲ ਢਾਡੀ ਜੱਥਾ, ਹੇ ਇਹ

ਤਿਆਰੀ ਕੀਤੀ ਗਈ, ਰਾਮਸਰ ਸਰੋਵਰ ਵਾਲੀ ਜਗ੍ਹਾ ਨਿਯੁਕਤ ਕੀਤੀ ਗਈ। ਉੱਥੇ ਫਲਦਾਰ ਬਹੁਤ ਦਰਖਤ ਸਨ, ਉੱਥੇ ਫੁੱਲਦਾਰ ਬੂਟੇ ਸਨ। ਬਾਬਾ ਬੁੱਢਾ ਜੀ ਨੂੰ ਬੀੜ ਚੋਂ ਬੁਲਾਇਆ ਗਿਆ, ਭਾਈ ਬੰਨੋ ਨੂੰ ਬੁਲਾਇਆ ਗਿਆ ਜਿਹੜਾ ਹਲਟੀ ਗੇੜ ਕੇ ਪਾਣੀ ਦੀ ਸੇਵਾ ਕਰਦਾ ਸੀ, ਸੰਗਤਾਂ ਨੂੰ ਇਸ਼ਨਾਨ ਕਰਾਉਂਦਾ ਸੀ। ਬਾਬਾ ਬੁੱਢਾ ਜੀ ਸੰਗਤਾਂ ਨੂੰ ਗੁਰਬਾਣੀ ਦੀ ਕਥਾ ਸੁਣਾਇਆ ਕਰਦੇ ਸਨ। ਉੱਥੇ ਬੈਠ ਕੇ ਦੋ ਤੰਬੂ ਲਗਾਏ ਗਏ। ਇੱਕ ਤੰਬੂ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਤੇ ਦੂਸਰੇ ਤੰਬੂ ਵਿੱਚ ਭਾਈ ਗੁਰਦਾਸ ਜੀ ਬੈਠੇ ਸਨ। ਗੁਰਬਾਣੀ ਲਿਖਣੀ ਸ਼ੁਰੂ ਕੀਤੀ ਗਈ ਹੈ। ਸੋ ਇੱਕ ਸ਼ਹਿਰ ਕਹਿੰਦਾ ਵੀ ਵੇਦ ਪੁਰਾਣ ਕੁਰਾਨ ਸਭ ਪੜ੍ਹ ਦੇਖੇ, ਵੇਦ ਪੁਰਾਣ ਕੁਰਾਨ ਸਭ ਪੜ੍ਹ ਦੇਖੇ, ਇਹ ਪਰ ਸ੍ਰੀ ਗੁਰੂ ਗ੍ਰੰਥ ਨਿਰਪੱਖ ਹੈ ਜੋ ਇੱਥੇ ਮਿਲਦਾ ਹੈ ਮਾਣ ਮਾਣਿਆਂ ਨੂੰ, ਇਹੋ ਸਰਵ ਕਲਾ ਸਮਰੱਥ ਹੈ ਜੋ ਬਾਣੀ ਗੁਰੂ ਤੇ ਗੁਰੂ ਹੈ ਆਪ ਬਾਣੀ, ਇਹ ਜਗਤ ਗੁਰੂ ਪ੍ਰਤੱਖ ਹੈ ਜੋ ਭੰਡਾਲ ਸ਼ਬਦ ਗੁਰੂ ਅਕਾਲ ਦੇ ਨਾਲ ਜੋੜੇ ਦਿੰਦਾ ਸਾਰਿਆਂ ਨੂੰ, ਇਹੋ ਗੁਰਮਤ ਹੈ ਜੋ ਇਹ ਜਿਹੜਾ ਇਹਨੂੰ ਮੰਨਦਾ ਉਹਨੂੰ ਗੁਰਮਤ ਦੇ ਦਿੰਦਾ ਹੈ, ਉਹਨੂੰ ਅਕਾਲ ਦੇ ਨਾਲ ਮਿਲਾ ਦਿੰਦਾ ਹੈ, ਉਹਨੂੰ ਕੋਈ ਦੁੱਖ ਨਹੀਂ ਰਹਿੰਦਾ, ਉਹਨੂੰ ਕੋਈ ਭੁੱਖ ਨਹੀਂ ਰਹਿੰਦੀ, ਉਹਨੂੰ ਕਿਸੇ ਚੀਜ਼ ਦੀ ਤੋਟ ਨਹੀਂ ਰਹਿੰਦੀ। ਸੋ ਰਾਮਸਰ ਦੇ ਕੰਢੇ ਤੇ ਗੁਰਬਾਣੀ ਲਿਖਣੀ ਸ਼ੁਰੂ ਕੀਤੀ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਇੱਕ ਤੰਬੂ ਵਿੱਚੋਂ ਆਵਾਜ਼ ਦਿੱਤੀ ਵੀ ਭਾਈ ਜੀ ਬਾਣੀ ਲਿਖਣੀ ਸ਼ੁਰੂ ਕਰੀਏ। ਲੋ ਭਾਈ ਗੁਰਦਾਸ ਜੀ ਰਾਮਸਰ ਸਰੋਵਰ ਦੇ ਕੰਢੇ ਤੇ ਬੈਠ ਕੇ ਤੰਬੂ ਵਿੱਚ ਗੁਰਾਂ ਦੇ ਹੁਕਮ ਨਾਲ ਜਿਉਂ ਜਿਉਂ ਗੁਰੂ ਬੋਲੀ ਜਾਂਦੇ ਨੇ ਉਸੇ ਤਰ੍ਹਾਂ ਗੁਰਬਾਣੀ ਲਿਖੀ ਜਾਂਦੇ ਨੇ। ਆਉਣ ਵਾਲੀਆਂ ਲਾਈਨਾਂ ਇੰਜ ਬਿਆਨ ਨੇ।

ਜਦੋਂ ਪਹਿਲਾ ਪ੍ਰਕਾਸ਼ ਹੋਇਆ ਜਿਹੜੀ ਬੀੜ ਭਾਈ ਗੁਰਦਾਸ ਨੇ ਲਿਖੀ ਸੀ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਲਿਖਾਈ ਸੀ, ਉਹ 30 ਰਾਗਾਂ ਵਿੱਚ ਲਿਖੀ ਗਈ। ਕੁਝ ਸਿੱਖਾਂ ਨੇ ਸਵਾਲ ਕੀਤਾ ਭਾਈ ਗੁਰਦਾਸ ਨੂੰ, ਭਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਹੈ ਇਹ ਸੱਚੀ ਤੇ ਸੁੱਚੀ ਬਾਣੀ ਹੈ? ਭਾਈ ਗੁਰਦਾਸ ਜੀ ਆਖਣ ਲੱਗੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਕਹਿੰਦੇ ਖਸਮ ਦੀ ਬਾਣੀ ਪਤਾ ਲੱਗ ਜਾਂਦਾ ਹੈ। ਆਖਣ ਲੱਗੇ ਵੀ ਜੇ ਬੀਬੀਆਂ 5-7 ਕਿਸੇ ਕਮਰੇ ਵਿੱਚ ਬੈਠੀਆਂ ਹੋਣ ਤਾਂ ਉਹਨਾਂ ਦੇ ਪਤੀ ਨਾਲ ਦੇ ਕਮਰੇ ਵਿੱਚ ਬੈਠੇ ਗੱਲਾਂ ਕਰਦੇ ਹੋਣ ਨਾ, ਆਪਣੇ ਪਤੀ ਦੀ ਆਵਾਜ਼ ਪਤਨੀ ਪਛਾਣ ਲੈਂਦੀ ਆ, ਮੇਰੇ ਪਤੀ ਦੀ ਆਵਾਜ਼ ਆ, ਮੇਰੇ ਖਸਮ ਦੀ ਬਾਣੀ ਆ, ਮੈਨੂੰ ਪਤਾ ਲੱਗ ਜਾਂਦਾ। ਬਾਣੀ ਤਿਆਰ ਕੀਤੀ ਗਈ, ਭਾਈ ਬੰਨੋ ਨੂੰ ਲਾਹੌਰ ਜਲਤ ਬੰਨਣ ਵਾਸਤੇ ਭੇਜਿਆ ਗਿਆ ਵੀ ਜਾ ਇਹਦੀ ਜਲਤ ਬਣਾ ਲਿਆ। ਸਿੱਖ ਦੇ ਮਨ ਵਿੱਚ ਕਿਹੋ ਜਿਹਾ ਪਿਆਰ ਹੋਊਗਾ ਕਿ ਉਹਨੇ ਜਦੋਂ ਉਸ ਜਿਹੜਾ ਸਰੂਪ ਲਿਖਿਆ ਗਿਆ ਸੀ ਉਹਨੂੰ ਕਿਸੇ ਕਾਰੀਗਰ ਨੂੰ ਜਲਦ ਬੰਨਣ ਵਾਸਤੇ ਦਿੱਤਾ ਤੇ ਭਾਈ ਬੰਨੋ ਨੇ ਉਹਦਾ ਇੱਕ ਅਤਾਰਾ ਕਰ ਲਿਆ। ਜਦ ਮੁੜ ਕੇ ਜਲਦ ਬਣਾ ਕੇ ਅੰਮ੍ਰਿਤਸਰ ਪਹੁੰਚਿਆ ਤੇ ਦੋ ਸਰੂਪ ਪਾਤਸ਼ਾਹ ਦੇ ਅੱਗੇ ਰੱਖੇ, ਪਰ ਉਹ ਇੱਕ ਗਲਤੀ ਕਰ ਬੈਠਾ। ਪਾਤਸ਼ਾਹ ਨੇ ਮੰਧਾਵਣੀ ਮਹੱਲੇ 5ਵੇਂ ਤੇ ਬਾਣੀ ਬੰਦ ਕਰ ਦਿੱਤੀ ਸੀ ਰਾਗ ਮਾਲਾ ਤੇ ਜਾ ਕੇ। ਉਹਦੇ ਪਿੱਛੇ ਉਹਨੇ ਰਾਜਾ ਸਾਹਿਬ ਨਾਭ ਕਮਲ ਦੀ ਕਥਾ ਲਿਖ ਦਿੱਤੀ, ਕੁਝ ਸ਼ਬਦ ਉਹਦੇ ਵਿੱਚ ਪਾ ਦਿੱਤੇ ਤੇ ਪਾਤਸ਼ਾਹ ਨੇ ਸਰਾਪ ਦੇ ਦਿੱਤਾ ਕਿ ਇਹ ਬੀੜ ਖਾਰੀ ਹੈ, ਇਹਨੂੰ ਕੋਈ ਨਾ ਪੜ੍ਹੇ, ਕੋਈ ਨੀ ਪੜ੍ਹਦਾ। ਸਾਹਿਬਾਂ ਨੇ ਤਿਆਰੀ ਕੀਤੀ ਹੈ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਨ ਦੀ। ਹੁਣ ਸਵਾਲ ਪੈਦਾ ਹੁੰਦਾ ਤੇ ਮਹਾਰਾਜ ਦਾ ਸਰੂਪ ਸੀਸ ਤੇ ਕੌਣ ਉਠਾਏਗਾ? ਭਾਈ ਗੁਰਦਾਸ ਜੀ ਆਖਣ ਲੱਗੇ ਸੋਢੀ ਪਾਤਸ਼ਾਹ ਨੂੰ, ਪਾਤਸ਼ਾਹ ਜੀ ਤੁਸੀਂ ਗੁਰੂ ਹੋ, ਮਹਾਰਾਜ ਦਾ ਸਰੂਪ ਆਪਣੇ ਸੀਸ ਤੇ ਟਿਕਾਓ। ਗੁਰੂ ਅਰਜਨ ਦੇਵ ਨੇ ਗਲ ਵਿੱਚ ਪਾਇਆ ਪੱਲਾ, ਦੋਵੇਂ ਜੋੜੇ ਹੱਥ ਸੰਗਤਾਂ ਦੇ ਮੋਹਰੇ, ਆਂਦਾ ਸੰਗਤ ਜੀ ਮੇਰਾ ਸੀਸ ਭਾਰ ਨਹੀਂ ਚੱਲ ਸਕਦਾ।

0: ਠਾ ਸਾਹਿਬ ਸੁੱਖ ਆਸਣ ਕੀਤਾ ਗਿਆ। ਸਾਰੀ ਦੁਨੀਆ ਤੇ ਹੋਰ ਕੋਈ ਇਹੋ ਜਿਹਾ ਸ੍ਰੇਸ਼ਟ, ਇਹੋ ਜਿਹਾ ਪਵਿੱਤਰ, ਇਹੋ ਜਿਹੀ ਸਾਂਝੀ ਬਾਲਤਾ ਦਾ ਗ੍ਰੰਥ ਅੱਜ ਤੱਕ ਨਹੀਂ ਬਣਿਆ ਤੇ ਨਾ ਬਣੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮਨੁੱਖਤਾ ਦੇ ਗੁਰੂ ਨੇ, ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ, ਕਮਾਲ ਕੀਤੀ ਪਈ ਹੈ। ਇੱਕ ਪੰਨੇ ਤੇ ਪੰਡਿਤ ਬੈਠਾ ਤਾਂ ਦੂਸਰੇ ਤੇ ਚਮਿਆਰ ਬੈਠਾ। ਸੋ ਸਾਹਿਬਾਂ ਦੀ ਇਹ ਕਮਾਲ ਆ ਵੀ ਸਾਰਿਆਂ ਨੂੰ ਬਰਾਬਰਤਾ ਦਿੱਤੀ ਹੈ। ਸੋ ਸਮਾਂ ਸਮਾਪਤ ਹੈ, ਕੱਲ੍ਹ ਦੇ ਦੀਵਾਨ ਅੰਦਰ ਫਿਰ ਸੇਵਾ ਕਰਾਂਗੇ। ਸੋ ਸੰਗਤਾਂ ਵੱਲੋਂ ਬੇਅੰਤ ਮਾਇਆ ਆਈ ਹੈ, ਗੁਰੂ ਮਹਾਰਾਜ ਦਿਨ ਦੁੱਗਣੀ ਰਾਜ ਚੌਗਣੀ ਤਰੱਕੀ ਬਖਸ਼ੇ, ਗੁਰਸਿੱਖੀ ਜੀਵਨ ਬਰਸੇ। ਸਾਰੀਆਂ ਸੰਗਤਾਂ ਨੂੰ, ਪਾਤਸ਼ਾਹ ਦੇ ਵਿਆਹ ਪੁਰਬ ਦੀਆਂ, ਬੈਲਗੇ ਦੀਆਂ ਸੰਗਤਾਂ ਨੂੰ ਔਰ ਇਲਾਕਾ ਨਿਵਾਸੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਮਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾ ਗਾਹੋ ਹਰੀ ਕੇਰਾ, ਮਨ ਜਿਨੀ ਵਸਾਈਆਂ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੈ, ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨਾਏ ਵਸਿਆ, ਜਿਨ੍ਹਾਂ ਇੱਛਾ ਸਭ ਬੁਝਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵੜਿਆਈਆਂ। ਕਹਿ ਨਾਨਕ ਸੁਣੋ ਸੰਤੋ, ਸਬਦਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਹੋ ਵਾਜੇ ਪੰਥ ਸਬਦ ਤਿਤ ਘਰ ਸਭਾਗੈ, ਕਰ ਸਭਾਗੈ ਸਬਦ ਵਾਜੇ, ਕਲਾਹ ਜਿਤ ਕਰ ਤਾਰਿਆ, ਪੰਚ ਦੂ ਤੁਦ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ ਸੇ, ਨਾਮ ਹਰ ਕੇ ਲਾਗੇ। ਕਹਿ ਨਾਨਕ ਤਹਿ ਸੁਖ ਹੋਵਾ, ਤਿਤ ਕਰ ਅਨਹਦ ਵਾਜੇ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਸਭ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਨਾ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ

ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ। ਬਿਰਧ ਕੀ ਪੈਜ ਪੰਥ ਕੀ ਜਿਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾਂ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ,

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਕੁਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਵਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਓ ਆਪ ਜੀ ਦੇ ਵਿਆਹ ਪੁਰਬ ਦੀਆਂ ਆਉਂਦੀਆਂ ਖੁਸ਼ ਬਿਲਗਾ ਪਿੰਡ ਨਿਵਾਸੀ ਸੰਗਤਾਂ ਵੱਲੋਂ ਅੱਜ ਰਾਜ ਦੇ ਆਪ ਜੀ ਦੀ ਹਜ਼ੂਰੀ ਵਿੱਚ ਰਾਤਰੀ ਦੇ ਕੀਰਤਨ ਦਰਬਾਰ ਤੁਹਾਡੇ ਦਰਬਾਰ ਸਜੇ ਗਏ ਸਜਦਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਢਾਡੀ ਵਾਰਾਂ ਗੁਰ ਇਤਿਹਾਸ ਗਾਇਆ ਗਿਆ ਛੇ ਬਣੀ ਨੰਦ ਸਾਹਿਬ ਜੀ ਕੇ ਜਾਪ ਸਮੁੱਚੀਆਂ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ੁਗਾ ਵਾਸਤੇ ਸੁੱਤ ਸਪਸ਼ਟ ਬਾਣੀ ਪੜ੍ਹਨ ਦਾ ਆਤਮ ਗੁਰਬਾਣੀ ਕੀਰਤਨ ਕਥਾ ਦਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਿਸਾ ਕਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੇ ਦਰ ਪਰ ਗਰਵ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ ਕਬੀਰ ਅਰੋੜਾ ਜਨਮ ਦਿਨ ਸ਼ੁਕਰਾਨਾ ਕਰਨ ਦਾ ਆਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਨੂੰ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਈ ਸ੍ਰੀ ਮੁਖਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਆਪ

ਚਿਤਮ ਅੰਦਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗਮੀਤ ਸੋ ਕਹੋ ਟਲ ਗੁਰ ਸੇਵੀਐ ਅਹਿਨ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

0: ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਸਿਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਵਾਨ ਜਹਾਜ ਨੇ ਪਰੇ ਗੁਰੂ ਸਾਹਿਬ ਜੀ ਕਿਰਪਾ ਕਰਨ ਸਮੂਹ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀਵਨ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲੱਜਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ, ਨਾਨਕ ਪ੍ਰਭ ਅਵਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ, ਅਨੰਦ ਕਰਹਿ ਤੇਰੇ ਦਾਸਾ, ਜਪ ਪੂਰਨ ਹੋਈ ਆਸਾ, ਬਿਲਾਵਲ ਮਹੱਲਾ ਪੰਜਵਾਂ, ਤਾਤੀ ਵਾਵ ਨ ਲੱਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰਾ ਰਾਮ ਕਾਰ, ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ, ਰਹਾਓ, ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ, ਕਹੋ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ, ਅਣਾ ਹੋ ਅਣਾ ਤੂੰ, ਅਣਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ, ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵ

ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆਏ ਘਰ ਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਦਿਅੰਤਰ ਕੇ ਬੋਲੋ ਜੀ ਇਹਨ ਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਨੂੰ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਂ ਨੂੰ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜੂਰੀ ਸੰਤ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਵਾਂ ਸਿਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਧੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾਲ ਚੱਲ ਕੇ ਬਿਰਾਜ ਮਨ ਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਵੇਲੇ ਜਾਗਰਤ ਬਖਸ਼ ਕੇ ਦਰਸ਼ਨ ਦਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਨਾਮਲਿਆਂ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

Padre, Lucio Díaz, Mira, Vara.

ਨਾਮ ਬਸੰਤ ਮਹੱਲਾ ਤੀਜਾ ਬਨਸਪਤ ਮੌਲੇ ਚੜਿਆ ਬਸੰਤ ਇਹੋ ਮਨ ਮੌਲਿਆ ਸਤਿਗੁਰ ਸੰਗ ਤੁਮ ਸਾਧ ਤਿਆਵ ਮੁਗਮਨਾ ਤਾਂ ਸੁਭਾਵ ਮੇਰੇ ਮਨਾ ਰਹੋ।

ਬਸੰਤ ਮਹੱਲਾ ਤੀਜਾ ਸਾਬ ਜੁਗ ਤੇਰੇ ਕਿਤੇ ਹੋਏ ਸਤਿਗੁਰੂ ਭੇਟਾ ਮਤ ਬੁੱਧ ਹੋਏ ਹਰ ਜੋ ਆਪੇ ਲਿਹ ਮਿਲਾਏ ਗੁਰ ਕੇ ਸ਼ਬਦ ਸਚ ਨਾਮ ਸਮਾਏ ਰਹੋ ਮਨ ਬਸੰਤ ਹਰਾ ਸਭ ਲੋਏ ਫਲਿਆ ਫੁਲਿਆ ਰਾਮ ਨਾਮ ਸੁਖ ਹੋਏ।

ਮਹੱਲਾ ਤੀਜਾ ਤਿੰਨ ਬਸੰਤ ਜੋ ਹਰ ਗੁਣ ਗਾਏ ਪੂਰੇ ਪਾਗ ਹਰ ਭਗਤ ਕਰਾਏ ਇਸ ਮਨ ਕੋ ਬਸੰਤ ਕੇ ਲਗੈ ਨਾ ਸੋਏ ਇਹ ਮਨ ਜਲਿਆ ਦੂਜੈ ਜੋਏ ਰਾਉ ਇਹ ਮਨ ਧੰਦੇ ਬਾਂਧਾ ਕਰਮ ਕਮਾਏ ਮਾਇਆ ਮੁੱਠਾ ਸਦਾ ਬਿੜਾਏ ਇਹ ਮਨ ਛੁੱਟੇ ਜਾਂ ਸਦੁਰ ਭੇਟੇ ਜੋ ਕਰਕੇ ਫਿਰ ਆਵੇ ਨਾ ਫੇਟਾਏ ਏ ਮਨ ਜੁਟਾ ਗੁਰ ਦਿਆ ਛਡਾਏ ਨਾਨਕ ਮਾਇਆ ਮੋਹ ਸਬਦ ਜਲਾਏ ਬਸੰਤ ਮਹੱਲਾ ਤੀਜਾ ਬਸੰਤ ਚੜਿਆ ਫੁੱਲ ਬਨਰਾਏ ਇਹ ਜੀ ਜੰਤ ਫੁੱਲ ਹਰ ਚਿਤ ਲਾਏ ਇਹ ਬਿਦ ਇਹ ਮਨ ਹਰਿਆ ਹੋਏ ਹਰ ਹਰ ਨਾਮ ਜਪੈ ਦਿਨ ਰਾਤੇ ਗੁਰਮੁਖ ਮੈਂ ਕੱਢੈ ਧੋਏ ਰਾਉ ਸਤਿਗੁਰ ਬਾਣੀ ਸਬਦ ਸੁਣਾਏ ਇਹ ਦਘਰਿਆ ਸਤਿਗੁਰੂ ਪਾਏ ਫਲ ਫੂਲ ਲਾਗੇ ਜਾਇਆ ਪਿਲਾਏ ਮੂਲ ਲੱਗੇ ਤਾਂ ਸਤਿਗੁਰੂ ਪਾਏ ਆਪ ਬਸੰਤ ਜਗਤ ਸਭ ਵਾੜੀ ਨਾਨਕ ਪੂਰੇ ਪਾਗ ਭਗਤ ਨਿਰਾਲੇ ਬਸੰਤ ਡੋਲ ਮਹੱਲਾ ਤੀਜਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਕੀ ਬਾਣੀ ਵਿੱਟੋ ਵਾਰਿਆ ਭਾਈ ਗੁਰ ਸ਼ਬਦ ਵਿੱਟੋ ਬਲ ਜਾਈ ਗੁਰ ਸਲਾਹੀ ਸਦ ਆਪਣਾ ਭਾਈ ਗੁਰ ਚਰਨ ਚਿਤ ਲਾਈ ਮੇਰੇ ਮਨ ਰਾਮ ਨਾਮ ਚਿਤ ਲਾਏ ਮਨ ਤੰਦੇ ਰਹਿ ਰਿਹਾ ਹੋਵੇ ਹਰ ਨਾਮਾ ਫਲ ਪਾਏ ਰਹਾਉ ਗੁਰ ਰਾਖੇ ਸੇਵਰੇ ਭਾਈ ਹਰਤ ਅੰਮ੍ਰਿਤ ਪਿਆਏ ਵਿੱਚੋਂ ਹਮੇ ਦੁੱਖ ਉੱਠ ਗਿਆ ਭਾਈ ਸੁਖ ਉੱਠਾ ਮਨ ਆਏ ਤੁਰਿਆ ਪੇ ਜਿਨ੍ਹਾਂ ਨੂੰ ਬਖਸ਼ਿਓ ਭਾਈ ਸਭ ਦੇ ਲੈਣ ਮਿਲਾਏ ਧੂੜ ਤਿਨਾ ਕੀਏ ਘੁੱਲੀਏ ਭਾਈ ਸਤਸੰਗਤ ਮੇਲ ਮਿਲਾਏ ਆਪ ਕਰਾਏ ਕਰੇ ਆਪ ਭਾਈ ਜਿਨ ਰਿਆ ਕੀਆ ਸਭ ਕੋ ਨਾਨਕ ਮੰਸ ਸੁਖ ਸਦ ਵਸੇ ਭਾਈ ਸ਼ਬਦ ਮਿਲਾਵਾ ਹੋਏ ਰਾਜ ਬਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਉਂ ਪਸਰੀ ਸੂਰਜ ਕਿਰਨ ਜੋਤ ਤਿਉਂ ਕੜ ਕੜ ਰਮਈਆ ਉਤ ਪੋਤ ਇੱਕੋ ਹਰ ਰਵਿਆ ਸਰਵ ਥਾਏ ਗੁਰਸਬ ਦੀ ਮਿਲਿਆ ਮੇਰੀ ਮਾਏ ਰਾਉ ਘੱਟ ਘੱਟ ਅੰਤਰ ਇੱਕੋ ਹਰ ਸੋਏ ਗੁਰ ਮਿਲਿਆ ਇੱਕ ਪ੍ਰਗਟ ਹੋਏ ਕੋ ਇੱਕ ਰਿਹਾ ਭਰਪੂਰ ਸਾਖਤ ਨਰ ਲੋਭੀ ਜਾਣੇ ਦੂਰ ਇੱਕੋ ਇੱਕ ਵਰਤ ਹਰ ਲੋਏ ਨਾਨਕ ਹਰ ਇੱਕੋ ਕਰੈ ਸੋ ਹੋਏ ਬਸੰਤ ਮਹੱਲਾ ਚੌਥਾ ਰਹਿਣ ਦਿਨ ਸੁਦੋਏ ਸਦੇ ਪਏ ਮਨ ਹਰ ਸਿਮਰੋ ਅੰਤ ਸਦਾ ਰੱਖ ਲਏ ਹਰ ਜੈ ਸਦਾ ਮਨ ਮੇਰੇ ਸਵਿਆਲਸ ਦੁੱਖ ਪੰਜ ਪ੍ਰਭ ਪਾਇਆ ਗੁਰਮਤਿ ਗਾਵੋ ਗੁਣ ਪ੍ਰਭ ਕੇਰੇ ਰਾਓ

ਚੌਥਾ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਨਾਮ ਰਤਨ ਕੋਠੜੀ ਗੜ ਮੰਦਰ ਕੁਲਕਾਨੀ ਸਤਿਗੁਰ ਮਿਲੇ ਤਾਂ ਖੋਦੀਏ ਮਿਲ ਜੋਤੀ ਜੋਤ ਸਮਾਨੀ।

ਹਰ ਪ੍ਰੀ ਦੇ ਜਨਮ ਜਨਮ ਕੇ ਹੋ ਮੈਂ ਮਰਨ ਇਸੀ ਹਰਿ ਅੰਮ੍ਰਿਤ ਹਰ ਜਲ ਨਿਧੈ ਹਮਰੇ ਕਰਮ ਨਾ ਵਿਚਰੋ ਠਾਕੁਰ ਤੁਮ ਪੈਜ ਰਖੋ ਆਪਣੀ ਦੇ

ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰ ਦਇਆਲ ਮੰਗਲ ਤਿਸ ਕੈ ਜਿਸ ਇੱਕ ਕਾਮ ਤਿਸ ਸਤ ਬਸੰਤ।

ਸਗਲ ਇੱਛਾ ਜਪ ਪੁੰਨਿਆ ਪ੍ਰਭ ਮਿਲੇ ਚਿਰੀ ਬਛੁਨਿਆ ਤੁਮ ਰਵੋ ਗੋਬਿੰਦ ਰਵਣ ਜੋਗ ਜਿਤ ਰਵੇ ਸੁਖ ਸਹਿਜ ਭੋਗ ਰਹਾਉ ਕਰ ਕਿਰਪਾ ਨਦਰ ਨਿਹਾਲਿਆ ਆਪਣਾ ਦਾਸ ਆਪ ਸੰਭਾਲਿਆ ਸਿਜ ਸੁਹਾਵੀ ਰਸ ਬਣੀ ਆਏ ਮਿਲੇ ਪ੍ਰਭ ਸੁਖ ਤਨੀ ਮੇਰਾ ਗੁਣ ਅਵਗੁਣ ਨਾ ਵਿਚਾਰਿਆ ਪ੍ਰਭ ਨਾਨਕ ਚਰਨ ਪੂਜਾਰਿਆ ਬਸੰਤ ਮਹੱਲਾ ਪੰਜਵਾਂ ਕਿਲਬਖ ਬਿਨਸੈ ਗਾਏ ਗੁਣਾ ਅੰਧਨ ਉਪਜੀ ਸਹਿਜ ਤੁਨਾ ਮਨ ਮੌਲਿਓ ਹਰ ਚਰਨ ਸੰਗ ਕਰ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੋ ਹਰ ਨਾਮ ਰੰਗ ਰਹਾਉ ਕਰ ਕਿਰਪਾ ਪ੍ਰਗਟੇ ਗੋਪਾਲ ਲੜ ਲਾਏ ਉਧਾਰੇ ਦੀਨ ਦਿਆਲ ਇਹੋ ਮਨ ਹੋਆ ਸਾਧੁ ਧੂਰ ਨਿਤ ਦੇਖੈ ਸੁਆਮੀ ਹਜੂਰ ਕਾਮ ਕ੍ਰੋਧ ਤਿਸ ਨਾ ਗਈ ਨਾਨਕ ਪ੍ਰਭ ਕਿਰਪਾ ਪਈ ਬਸੰਤ ਮਹੱਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਕਰ ਥਾਪ ਸ਼ਾਂਤ ਸਹਿਜ ਗ੍ਰਹਿ ਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਹਰ ਮੰਤਰ ਹਾਉ ਸੋਗ ਸੰਤਾਪ ਕੱਟੇ ਪ੍ਰਭ ਆਪ ਗੁਰ ਆਪਣੇ ਕੋ ਨਿਤ ਨਿਤ ਜਾਪ ਜੋ ਜਨ ਤੇਰਾ ਜਪੇ ਨਾਓ ਸਫਲ ਪਾਏ ਨਿਸ਼ਚਲ ਗੁਣ ਗਾਉ ਨਾਨਕ ਭਗਤਾਂ ਭਲੀ ਰੀਤ ਸੁਖਦਾਤਾ ਜਪਦੇ ਨੀਤ ਨੀਤ ਬਸੰਤ ਮਹੱਲਾ ਪੰਜਵਾਂ ਹੁਕਮ ਕਰ ਕੀਨੇ ਨਿਹਾਲ ਆਪਣੇ ਸੇਵਕੋ ਭਇਆ ਦਿਆਲ ਗੁਰਪੂਰੇ ਸਭ ਪੂਰਾ ਕੀਆ ਅੰਮ੍ਰਿਤ ਨਾਮ ਮ੍ਰਿਦ ਮਹਿ ਦੀਆ ਰਹਾਉ ਕਰਮ ਤਰਮ ਮੇਰਾ ਕਛ ਨਾ ਵਿਚਾਰਿਓ ਬਹਾਂ ਪਕਰ ਭਵ ਜਲ ਨਿਸਤਾਰਿਓ ਪ੍ਰਭ ਕਾਟ ਮੈਲ ਨਿਰਮਲ ਕਰੇ ਗੁਰਪੂਰੇ ਕੀ ਸਰਣੀ ਪਰੇ ਆਪੇ ਕਰੇ ਆਪ ਕਰਨੇ ਹਾਰ ਕਰ ਕਿਰਪਾ ਨਾਨਕ ਉਧ ਆਪ ਕਰੇ ਆਪ ਕਰਨੇ ਹਾਰੇ ਕਰ ਕਿਰਪਾ ਨਾਨਕ ਉਧਾਰੇ ਬਸੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਦੇਖ ਫੂਲ ਫੂਲ ਫੂਲੇ ਅਹੰ ਤਿਆਗ ਤਿਆਗੇ ਚਰਨ ਕਮਲ ਪਾਗੇ ਤੂੰ ਮਿਲੋ ਪ੍ਰਭ ਸੁਭਾਗੇ ਹਰ ਚੇਤ ਮਨ ਮੇਰੇ ਰਹਾਉ ਸਗਨ ਬਾਸ ਕੂਲੇ ਇੱਕ ਰਹਿ ਸੂਖ ਕਠੂਲੇ ਬਸੰਤ ਰੁੱਤ ਆਈ ਪਰ ਫੁੱਲਤਾ ਰਹੇ ਅਬ ਕੱਲੂ ਆਇਓ ਰੇ ਇੱਕ ਨਾਮ ਬੋਬੋ ਬੋਬੋ ਅਨਰੁੱਤ ਨਾਹੀ ਨਾਹੀ ਮਤ ਪਰਮ ਭੁੱਲੋ ਭੁੱਲੋ ਗੁਰ ਮਿਲੇ ਹਰ ਪਾਏ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ ਬਸੰਤ ਮਹੱਲਾ ਪੰਜਵਾਂ ਘਰ ਦੂਜਾ ਹਿੰਡੋਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਛਾਏ ਇਨ ਵਿਦ ਪਾਸਾ ਢਾਲੋ ਵੀਰ ਗੁਰਮੁਖ ਨਾਮ ਜਪੋ ਦਿਨ ਰਾਤੀ ਅੰਤ ਕਾਲ ਨਹਿ ਲਾਗੈ ਪੀਰ ਰਹਾਉ ਕਰਮ ਧਰਮ ਤੁਮ ਚੌਪੜ ਸਾਜੋ ਸਤ ਕਰੋ ਤੁਮ ਸਾਰੀ ਕਾਮ ਕ੍ਰੋਧ ਲੋ ਮੋਹ ਜੀਤੋ ਐਸੀ ਖੇਲ ਹਰ ਪਿਆਰੀ ਉੱਠ ਇਸਨਾਨ ਕਰੋ ਪ੍ਰਭਾਤੇ ਸੋਏ ਹਰ ਅਰਾਧੇ ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ ਸੁਖ ਸਹਿਜ ਸੇਤੀ ਕਰ ਜਾਤੇ ਰਾਪੇ ਖੇਲੇ ਆਪੇ ਦੇਖੈ ਰਾਪੇ ਰਚਨ ਰਚਾਇਆ ਜਨ ਨਾਨਕ ਗੁਰਮੁਖ ਜੋ ਨਰ ਖੇਲੈ ਸੋਜਣ ਬਾਜੀ ਕਰ ਆਇਆ ਬਸੰਤ ਮਹੱਲਾ ਪੰਜਵਾਂ ਹੰਡੋਲ ਤੇਰੀ ਕੁਦਰਤ ਤੂੰ ਹੈ ਜਾਣ ਹੈ ਔਰ ਨਾ ਦੂਜਾ ਜਾਣੈ ਜਿਸਨੂੰ ਕਿਰਪਾ ਕਹੇ ਮੇਰੇ ਪਿਆਰੇ ਸੋਈ ਤੁਜੇ ਪਛਾਣੈ ਤੇਰਿਆਂ ਭਗਤਾਂ ਕੋ ਬਲਿਹਾਰਾ ਥਾਨ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ਰਹਾਉ ਤੇਰੀ ਸੇਵਾ ਤੁਝ ਤੇ ਹੋਵੇ
ਔਰ ਨਾ ਦੂਜਾ ਕਰਤਾ। ਭਗਤ ਤੇਰਾ ਸੋਈ ਤੁਧ ਪਾਵੈ, ਜਿਸ ਨੂੰ ਤੂੰ ਰੰਗ ਧਰਤਾ। ਤੂੰ ਵਡਦਾਤਾ ਤੂੰ ਵਡਦਾਨਾ, ਔਰ ਨਹੀਂ ਕੋ ਦੂਜਾ। ਤੂੰ ਸਮਰੱਥ ਸੁਆਮੀ ਮੇਰਾ, ਹੋ ਕਿਆਂ ਜਾਣਾ ਤੇਰੀ ਪੂਜਾ। ਤੇਰਾ ਮਹਿਲ ਗੋਚਰ ਮੇਰੇ ਪਿਆਰੇ, ਬਿਖਮ ਤੇਰਾ ਹੈ ਪਾਣਾ। ਕਹੋ ਨਾਨਕ ਹੈ ਪਿਆ ਦੁਆਰੈ, ਰੱਖ ਲੇਵੋ ਮੁਗਦ ਜਾਣਾ। ਬਸੰਤ ਹੰਡੋਲ ਮਹੱਲਾ ਪੰਜਵਾਂ। ਮੂਲ ਨਾ ਬੂਜੇ ਆਪ ਨਾ ਸੂਜੇ, ਪਰਮ ਵਿਆਪੀ ਅਹੰ ਮਨੀ। ਪਿਤਾ ਪਾਰ ਬ੍ਰਹਮ ਪ੍ਰਭ ਤਨੀ, ਮੋਹੇ ਨਿਸਤਾਰੋ ਨਿਰਗੁਣੀ ਰਹਾਉ। ਓ ਪਤ ਪਰਲੋ ਪ੍ਰਭ ਤੇ ਹੋਵੈ, ਇਹ ਵਿਚਾਰੀ ਹਰ ਜਨੀ। ਨਾਮ ਪ੍ਰਭੂ ਕੇ ਜੋ ਰੰਗ ਰਾਤੇ, ਕੱਲ ਮੈਂ ਸੁਖੀਏ ਸੇ ਗਨੀ। ਅਵਰੋ ਪਾਉ ਨ ਕੋਈ ਸੂਝੈ, ਨਾਨਕ ਤਰੀਏ ਗੁਰਬਚਨੀ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਬਸੰਤ ਹੰਡੋਲ ਮਹੱਲਾ ਨੌਵਾਂ। ਸਾਧੂ ਇਹ ਤੁਨ ਮਿਥਿਆ ਜਾਨੋ, ਜਾਂ ਪਿੱਤਰ ਜੋ ਰਾਮ ਬਸਤ ਹੈ, ਸਾਚੋ ਤਾਹੇ ਪਛਾਨੋ ਰਹਾਉ। ਇਹ ਜੁਗ ਹੈ ਸੰਪਤ ਸੁਪਨੇ ਕਿ ਸੁਪਨੇ ਕੀ, ਦੇਹ ਕਹਾਂ ਐਡਾਨੋ। ਸੰਗ ਤਿਹਾਰੇ ਕਛੂ ਨ ਚਾਲੇ, ਤਾਹੇ ਕਹਾਂ ਲਪਟਾਨੋ। ਉਸਤਤ ਨਿੰਦਾ ਦੂ ਪਰ ਹਰ ਕੀਰਤ ਉਰ ਆਨੋ।

ਸੱਚ ਸਲਾਹੀ ਬਸੰਤ ਮਹੱਲਾ ਪਹਿਲਾ ਦਰਸ਼ਨ ਕੀ ਦਰਸ਼ਨ ਕੀ ਪਿਆਸ ਜਿਸ ਨਰ ਹੋਏ ਇੱਕ ਤਰਾਚੇ ਪਰ ਹਰ ਦੋਏ ਦੂਰ ਦਰਦ ਮਥ ਅੰਮ੍ਰਿਤ ਖਾਏ ਗੁਰਮੁਖ ਬੂਝੈ ਏਕ ਸਮਾਏ ਤੇਰੇ ਦਰਸ਼ਨ ਕੋ ਕੀਤੀ ਬਿਲ ਲਾਏ ਵਿਰਲਾ ਕੋ ਚੀਨ ਸੁਗੁਰ ਸ਼ਬਦ ਮਿਲਾਏ ਰਹਾਓ ਵੇਦ ਬਖਾਣ ਕਹੇ ਇੱਕ ਕਹੀਐ ਉਹ ਬੇਸੰਤ ਅੰਤ ਕਿਨ ਲਹੀ ਉਹ ਬੇਅੰਤ ਅੰਤ ਕਿਨ ਲਹੀਐ ਏਕੋ ਕਰਤਾ ਜਿਨ ਜਗ ਕੀਆ ਬਾਜ ਕਲਾ ਧਰ ਗਗਨ ਧਰੀਆ ਏਕੋ ਗਿਆਨ ਧਿਆਨ ਤਨ ਬਾਣੀ ਇੱਕ ਨਿਰਾਲਮ ਅਕਥ ਕਹਾਣੀ ਏਕੋ ਸ਼ਬਦ ਸੱਚਾ ਨਿਸ਼ਾਨ ਪੂਰੇ ਗੁਰ ਤੇ ਜਾਣੇ ਜਾਣ ਏਕੋ ਧਰਮ ਦ੍ਰਿੜੇ ਸੱਚ ਸੋਈ ਗੁਰਮਤਿ ਪੂਰਾ ਜੁਗ ਜੁਗ ਸੋਈ ਅਨਹਤ ਰਾਤਾ ਏਕ ਲਿਵਤਾਰ ਗੁਰਮੁਖ ਪਾਵੇ ਅਲਖ ਅਪਾਰ ਏਕੋ ਤਖਤ ਏਕੋ ਪਾਤ ਸਾਹੋ ਸਰਬ ਥਾਈ ਸਰਬੀ ਥਾਈ ਵੇ ਪਰਵਾਹੋ ਤਿਸਕਾ ਕੀਆ ਤ੍ਰਿਭਵਨ ਸਾਰ ਉਹ ਗਮ ਅਗੋਚਰ ਏਕੰਕਾਰ ਏਕਾ ਮੂਰਤ ਸਾਚਾ ਨਾਓ ਤਿੱਥੇ ਨਿਬੜੇ ਸਾਚ ਨਿਆਓ ਸਾਚੀ ਕਰਣੀ ਪਤ ਪਰਵਾਣ ਸਾਚੀ ਦਰਗਹਿ ਪਾਵੇ ਮਾਣ ਏਕਾ ਭਗਤ ਏਕੋ ਹੈ ਪਾਓ ਬਿੰਬ ਭਗਤੀ ਆਵੋ ਜਾਓ ਗੁਰਦੇ ਸਮਝ ਰਹੇ ਮਹਿਮਾਨ ਹਰ ਸਰਾਤਾ ਜਨ ਪਰਵਾਣ ਇਤ ਉਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਕੁਰ ਕਿਸੇ ਨਾ ਪਾਵੋ ਨਾਨਕ ਹੋਮੈ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ਼ ਦਿਖਾਇਆ ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨ ਪਾਵੈ ਪਾਰਾ ਆਪਦ ਜਾਤ ਨ ਲਾਗੈ ਬਾਰਾ ਦੂਹ ਕਣੋ ਮਰੀਏ ਕਰਤਾਰਾ ਬਿਨ ਪ੍ਰੀਤਮ ਕੋ ਕਰੇ ਨ ਸਾਰਾ ਸਭ ਉੱਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਓ ਔਖਦ ਕਰ ਥਾਕੀ ਬਹੁਤੇਰੇ ਕਿਉਂ ਦੁੱਖ ਚੁੱਕ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੁੱਖ ਕਣੇਰੇ ਦੁੱਖ ਸੁਖ ਦਾਤੇ ਠਾਕੁਰ ਮੇਰੇ ਰੋਗ ਵੱਡੋ ਕਿਉਂ ਬਾਂਧੋ ਤੀਰਾ ਰੋਗ ਬੂਝੇ ਸੋ ਕਾਟੇ ਪੀਰਾ ਮੈਂ ਅਵਗਣ ਮਨ ਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ ਗੁਰ ਕਾ ਸ਼ਬਦ ਦਾਰੂ ਹਰਨਾਓ ਜਿਉਂ ਤੂੰ ਰਾਖੈ ਤਿਵੇ ਰਹਾਓ ਜਗ ਰੋਗੀ ਕਹਿ ਦੇਖ ਦਿਖਾਓ ਹਰ ਨਿਰਮਾਇਲ ਨਿਰਮਲ ਨਾਓ ਕਰਮੇ ਕਰ ਜੋ ਦੇਖ ਦਿਖਾਵੈ ਗੁਰ ਮਹਿਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੋ ਲੋਗ ਅਤੀਤਾ ਹਰ ਸੋਕ ਤੇ ਰਹੇ ਨਿਰਾਸਾ ਅੰਮ੍ਰਿਤ ਚਾਖਰ ਨਾਮ ਨਿਵਾਸਾ ਆਪ ਪਛਾਣ ਰਹੇ ਲਿਵ ਲਾਗਾ ਜਨਮ ਜੀਤ ਗੁਰਮਤਿ ਦੁਖ ਪਾਗਾ ਗੁਰ ਦੀਆ ਸਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਫਿਰ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਪਾਵੈ ਤੁਮਰੋ ਹੋਏ ਤੋ ਸੋ ਤੁਝੇ ਸਮਾਵੈ ਭੋਗੀ ਕੋ ਦੁੱਖ ਰੋਗ ਵਿਆਪੈ ਕਟ ਕਟ ਰਵ ਰਹਿਆ ਪ੍ਰਭ ਜਾਪੈ ਸੁਖ ਦੁੱਖ ਹੀ ਤੇ ਗੁਰ ਸ਼ਬਦ ਅਤੀਤਾ ਨਾਨਕ ਨਾਮ ਰਵੇ ਹਿਤ ਚੀਤਾ ਬਸੰਤ ਮਹੱਲਾ ਪਹਿਲਾ ਇੱਕ ਤੁਕੀਆ ਮਤ ਪਸਮ ਅੰਧਲੇ ਗਰਬ ਜਾਹੇ ਇਨ ਬਿਦ ਨਾਂਗੇ ਜੋਗ ਨਾਹੇ ਮੂੜੇ ਕਾਹੇ ਬਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਹਾਓ ਗੁਰ ਪੂਛ ਤੁਮ ਕਰੋ ਵਿਚਾਰ ਜਹ ਦੇਖੋ ਤੈ ਸਾਰੰਗ ਪਾਣ ਕਿਆ ਹੋ ਆਖਾਂ ਜਾਂ ਕਛੁ ਨਾਹੇ ਜਾਤ ਪਤ ਸਭ ਤੇਰੇ ਨਾਏ ਕਾਹੇ ਮਾਲ ਦਰਬ ਦੇਖ ਗਰਬ ਜਾਹੇ ਚਲਤੀ ਬਾਰ ਤੇਰੋ ਕਛੁ ਨਾਹੇ ਪੰਚ ਮਾਰ ਚਿਤ ਰਾਖੋ ਥਾਏ ਜੋਗ ਜੁਗਤ ਕੀ ਇਹ ਹੈ ਪਾਏ ਹਮੈ ਪੈਖੜ ਤੇਰੇ ਮਨੇ ਮਾਹੇ ਹਰ ਨਾ ਚੇਤੇ ਮੂੜੇ ਮੁਕਤ ਜਾਹੇ ਮਤ ਹਰ ਵਿਸਰੇ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਹੇ ਗੁਰ ਸ਼ਬਦ ਵਿਚਾਰੇ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਿਨ ਜੀਉ ਪਿੰਡ ਦਿੱਤਾ ਤਿਸ ਚੇਤੇ ਨਾਹੀਂ ਮੜੀ ਮਸਾਣੀ ਮੂੜੇ ਜੋਗ ਨਾਹੀਂ ਗੁਣ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾਖੈ ਲਿਹੋ ਪਛਾਣ ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦਲੀ ਕਾਰ ਮਨਮੁਖ ਪਰਮੈ ਮੰਝ ਗੁਬਾਰ ਮਨਮੁਖ ਪਰਮੈ ਮੱਝ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਣੀ ਬਿਨ ਭਰਮ ਨ ਭਾਗੈ ਰਹਾਓ ਮਨਮੁਖ ਅੰਦਲੇ ਗੁਰਮਤ ਨਾ ਪਾਈ ਪਸੂ ਭਏ ਅਭਿਮਾਨ ਨਾ ਜਾਈ ਲੱਖ ਚੁਰਾਸੀ ਜੰਤੂ ਪਾਏ
ਮੇਰੇ ਠਾਕੁਰ ਭਾਣੇ ਸਿਰਜ ਸਮਾਏ, ਸਗਲੀ ਫੁੱਲੇ ਨਹੀਂ ਸ਼ਬਦ ਉਚਾਰ, ਸੋ ਸਮਝੇ ਜਿਸ ਗੁਰ ਕਰਤਾਰ, ਗੁਰ ਕੇ ਚਾਕਰ

ਆਪੇ ਮੇਲੇ ਭਰਮ ਚੁਕਾਇਆ ਬੇਹ ਮੁਹਤਾਜ ਬੇਅੰਤ ਅਪਾਰਾ ਸੱਚ ਭਤੀਜੇ ਕਰਣੇ ਹਾਰਾ ਨਾਨਕ ਪੂਲੇ ਗੁਰ ਸਮਝਾਵੈ ਏਕ ਦਿਖਾਵੈ ਸੱਚ ਟਿਕਾਵੈ ਬਸੰਤ ਮਹੱਲਾ ਪਹਿਲਾ ਆਪੇ

ਆਪੇ ਗੁਰਮੁਖ ਕਰ ਵਿਚਾਰ, ਤੂੰ ਕਰ ਕਰ ਦੇਖੈ ਕਰਨਹਾਰ, ਜੋਤ ਜੀ ਅਸੰਖ ਦੇ ਆਧਾਰ, ਤੂੰ ਸਰਸਾਗਰ ਗੁਣ ਗਹੀਰ, ਤੂੰ ਅਕਲ ਨਿਰੰਜਨ ਪਰਮ ਹੀਰ, ਤੂੰ ਆਪੇ ਕਰਤਾ ਕਰਨ ਯੋਗ, ਨਿਹ ਕੇਵਲ ਰਾਜਨ ਸੁਖੀ ਲੋਗ, ਨਾਨਕ ਤ੍ਰਾਪੇ ਹਰ ਨਾਮ ਸੁਆਦ, ਬਿਨ ਹਰ ਗੁਰ ਪ੍ਰੀਤਮ ਜਨਮ ਬਾਦ, ਬਸੰਤ ਹੰਡੋਲ ਮਹੱਲਾ ਪਹਿਲਾ ਕਰ ਦੂਜਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, 9, 7, 14, 3, 4 ਕਲ ਮਹਿਲਤ ਚਾਰ ਬਹਾਲੀ, ਚਾਰੇ ਦੀਵੇ ਚੌਹਥ ਦੀਏ ਏਕਾ ਏਕਾ ਵਾਰੀ, ਮਿਹਰਬਾਨ ਮਧੂਸੂਦਨ ਮਾਧੋ, ਐਸੀ ਸਖਤ ਤੁਮਾਰੀ ਰਹਾਓ, ਕਰ ਕਰ ਲਸਕਰ ਪਾਵਕ ਤੇਰਾ, ਧਰਮ ਕਰੇ ਸਿੱਖਦਾਰੀ, ਧਰਤੀ ਦਿਗ ਮਿਲੇ ਇੱਕ ਵੇਰਾ, ਭਾਗ ਤੇਰਾ ਭੰਡਾਰੀ, ਨਾ ਸਾਬੂਰ ਹੋਵੇ ਫਿਰ ਮੰਗੈ, ਨਾਰਦ ਕਰੇ ਖੁਆਰੀ, ਲੱਭ ਅੰਧੇਰਾ ਬੰਦੀ ਖਾਨਾ, ਔਗਣ ਪੈਰ ਲੁਹਾਰੀ, ਪੂੰਜੀ ਮਾਰ ਪਵੇ ਨਿਤ ਮੁਦਗਰ, ਪਾਪ ਕਰੇ ਕੋਟਵਾਰੀ, ਭਾਵੇਂ ਚੰਗਾ ਭਾਵੇਂ ਮੰਦਾ, ਜੈਸੀ ਨਦਰ ਤੁਮਾਰੀ, ਆਦਿ ਪੁਰਖ ਕੋ ਅੱਲੋ ਕਹੀਏ ਸੇਖਾਂ ਆਈ ਵਾਰੀ, ਦੇਵਲ ਦੇਵਤਿਆਂ ਕਰ ਲਾਗਾ, ਐਸੀ ਕੀਰਤ ਚਾਲੀ, ਕੂਜਾ ਬਾਂਗ ਨਿਵਾਜ ਮੁਸੱਲਾ, ਨੀਲ ਰੂਪ ਬਨਵਾਰੀ, ਕਰ ਕਰ ਮੀਆਂ ਸਭਨਾ ਜੀਆਂ, ਬੋਲੀ ਅਵਰ ਤੁਮਾਰੀ, ਜੇ ਤੂੰ ਮੀਰ ਮਹੀਪਤ ਸਾਹਿਬ, ਕੁਦਰਤ ਕੌਣ ਹਮਾਰੀ, ਚਾਰੇ ਕੁੰਟ ਸਲਾਮ ਕਰਹਗੇ, ਕਰ ਕਰ ਸਿਫਤ ਤੁਮਾਰੀ, ਤੀਰਥ ਸਿਮਰਤ ਪੁੰਨ ਦਾਨ ਕਿਛਲਾਹਾ, ਮਿਲੇ ਦਿਹਾੜੀ, ਨਾਨਕ ਨਾਮ ਮਿਲੇ ਵਡਿਆਈ, ਮੇਕਾਂ ਕੜੀ ਸੰਭਾਲੀ, ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਕਾਇਆ ਨਗਰ ਇੱਕ ਬਾਲਕ ਵਸਿਆ, ਖਿਨ ਪਲ ਥਿਰ ਨਾ ਰਹਾਈ, ਅਨਕ ਪਾਪ ਯਤਨ ਕਰ ਥਾਕੇ, ਬਾਰੰਬਾਰ ਪਰਮਾਈ, ਮੇਰੇ ਠਾਕੁਰ ਬਾਲਕ ਕਿਤ ਕਰ ਆਣ, ਸਤਿਗੁਰ ਮਿਲੇ ਤਾਂ ਪੂਰਾ ਪਾਈਏ, ਭਜ ਰਾਮ ਨਾਮ ਨਿਸਾਨ ਰਹਾਓ, ਇਹ ਮ੍ਰਿਤਕ ਮੜਾ ਸਰੀਰ ਹੈ, ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ, ਰਾਮ ਨਾਮ ਗੁਰ ਉਦਕ ਚੁਆਇਆ, ਫਿਰ ਹਰਿਆ ਹੋਆ ਰਸਿਆ, ਮੈਂ ਨਿਰਖਤ ਨਿਰਖ ਸਰੀਰ ਸਭ ਖੋਜਿਆ, ਇਹ ਗੁਰਮੁਖ ਚਲਤ ਦਿਖਾਇਆ, ਬਾਹਰ ਖੋਜ ਮੂਏ ਸਭ ਸਾਕਤ, ਹਰ ਗੁਰਮਤੀ ਕਰ ਪਾਇਆ, ਦੀਨਾ ਦੀਨ ਦਿਆਲ ਪਏ ਹੈ, ਜਿਉਂ ਕ੍ਰਿਸ਼ਨ ਬਿਦਰ ਕਰ ਆਇਆ, ਮਿਲੇ ਸੁਧਾਮਾ ਭਾਵਨੀ ਤਾਰ, ਸਭ ਕੁਛ ਆਖੇ ਆਗੇ ਦਾਲਦ ਪੰਜ ਸਮਾਇਆ, ਰਾਮ ਨਾਮ ਕੀ ਪੈਜ ਵਡੇਰੀ, ਮੇਰੇ ਠਾਕੁਰ ਆਪ ਰਖਾਈ, ਜੇ ਸਭ ਸਾਗਤ ਕਰੇ ਬਖੀਲੀ, ਇੱਕ ਰਤੀ ਤਿਲ ਨਾ ਕਟਾਈ, ਜਨ ਕੀ ਉਸਤਤ ਹੈ ਰਾਮ ਨਾਮਾ, ਦਹਿ ਦੇ ਸੋਭਾ ਪਾਈ, ਨਿੰਦਕ ਸਾਗਤ ਖਬ ਨਾ ਸਕੈ, ਤਿਲ ਆਪਣੇ ਕਰ ਲੂਕੀ ਲਾਈ, ਜਨ ਕੋ ਜਨ ਮਿਲ ਸੋਭਾ ਪਾਵੈ, ਗੁਣ ਮਹਿ ਗੁਣ ਪ੍ਰਗਾਸਾ, ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ, ਜੋ ਹੋਵੇ ਦਾਸਨ ਦਾਸਾ, ਆਪੇ ਜਲ ਅਪਰੰਪਰ ਕਰਤਾ, ਆਪੇ ਮੇਲ ਮਿਲਾਵੈ, ਨਾਨਕ ਗੁਰਮੁਖ ਸਹਿਜ ਮਿਲਾਏ, ਜਿਉਂ ਜਲ ਜਲੈ ਸਮਾਵੈ, ਬਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੂਤੁਕੀਆਂ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਸੁਣ ਸਾਖੀ ਮਨ ਜਪ ਪਿਆਰ, ਅਜਾਮਲ ਉਦਰਿਆ ਕਹਿ ਏਕ ਬਾਰ, ਬਾਲਮੀਕੈ ਹੁਆ ਸਾਧ ਸੰਗ, ਤਰੂ ਕੋ ਮਿਲਿਆ ਹਰਨ ਸੰਗ, ਤੇਰਿਆਂ ਸੰਤਾਂ ਜਾਚੋ ਚਰਨ ਰੇਨ, ਲੇ ਮਸਤਕ ਲਾਵੋ ਕਰ ਕਿਰਪਾ ਦੇਨ, ਰਹਾਓ ਗਨਕਾ ਉਦਰੀ ਹਰ ਕਹੇ ਤੋਤ, ਗਜ ਇੰਦਰ ਧਿਆਓ ਹਰ ਕੀਓ ਮੋਖ, ਵਿਪਰ ਸੁਦਾਮੇ ਦਾਲਦ ਭੰਜ, ਰੇਮਣ ਤੂੰ ਪੀ ਭਜ ਗੋਬਿੰਦ, ਬਦਕ ਉਧਾਰਿਓ ਖੰ ਪ੍ਰਹਾਰ, ਕਬੂਜਾ ਉਦਰੀ ਅਗੋਸ਼ਟ ਧਾਰ, ਬਿੱਦਰ ਉਧਾਰਿਓ ਦਾਸਤ ਪਾਏ, ਰੇਮਣ ਤੂੰ ਪੀ ਹਰ ਧਿਆਏ, ਪ੍ਰਹਿਲਾਦ ਰੱਖੀ ਹਰ ਪੈਜ ਆਪ, ਬਸਤਰ ਸ਼ੀਨਤ ਦਰੋਪਦੀ ਰੱਖੀ ਲਾਜ, ਜਿਨ ਜਿਨ ਸੇਵਿਆ ਅੰਤ ਬਾਰ, ਰੇਮਨ ਸੇਵੈ ਤੂੰ ਪਰੇ, ਰੇਮਨ ਸੇਵ ਤੂੰ ਪਰਹਿ ਪਾਰ, ਧੰਨੇ ਸੇਵਿਆ ਬਾਲ ਬੁੱਧ, ਤ੍ਰਿਲੋਚਨ ਗੁਰ ਮਿਲ ਪਾਈ ਸਿੱਧ, ਬੀਣੀ ਕੋ ਗੁਰ ਕੀਓ ਪਰਗਾਸ, ਰੇਮਨ ਤੂੰ ਪੀ ਹੋ ਹੈ ਦਾਸ, ਜੈ ਦੇਵ ਤਿਆਗ ਅਹਮ ਏਵ, ਨਾਈ ਉਦਰਿਓ ਸੈਨ ਸੇਵ, ਮਨ ਡੀਗ ਨਾ ਡੋਲੇ ਕਹੂੰ ਜਾਏ, ਮਨ ਤੂੰ ਪੀ ਤਰਸੈ ਸਰਣ ਪਾਏ, ਜੇ ਅਨੁਗ੍ਰਹਿ ਠਾਕੁਰ ਕੀਓ ਆਪ, ਸੇ ਤੈਂ ਲੀਨੇ ਭਗਤ ਰਾਖ, ਤਿਨਕਾ ਗੁਣ ਅਵਗੁਣ ਨਾ ਵਿਚਾਰਿਓ ਕੋਏ,
ਇਹ ਬਿਦ ਦੇਖ ਮਨ ਲਾਗਾ ਸੇਵ, ਕਬੀਰ ਧਿਆਇਓ ਏਕ ਰੰਗ, ਨਾਮ ਦੇਵ ਹਰਸ ਜੀਓ ਬਸੈ ਸੰਗ, ਰਵਿਦਾਸ ਧਿਆਏ ਪ੍ਰਭ ਅਨੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਬਸੰਤ ਮਹੱਲਾ ਪੰਜਵਾਂ, ਅਨਕ ਜਨਮ ਪਰਮੇ ਜੋਨ ਮਾਹੇ, ਹਰ ਸਿਮਰਨ ਬਿਨ ਨਰਕ ਪਾਹੇ, ਭਗਤ ਬਿਹੂਨਾ ਖੰਡ ਖੰਡ, ਬਿਨ ਬੁੱਝ ਜਮ ਦੇਤ ਡੰਡ, ਗੋਬਿੰਦ

ਮੋਹਨ ਮੋਹਿ ਲਿਆ ਮਨ ਮੇਰਾ ਸਮਝ ਸ਼ਬਦ ਵਿਚਾਰੇ ਮਨ ਮੁਖੀਨ ਹੋਚੀ ਮਤ ਝੂਠੇ ਮੰਤਨ ਪੀਰ ਸਰੀਰੇ ਜਬਕਿ ਰਾਮ ਰੰਗੀਲੇ ਰਾਤੀ ਰਾਮ ਜਪਤ ਮਨ ਧੀਰੇ ਹਉਮੈ ਛੋੜ ਭਈ ਬੈਰਾਗਨ ਤਬ ਸਾਚੀ ਸੁਰਤ ਸਮਾਨੀ ਅਕਲ ਨਿਰੰਜਨ ਸਿਉ ਮਨ ਮਾਨਿਆ ਬਿਸਰੀ ਲਾਜ ਲੁਕਾਨੀ ਪੂਰਪ ਵਿਖਨੇ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਣ ਅਧਾਰਾ ਹਰ ਕੇ ਨਾਮ ਰਤੀ ਸੁਹਾਗਨ ਨਾਨਕ ਰਾਮ ਪਤਾਰਾ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉਂ ਰਹੀਏ ਦੁੱਖ ਵਿਆਪੈ ਜਿਹਬਾ ਸਾਧਨਾ ਫੀਕੀ ਰਸ ਬਿਨ ਬਿਨ ਪ੍ਰਭਕਾਲ ਸੰਤਾਪੈ ਰਹਾਉ ਜਬ ਲਗ ਦਰਸਨ ਪਰਸੇ ਪ੍ਰੀਤਮ ਤਬ ਲਗ ਭੁੱਖ ਪਿਆਸੀ ਦਰਸਨ ਪੇ ਦੇਖਤ ਹੀ ਮਨ ਮਾਨਿਆ ਜਲ ਰਸ ਕਮਲ ਵਿਕਾਸੀ ਊਨਵ ਕਨਹਰ ਗਰਜੈ ਬਰਸੈ ਕੋਕਲ ਮੁਰ ਬਿਰਾਗੈ ਤਰਬ ਬਿਹੰਗ ਭੁਅੰਗਮ ਕਰ ਪਿਰ ਤਨ ਸੁਹਾਗੈ ਕੁਚਲ ਕਰੂਪ ਕੁਨਾਰ ਕੁਲੱਖਣੀ ਪਿਰਕਾ ਸਹਿਜ ਨ ਜਾਣਿਆ ਹਰਸ ਰੰਗ ਰਸਨ ਤ੍ਰਿਪਤੀ ਦੁਰਮਤ ਦੁੱਖ ਸਮਾਨਿਆ ਆਏ ਨਾ ਜਾਵੇ ਨਾ ਦੁੱਖ ਪਾਵੇ ਨਾ ਦੁੱਖ ਦਰਦ ਸਰੀਰੇ ਨਾਨਕ ਪ੍ਰਭ ਤੇ ਸਹਿਜ ਸੁਹੇਲੀ ਪ੍ਰਭ ਦੇਖਤ ਹੀ ਮਨ ਧੀਰੇ ਸਾਰਗ ਮਹੱਲਾ ਪਹਿਲਾ ਦੂਰ ਨਾਹੀਂ ਮੇਰੋ ਪ੍ਰਭ ਪਿਆਰਾ ਸਤਿਗੁਰ ਬਚਨ ਮੇਰੋ ਮਨ ਮਾਨਿਆ ਹਰ ਪਾਏ ਪ੍ਰਾਣ ਆਧਾਰਾ ਰਹਾਉ ਇਨ ਬਿਧ ਹਰ ਮਿਲੀਏ ਪਰ ਕਾਮਨ ਧਨ ਸੁਹਾਗ ਪਿਆਰੀ ਜਾਤ ਬਰਨ ਕੁਲ ਸਹਿਸਾ ਚੂਕਾ ਗੁਰਮਤਿ ਸ਼ਬਦ ਵਿਚਾਰੀ ਜਿਸ ਮਨ ਮਾਨੇ ਅਭਿਮਾਨ ਨਾ ਤਾਂ ਕੋ ਹਿੰਸਾ ਲੋਭ ਵਿਸਾਰੇ ਸਹਿਜ ਰਵੇ ਬਿਰ ਕਾਮਣ ਫਿਰਕੀ ਗੁਰਮੁਖ ਰੰਗ ਸਵਾਰੇ ਜਾਰੋ ਐਸੀ ਪ੍ਰੀਤ ਕੁਟੁੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀਂ ਦੁਬਦਾ ਕਰਮ ਵਿਕਾਰੀ ਅੰਤਰ ਰਤਨ ਪਦਾਰਥ ਹਿਤ ਕੋ ਦੂਰੇ ਨਾਲ ਪਿਆਰੀ ਨਾਨਕ ਗੁਰਮੁਖ ਨਾਮ ਮੂਲਕ ਜੁਗ ਜੁਗ ਅੰਤਰ ਧਾਰੀ ਸਾਰੰਗ ਮਹੱਲਾ ਚੌਥਾ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਤ ਜਨਾ ਕੀ ਹਮ ਧੂਰ ਬਿਲ ਸਤਸੰਗ ਪਰਮ ਪਦ ਪਾਇਆ ਆਤਮ ਰਾਮ ਰਹਿਆ ਭਰਪੂਰ ਸਾਉ ਸਤਿਗੁਰ ਸੰਤ ਮਿਲੇ ਸੰਤ ਪਾਈਐ ਕਿਲ ਵਿਖ ਦੁੱਖ ਕਾਟੇ ਸਭ ਦੂਰ ਆਤਮ ਜੋਤ ਭਈ ਪ੍ਰਫੁੱਲਿਤ ਪੁਰਖ ਨਿਰੰਜਨ ਦੇਖਿਆ ਹਜੂਰ ਵੱਡੇ ਪਗ ਸਤਸੰਗਤ ਪਾਈ ਹਰ ਹਰ ਨਾਮ ਰਹਿਆ ਭਰਪੂਰ 68 ਤੀਰਥ ਮਜਨ ਕੀਆ ਸਤਸੰਗਤ ਪਗਨਾਏ ਤੂਰ ਦੁਰਮਤ ਵਿਕਾਰ ਮਲੀਨ ਮਤ ਹੋਛੀ ਹਿਰਦਾ ਕੁਸੁਧ ਲਾਗਾ ਮੋਹਕੂਰ ਬਿਨ ਕਰਮਾ ਕਿਉਂ ਸੰਗਤ ਪਾਈਐ ਹਉਮੈ ਵਿਆਪਿਆ ਰਿਹਾ ਮਨ ਝੂਰ ਹੋ ਦਿਆਲ ਕਿਰਪਾ ਕਰ ਹਰਜੀ ਮੰਗੋ ਸੰਤ ਸੰਗਤ ਭਗਤੂਰ ਨਾਨਕ ਸੰਤ ਮਿਲੇ ਹਰ ਪਾਈਐ ਜਨ ਹਰ ਪੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕੋ ਬਲਿਹਾਰੀ ਭਵਜੈ ਜਗਤ ਨਾ ਜਾਈ ਤਰਣਾ ਜਪ ਹਰ ਹਰ ਪਾਰ ਉਤਾਰੀ ਰਹਾਉ ਹਿਰਦੇ ਪ੍ਰੀਤ ਬਨੀ ਪ੍ਰਭ ਕੀਰੀ ਸੇਵਾ ਸੁਰਤ ਵਿਚਾਰੀ ਅੰਦਿਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਗੁਚਰ ਰਬਿਆ ਸਰਬ ਠਾਈ ਮੰਤਨ ਅਲਖ ਪਾਰੀ ਗੁਰ ਕਿਰਪਾਲ ਭਏ ਤੁਭ ਪਾਇਆ ਹਿਰਦੇ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਤਰ ਸਾਕਤ ਕੋ ਦੂਰ ਭਇਆ ਅਹੰਕਾਰੀ ਤ੍ਰਿਸ਼ਨਾ ਜਲਤ ਨ ਕਬਹੁ ਬੂਜੇ ਜੂਏ ਬਾਜੀ ਹਾਰੀ ਉਠਤ ਬੈਠਤ ਹਰ ਗੁਣ ਗਾਵੈ ਗੁਰ ਕਿੰਚਿਤ ਕਿਰਪਾ ਧਾਰੀ ਨਾਨਕ ਜਿਨ ਕੋ ਨਦਰ ਪਈ ਹੈ ਤਿਨ ਕੀ ਪੈਜ ਸਵਾਰੀ ਸਾਰੰਗ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ ਜਿਨ ਉੱਪਰ ਗੁਰਮੁਖ ਮਨ ਮਾਨਿਆ ਤਿਨ ਕੇ ਕਾਜ ਸਵਾਰੇ ਰਹਾਉ ਜੋ ਜਨ ਦੀਨ ਭਏ ਗੁਰ ਆਗੇ ਤਿਨ ਕੇ ਦੁੱਖ ਨਿਵਾਰੇ ਅੰਧ ਭਗਤ ਕਰੇ ਗੁਰ ਆਗੇ ਗੁਰ ਕੇ ਸ਼ਬਦ ਸਵਾਰੇ

ਸਤਿਗੁਰੂ ਪੁਰਖ ਅਚਲ ਅਚਲਾ ਮਤ ਜਤ ਮਤ ਜਿਸ ਦ੍ਰਿੜਤਾ ਨਾਮ ਅਧਾਰੇ ਤਿਸ ਆਗੇ ਜੀਓ ਦੇਵੋ ਆਪਣਾ ਹਾਂ ਸਤਿਗੁਰ ਕੇ ਬਲਿਹਾਰੇ ਮਨ ਪਰਮ ਦੂਜੇ ਭਾਏ ਲਾਗੇ ਅੰਤਰ ਅਗਿਆਨ ਗੁਬਾਰੇ ਸਤਿਗੁਰ ਦਾਤਾ ਨਰ ਨਦਰ ਨ ਆਵੇ ਨਾ ਉਰਵਾਰ ਨ ਪਾਰੇ ਸਰਬੇ ਕਟ ਕਟ ਰਬਿਆ ਸੁਆਮੀ ਸਰਬ ਕਲਾ ਕਲ ਤਾਰੇ ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੋ ਉਬਾਰੇ ਸਾਰਗ ਮਹੱਲਾ ਚੌਥਾ ਗੋਬਿੰਦ ਕੀ ਐਸੀ ਕਾਰ ਕਮਾਏ ਜੋ ਕਿਛ ਕਰੇ ਸੁ ਸਤਿਕਰ ਮਾਨੋ ਗੁਰਮੁਖ ਨਾਮ ਰਹੋ ਲਿਵ ਲਾਏ ਰਹਾਓ ਗੋਬਿੰਦ ਪ੍ਰੀਤ ਲੱਗੀ ਅਤ ਮੀਠੀ ਅਵਰ ਬਿਸਰ ਸਭ ਜਾਏ ਅੰਦਰ ਰਹਿਸ ਪਿਆ ਮਨ ਮਾਨਿਆ ਜੋਤੀ ਜੋਤ ਮਿਲਾਏ ਜਬ ਗੁਣ ਗਾਏ ਤਬ ਹੀ ਮਨ ਤ੍ਰਿਪਤੈ ਸ਼ਾਂਤ ਵਸੇ ਮਨ ਆਏ ਗੁਰ ਕਿਰਪਾਲ ਭਏ ਤਬ ਪਾਇਆ ਹਰ ਚਰਣੀ ਚਿੱਤ ਲਾਏ ਮਤ ਪ੍ਰਗਾਸ ਭਈ ਹਰ ਧਿਆਇਆ ਗਿਆਨ ਤਤ ਲਿਵ ਲਾਏ ਅੰਤਰ ਜੋਤ ਪ੍ਰਗਟੀ ਮਨ ਮਾਨਿਆ ਹਰ ਸਹਿਜ ਸਮਾਧ ਲਗਾਏ ਹਿਰਦੇ ਕਪਟ ਨਿਤ ਕਪਟ ਕਮਾਵੈ ਮੁਖੋਂ ਹਰ ਹਰ ਸੁਣਾਏ ਅੰਤਰ ਲੋ ਮਹ ਗੁਬਾਰਾ ਤੂੰ ਕੂਟੇ ਦੁੱਖ ਖਾਏ ਜਬ ਸਰੂਪ ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖ ਪਰਚਾ ਲਾਏ ਨਾਨਕ ਨਾਮ ਨਿਰੰਜਨ ਪਾਇਆ ਨਾਮ ਜਪਤ ਸੁਖ ਪਾਏ ਸਾਰੰਗ ਮਹੱਲਾ ਚੌਥਾ ਮੇਰਾ ਮਨ ਰਾਮ ਨਾਮਨ ਮਾਨੀ ਮੇਰੇ ਹੀਰੇ ਸਤਿਗੁਰ ਪ੍ਰੀਤ ਲਗਾਈ ਮਨ ਹਰ ਹਰ ਕਥਾ ਸੁਖਾਨੀ ਰਹਾਉ ਦੀਨ ਦਿਆਲ ਹੋਵੋ ਜਨ ਉਪਰ ਜਨ ਦੇਵੋ ਅਕਥ ਕਹਾਣੀ ਸੰਤ ਜਨਾ ਮਿਲ ਹਰ ਰਸ ਪਾਇਆ ਹਰ ਮੰਤਨ ਮੀਠ ਲਗਾਨੀ ਹਰ ਕੇ ਰੰਗ ਰਤੇ ਬੈਰਾਗੀ ਜਿਨ ਗੁਰਮਤਿ ਨਾਮ ਪਛਾਨੀ ਪੁਰਖੇ ਪੁਰਖ ਮਿਲਿਆ ਸੁਖ ਪਾਇਆ ਸਭ ਚੁੱਕੀ ਆਵਣ ਜਾਨੀ ਨੈਣੀ ਬਿਰਹੋਂ ਦੇਖਾ ਪ੍ਰਭ ਸੁਆਮੀ ਰਸਨਾ ਨਾਮ ਬਖਾਨੀ ਸਰਵਣੀ ਕੀਰਤ ਸੁਣੋ ਦਿਨ ਰਾਤੀ ਹਿਰਦੇ ਹਰ ਹਰ ਭਾਨੀ ਪੰਚ ਜਨਾ ਗੁਰ

ਜਨ ਧੌਲ ਬਜਿਓ ਮੂਰਤ ਘਰੀ ਪਲੋ ਬਜਾਵਨ ਹਾਰੋ ਊਠ ਸਦਾਰਿਓ ਤਬ ਫਿਰ ਬਾਜ ਨਾ ਪਿਓ ਜੈਸੇ ਕੁੰਭ ਉਦਕ ਪੂਰ ਆਨੇ।

ਛੋੜਹਿ ਦਾਸ ਭਜਹ ਆਈ ਮਾਸਟਰ ਜੜਵਤ ਕੀ ਨਿਆਈ ਜੋ ਤਸ ਕਰ ਦਰ ਸਾਨਿਹਾ ਆਨ ਉਪਾਉ ਨ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੂਟੀਐ।

ਹਾਜਰ ਮੈਂ ਭਰਿਆ ਬੋਹਰ ਫੋਰ ਬੋਹਰ ਬੋਹਰ ਫਿਰ ਝਾਰਾ ਕਾਟੇ ਪੀੜ ਡਾਲ ਪਰ ਠਾਡੋ ਖਾਏ ਖਾਏ ਮੁਸਕਾਰ ਗਿਰਿਓ ਜਾਏ ਰਸ

ਅਵਰ ਸਭ ਭੂਲੇ ਭਰਮਤ ਨਾ ਜਾਣਿਆ ਏਕ ਸਦਾਖਰ ਜਾ ਕੇ ਹਿਰਦੇ ਵਸਿਆ ਤਿੰਨ ਬੇਦੇ ਤਤ ਪਛਾਣਿਆ ਰਹਾਓ ਪਰ ਵਿਰਤ ਮਾਰਗ ਜੀਤਾ ਕਿਛ ਹੋਈਐ ਤੇ ਤਾਂ ਲੋਕ ਪਚਾਰਾ ਜੋ ਲੋ ਰਿਦੇ ਨਹੀਂ ਪਰਗਾਸਾ ਤੋ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਦੇ ਬੋ ਬਿਦ ਬਿਨ ਬੀਜੇ ਨਹੀਂ ਜਾਮੈ ਰਾਮ ਨਾਮ

ਰਾਜ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅਹ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰੱਥ ਪਾਰ ਬ੍ਰਹਮ ਸਵਾਮੀ ਕਰ ਕਿਰਪਾ ਜਨ ਤੇਰਾ ਪੂਰ ਰਹਿਓ ਸਰਬ ਮੈਂ ਠਾਕਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਵਾ ਬਲਹਾਰੀ ਗੁਰਦੇਵ ਚਰਨ ਜਾਕੈ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ ਹਮਾਰੀ ਗਤ ਕਰਨ ਰਹਾਓ ਦੁਖ ਰੋਗ ਭੈ ਸਗਲ ਬਿਨਾਸੇ ਜੋ ਆਵੇ ਹਰ ਸੰਤ ਸਰਨਾ ਆਪ ਜਪੈ ਔਰੈ ਨਾਮ ਜਪਾਵੈ

ਸਿਮਰਨਾ ਵਡ ਭਾਗੀ ਹਰ ਪਾਈ ਰਹਾਉ ਭਲੋ ਕਬੀਰ ਦਾਸ ਦਾਸਨ ਕੋ ਉਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦਿਓ ਸਮਦਰਸ।

ਖੋਜ ਲਹਿਓ ਨਾਨਕ ਸੁਖ ਥਾਨਾ, ਹਰ ਨਾਮਾ ਬਿਸਰਾਮ ਕੋ। ਸਾਰਗ ਮੁਹੱਲਾ ਪੰਜਵਾ। ਮਨ ਸਦਾ ਮੰਗਲ ਗੋਬਿੰਦ ਗਾਏ, ਰੋਗ ਸੋਗ ਤੇਰੇ ਮਿਟੇ ਸਗਲ ਅਗ, ਨਿਮਖੀਏ ਹਰ ਨਾਮ ਧਿਆਈ ਰਹਾਓ। ਛੋੜ ਸਿਆਣਪ ਬਹੁ ਚਿਤ

ਕਰੇ ਆਪਣਾ ਜੋ ਕਜਲ ਕਮਲਾ ਅਲਪਾਰੀ ਹੋ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮ ਹੀ ਕਲ ਤਾਰੀ ਨਾਨਕ ਭਾਗ ਭਰਿਓ ਹਰ ਪਾਛੈ ਰਾਖ ਸੰਤ ਸਦਕਾਰੀ ਸਾਰਗ ਮੁਹੱਲਾ ਪੰਜਵਾ ਅਬ ਮੋਹੇ ਸਰਬ ਅਭਾਵ ਬਿਰਕਾ ਤੇ ਕਰਨ ਕਾਰਨ ਸਮਰੱਥ ਸਵਾ

ਹਾਰ ਜੋ ਪਰਿਓ ਤੋ ਗੁਰਮਲ ਗੌਰ ਮਿਲ ਚਰਨ ਪਰਾਤੇ। ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ। ਸਾਰਗ ਮੁਹੱਲਾ ਪੰਜਵਾਂ। ਅਬ ਮੋਹਿ ਲਭ ਦਿਓ ਹੈ ਹਰ ਟੇਕਾ, ਗੁਰ ਦਿਆਲ ਭੈ ਸੁਖਦਾਈ। ਅੰਦਲੇ ਮਾਣਕ ਦੇਖਾ ਰਹਾਓ, ਕਾਟੇ ਅਗਿਆਨ ਤਿਮਰ ਨਿਰਮਲੀਆ, ਬੁੱਧ ਵਿਗਾਸ ਬਵੇਕਾ, ਜੋ ਜਲ ਤਰੰਗ

ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿੰਨ ਸਿਉ ਦ੍ਰਿਸ਼ਟ ਨ ਕਰੇ ਰਚਾਂਗਾ ਹਰ ਰਸ ਚਾਹੈ ਪ੍ਰਿਯ ਪ੍ਰਿਯ ਮੁਖ ਟੇਰੈ ਜੋ ਅਲ ਕਮਲਾ ਲੋਭ ਹੰਗੈ ਗੁਣ ਨਿਧਾਨ ਮਨਮੋਹਨ ਲਾਲਨ ਸੁਖਦਾਈ ਸਰਬੰਗ ਹੈ ਗੁਰੂ ਨਾਨਕ ਪ੍ਰਭ ਪਾਹੇ ਪਠਾਇਓ ਮਿਲੋ।

ਮਹੱਲਾ ਪੰਜਵਾ ਹਰ ਜੀਉ ਕੇ ਦਰਸ਼ਨ ਕੋ ਕੁਰਬਾਨੀ ਬਚਨ ਅਰਧ ਮੇਰੇ ਸਰਬ ਨੂੰ ਪੂਰੇ ਦੀਹਾ ਪ੍ਰਿਯ ਅੰਕ ਸਮਾਨੀ ਰਹਾਓ ਸ਼ੂਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁਗੜ ਸੁਜਾਨੀ ਜੈ ਕਰ ਮੈਂ ਬੈਸਨ ਨਹੀਂ ਪਾਵਤ ਸੋ ਥਾਨ ਮਿਲਿਓ ਬਸਾਨੀ ਉਨਕੇ ਬਸ

ਸਾਜ ਸਵਾਰ ਬਿਨਾ ਹੀ ਭਗਤ ਬਛਿਲ ਗੁਣ ਤਾਸਾ ਅੰਧ ਕੂ ਮੈਂ ਦੀਪਕ ਬਲਿਓ ਗੁਰ ਦੇ ਕੀਓ ਪਰਗਾਸਾ ਕਹੋ ਨਾਨਕ ਦਰਸ ਬੇ ਸੁਖ ਪਾਇਆ ਸਭ ਪੂਰਨ ਹੋਈ ਆਸਾ ਸਾਰਗ ਮਹੱਲਾ ਪੰਜਵਾਂ

ਜਿਸ ਕਰਮ ਲਿਖਿਆ ਤਿਨ ਪਾਵਾ। ਜਨ ਨਾਨਕੋ ਗੁਰਪੂਰਾ ਭੇਟਿਓ, ਸੁਖ ਸਹਿਜੇ ਅਨੰਦ ਬਿਹਾਵਾ। ਸਾਰਗ ਮਹੱਲਾ ਪੰਜਵਾਂ, ਧਿਆਇਓ ਅੰਤ ਬਾਰ ਨਾਮ ਸਖਾ। ਜੈ ਮਾਤ ਪਿਤਾ ਸੁਤ ਪਾਈ।

Vaheguru. Vaheguru. Vaheguru. Vaheguru. Vaheguru.

Vaheguru. Vaheguru. Vaheguru. Vaheguru. Vaheguru.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Ahe Guru, Ahe Guru, Ahe Guru, Ahe Guru, Ahe Guru, Ahe Guru.

Ay, Guru. Ay, Guru. Ay, Guru. Ay, Guru. Ay, Guru. Ay, Guru. Ay, Guru.

Vai, guru. Vai, guru. Vai, guru. Vai, guru. Vai, guru.

Vaheguru, Vaheguru, Vaheguru, Vaheguru.

기를 와

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਕੋਈ ਜਨ ਹਰ ਸਿਉਂ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ।

ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗ੍ਰੀਨ ਵਾਜ ਦਾ ਪਵਿੱਤਰ ਮੁੱਖ ਵਾਕ ਜੋ ਜੈਤ ਸ੍ਰੀ ਰਾਗ ਵਿੱਚ ਹੈ ਜੀ, ਅੰਗ 701 702 'ਤੇ ਬਿਰਾਜਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਗੌੜੀ ਸੁਖਮਨੀ

ਸਤਿਗੁਰੇ ਨਮਹ ਸਤਿਗੁਰੇ ਨਮਹ ਸ੍ਰੀ ਗੁਰਦੇਵ ਏ ਨਮੇ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਭਰੇ ਕੈ ਨਾਮ ਜਪਤੇ ਆਗੰਤ ਅਨੇਕੈ ਵੇਦ ਪ੍ਰਾਣ ਸਿਮਰ ਸੋਧਾ ਅਖਿਰ ਕਿੰਨੇ ਰਾਮ ਨਾਮ ਇੱਕ ਆਖਿਰ ਕਿਨਕਾ ਏਕ ਜਿਸ ਜੀਵ ਸਾਵੈ ਤਾਕੀ ਮਹਿਮਾ ਗਨੀ ਨਾ ਆਵੇ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ।

ਅੱਲਾ ਪ੍ਰਭ ਕੋ ਸਿਮਰੇ ਸੇ ਪਰੇ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਆਰੀ, ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਵਿਹਾਵੇ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੇ ਤਿਨ ਅੰਧਕ ਨੇਰੇ, ਪ੍ਰਭ ਕੋ ਸਿਮਰੇ ਬਸੇ ਅਰਨੇਰੇ, ਸੰਤ ਕਿਰਪਾ ਤੇ ਆਂਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ, ਪ੍ਰਭ ਕੇ ਸਿਮਰਨ ਕਾਰਜ ਪੂਰੇ, ਪ੍ਰਭ ਕੇ ਸਿਮਰਨ ਕਬੂ ਨ ਝੂਰੇ, ਪ੍ਰਭ ਕੇ ਸਿਮਰਨ ਹਰ ਗੁਣ ਬਾਣੀ, ਪ੍ਰਭ ਕੇ ਸਿਮਰਨ ਸਹਿਜ ਸਮਾਨੀ, ਪ੍ਰਭ ਕੇ ਸਿਮਰਨ ਨਿਹਚਲ ਆਸਨ, ਪ੍ਰਭ ਕੇ ਸਿਮਰਨ ਕਮਲ ਵਿਗਾਸਨ, ਪ੍ਰਭ ਕੇ ਸਿਮਰਨ ਅਨੰਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੇ ਸੇ ਜਨ ਜਿਨ ਕੋ ਪ੍ਰਭ ਮਿਆ, ਨਾਨਕ ਤੇ ਜਨ ਸਨਨੀ ਪਿਆ, ਹਰ ਸਿਮਰਨ ਕਰ ਭਗਤ ਪ੍ਰਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਪੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਡ ਜਾਤੇ।

ನಾನಂಕೆ ಪ್ರಸಾದಸ್ಪದಿ ಜಯ ಮಾತ ಪಿತಾ ಸುತ ಮೀತ ನಾ ಭಾಈ ಮನುಆ ನಾಮ ತೇ ರಹ ಸಂಸಾಯ ಜಯ ಮಾ ಭ್ಯಾನ ದೂತ ಜಮ ದಲೈ ತ ಕೇವಲ ನಾಮ ಸಂಗ ತೇ ರಹ ಚಲೈ ಜಯ ಮುಷ್ಕಲ ಹೋವೇ ಅತ ಭಾರೀ ਹਰ ਕੋ ਨਾਮ ਖਿਨ ਮਾਏ ਉਧਾਰੀ ਅਨਕ ਪੁੰਨ ਹੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਹਨੇਰੇ ਸਗਲ ਸ੍ਰਿਸ਼ਟ ਕੋ ਰਾਜਾ।

ਜੇ ਮਾਰਗੇ ਜਾਤ ਕੇਲਾ ਤੈ ਹਰ ਕਾ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ।

ਨਾਨਕ ਪਾਈਏ ਸਾਧ ਕਹਿ ਸੰਗ, ਜੇ ਮਾਰ ਕੇ ਕਰ ਜਾਏ ਨਾ ਕੋ ਸਾ ਹਰ ਕਾ ਨਾਮ ਸੰਤੋਸਾ ਜੈ ਪੈਂਡੇ ਮਹੰਤ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਾਂ ਪੰਥ ਤੇਰਾ ਕੋ ਨਾਂ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੇ ਮਹਾਂ ਭਿਆਨ ਤਪਤ ਬਹੁ ਕਾਮ ਤੈ ਹਰ ਕੇ ਨਾਮ ਕੀਤਮੇ ਉੱਪਰ ਸ਼ਾਮ ਜਾਂ ਤ੍ਰਿਕਾਮਨ ਤੁਜ ਕਰਖੈ ਤੈ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਹਿ ਮਨ ਵਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕਹਿ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤਤ ਨਿਰਾਤ ਹਰ ਹਰ ਔਖਤ ਸਾਧ ਕਮਾਤ ਹਰ ਜਨ ਕੇ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗੇ ਕਹਿ ਨਾਨ ਜਨ ਕਹਿ ਬਿਰਤ ਵਿਵੇਕ ਕਹਿ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਹਿ ਨਾਮ ਜਨ ਕੋ ਤ੍ਰਿਵਿਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੇ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਿਸ ਨਾਇਮ ਯੋਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੇ ਹਰ ਹਰ ਦੇਵਾ ਹਰ ਹਰ ਜਨ ਕੈ ਮਾਲ ਖਜੀਨਾ ਹਰ ਤਨ ਜਨ ਕੋ ਆਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਾਣੇ ਅਵਰ ਨ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪਰ ਨਹੀਂ ਛਪੇ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੈ ਤਰੈ ਪਾਰ ਜਾ ਤੇ ਹਰ ਕੋ ਨਾਮ ਕਾਮ ਧੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲਥਾ ਨਾਮ ਕੀ ਮਹਿਮਾ ਸੰਤ੍ਰਿਤ ਵਸੈ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਡਭਾਗੀ ਪਾਈਏ ਸੰਤ ਕੀ ਸੇਵਾ ਨਾਮ

ਬਹੁ ਸ਼ਾਸਤਰ ਬਹੁ ਸਿਮਰਤੀ ਭੇਖੇ ਸਰਬ ਟੰਡੋਲ ਪੂਜ ਸੁਨਾਈ ਹਰ ਹਰੇ ਨਾਨਕ ਨਾਮ ਮੋਲ ਅਸ਼ਪਰੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ।

ਕਣ ਪ੍ਰਥਮੀ ਫਿਰਚਰ ਜੀਵੈ ਮਹਾ ਉਦਾਸ ਤਪੀਸਰ ਦੀਵੈ ਅਗਨ ਮਾਹਿਉਮਦ ਪ੍ਰਾਣ ਕਨ ਕਸਵ ਹੈ ਭੂਮ ਦਾਨ ਨਿਓਲੀ ਕਰਮ ਕਰੇ ਵੋ ਆਸਨ ਜੈਨ ਮਾਰ ਸੰਜਮ ਇਤ ਸਾਧਨ ਨਿਮਕ ਨਿਮਕ ਕਰ ਸੀਰ ਕਟਾਵੈ

ਨਾਨਕ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਮਖਾਨੀ ਸਗਲ ਥਾਨ ਤੇ ਉੱਤਮ ਥਾਨ ਨਾਨਕ ਜੇ ਕੱਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਆਰੇ ਅਨਿਆ ਸੋ ਪ੍ਰਸਾ ਸੰਭਾਲ ਜਿਨ ਕੀਆ ਤੇ ਚੀਤ ਰੱਖ ਨਾਨਕ ਨਿਵੀ ਨਾਲ ਅਸ਼ਪਦੀ ਹਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮ ਦਿਸ਼ਟਾਨੀ ਜੰਤੂ ਸਾਸ ਵਾਰ ਸਿਗਾਰਿਆ ਗਰ ਬਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਪਰ ਜੋਵਨ ਭੋਜਨ ਸੁਖ ਸੂਦ ਬਿਰਧ ਭਿਆ ਉਪਰ ਸਾਖ ਸੈਨ ਮੁਖ ਭਿਆਉ ਬੈਠ ਕੋ ਦੈਨ ਇਹੋ ਨਿਰਗੁਣ ਗੁਣ ਕਸ਼ੂ ਨ ਬੂਝੇ ਬਖਸ਼ ਲਿਓ ਤੋ ਨਾਨਕ ਸੀਜੇ ਜੇ ਪ੍ਰਸਾਦ ਧਾਰ ਉਪਰ ਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਗ ਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕਮੁੱਲਾ ਜੇ ਪ੍ਰਸਾਦ ਭੋਗੇ ਸਵਰਸਾ ਸਗਲ ਸਮੱਗਰੀ ਸੰਗ ਸਾਧ ਵਸਾ ਦੀਨੇ ਹਸ ਭਾਵ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ ਐਸੇ ਦੋਖ ਮੁੜੰਦ ਵਿਆਪੈ ਨਾਨਕ ਕਾਢ ਲਿਓ ਪ੍ਰਭ ਆਪੇ ਆਦਿ ਅੰਤ ਜੋ ਰੱਖਣ ਹਾਰ ਦੱਸਿਓ ਪ੍ਰੀਤ ਨ ਕਰੇ ਗਵਾਰ ਜਾ ਕੀ ਸੇਵਾ ਨੌ ਨਿੰਦ ਪਾਵੇ ਦੱਸਿਓ ਮੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜ਼ੂਰੇ ਤਾ ਕੋ ਅੰਦਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਸੇ ਵਿਸਾਰੇ ਮੁਗਧ ਜਾਨ ਸਦਾ ਸਦਾ ਉਹ ਭੁੱਲਣ ਹਾਰ ਨਾਨਕ ਰੱਖਣ ਹਾਰ ਭਾਰ ਰਤਨ ਤਿਆਗ ਕੌਡੀ ਸੰਗਰਚੇ ਸਾਥ ਛੋੜ ਝੂਠ ਸੰਗ ਮਚੇ ਜੋ ਸ਼ਰਣਾ ਸੋ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋਟ ਜਾਏ ਤਿਸ ਕਾ ਸ਼ਰਮ ਕਰੇ ਸੰਗ ਸਾਹੇ ਤਿਸ ਪਰ ਹਰੇ ਚੰਦਨ ਲੇ ਬੋਤਾਰੇ ਧੋਏ ਗਰਤ ਪ੍ਰੀਤ ਭਸਮ ਸੰਗ ਹੋਏ ਅੰਧ ਕੂਬ ਮੈਂ ਪਤਿਤ ਵਿਕਰਾਲ ਨਾਨਕ ਕਾਢ ਲਿਓ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇ ਕੇ ਅੰਤਰ ਮਲਮਾਇਆ ਸ਼ਬਦ ਸੁਣਾਏ ਕਿਸ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ

ਨਹੀਂ ਹੋ ਦੁਆ ਉਸ ਗਵਨ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੇ ਸੰਸਾਈ ਸੁਆਵਿਨ ਚੀਤ ਜੋ ਬਹਿਰਾਏ ਤਾਸੋ ਪ੍ਰੀਤ ਬਲੁਆ ਕੇ ਗ੍ਰਹਿ ਭੀਤਰ ਵਸੇ ਅੰਧ ਖੇਲ ਮਾਇਆ ਰੰਗ ਰਸੇ ਦ੍ਰਿੜ ਕਰ ਮਾਨੈ ਮਨੇ ਪ੍ਰਤੀਤ ਕਾਲ ਨਾ ਵੈ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਾਂ ਲੋਭ ਧਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕਰ ਤੁਮ ਪੈ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਮੁਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਹੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤਮੇ ਤੁਮ ਹੀ ਜਾਨੀ ਨਾਨਕ ਦਾਸ।

ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੇ ਮੋਰ ਉਸਕਾ ਵਿਸ਼ਵਾਸ ਨਾ ਹੋਵੇ ਜਿਸਕੀ ਬਸਤੇ ਸਾਗੇ ਰਾਖੇ ਪ੍ਰਭ ਕੀ ਆਗਿਆ ਮੰਨੇ ਮਾਥੇ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅਨਕ ਭਾਂਤ ਮਾਇਆ ਕੇ ਹੇਤ ਸਰਬਰ ਹੋਵਤ ਜਾਨ ਅਣੇਤ ਮਿਰਕੀ ਛਾਇਆ ਸਿਉ ਰੰਗ ਲਾਵੇ ਉਹ ਮਿਨਸੇ ਉਹ ਮਨ ਪਛਤਾਵੇ ਜੋ ਦੀਸੇ ਸੋ ਚਾਲ ਨਾਲ ਲਪਟ ਰਿਹੋ ਤੈ ਅੰਦਰ ਅੰਧਾਰ ਮਿਟਾਉ ਸਿਉ ਜੋ ਲਾਵੇ ਨੇਹ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਏ ਮਿਥਿਆ ਤਨ ਤਨ ਕੁਟੰਬ ਸਵਾਇਆ ਮਿਥਿਆ ਹਮੇ ਮਮਤਾ ਮਾਇਆ ਮਿਥਿਆ ਰਾਜੋ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਵ ਅਸਤਰਾ ਮਿਥਿਆ ਰੰਗ ਸੰਗ ਮਾਇਆ ਪੇਗ ਹਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪ ਸੂ ਉਪਰ ਕਰਤ ਗੁਮਾਨ ਆਸਥਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪ੍ਰਨਿੰਦਾ ਸੁਨੇ ਮਿਥਿਆ ਸਪਰਦਰ ਕੋਇਰੇ ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ

ਬਿਨਾ ਤਨੇ ਅੰਧ ਮੁਖਾਵ ਤਾਕੇ ਦੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਤਾ ਵਿਆਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕਹੇ ਨਿਰਾਰਥ ਧਾਮ ਧਨ ਧਨ ਤੇ ਜਨ ਜੇ ਕੱਢ ਬਸਿਓ ਹਰ ਨਾਉ ਨਾਨਕ ਤਾਕੇ ਬਲ ਬਲ ਜਾਓ ਰਹਿਤ ਅਵਰਕ ਜੇ ਅਵਰਕ ਮਾਵਤ ਮਨ ਨਹੀਂ ਪ੍ਰੀਤ ਮੁਖੋਂ ਗਣ ਲਾਵਤ ਜਨ ਹਾਰ ਪ੍ਰਭੂ ਪ੍ਰਵੀਨ ਬਾਰ ਭੇਗ ਨ ਕਾਹੂ ਭੀਨ ਆਪ ਰੂਪ ਦੇਸੇ ਆਪ ਨਾ ਕਰੇ ਆਪਦ ਜਾਪਤ ਜਨਮੈ ਮਰੇ ਜਿਸ ਕਹਿ ਅੰਤਰ ਵਸੇ ਨੰਕਾਰ ਤਿਸਕੀ ਸੀਖ ਧਰੇ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਜਾਤਾ ਨਾਨਕ ਗੁਣ ਜਨ ਚੰਨ ਪ੍ਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ।

ਠਾਕਰ ਕੋ ਰੱਖ ਮਨ ਮਾਏ। ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਭਾਵੇ। ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ। ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪੈ ਸਿਮਰਤ ਤਿਸ ਰਸਨਾ। ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ। ਜੇ ਪ੍ਰਸਾਦ ਪਾਠ ਪਟੰਬ ਹਟਾਵੇ ਤਿਸੇ ਧਿਆ ਕਤ ਲਵਾਵੇ। ਜੇ ਪ੍ਰਸਾਦ ਸੁਸੇ ਸੁਈ ਜੈ ਮਨ ਆਠ ਪੈਰ ਤਾਕਾ ਜਸ ਕਵੀ ਜੈ।

ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਿਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਸਿਧਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਧਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ।

ਨਾਨਕ ਇਨ ਕੇ ਕਛੂ ਨਾ ਹਾਥ ਸ਼ਲੋਕ ਅਗਮ ਗਾਤ ਪਾਰਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਿਨਾ ਕੀ ਆਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖੋ ਜਲੋਦ ਸਾਧ ਸੰਗ ਮਲ ਸਗਲੀ ਖੋਦ ਸਾਧ ਕੇ ਸੰਗ ਮਿਟੇ ਅਭਿਮਾਨ ਸਾਧ ਕੇ ਸੰਗ ਪਰਟੇ ਸੋ ਗਿਆਨ ਸਾਧ ਕੇ ਸੰਗ ਬੁਝੇ ਪ੍ਰਭ ਨੇਰਾ ਸਾਧ ਸੰਗ ਸਭ ਹੋ ਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉੱਪਰ ਯਤਨ ਸਾਧ ਕੀ ਮਹਿਮਾ ਬਣਨੇ ਕੌਣ ਪ੍ਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਇਸਮਾਨੀ ਸਾਧ ਕੇ ਸੰਗ ਉੱਚਰ ਮਿਲੇ ਸਾਧ ਕੇ ਸੰਗ ਸਦਾ ਪ੍ਰਫੁਲੇ ਸਾਧ ਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅਮਤਰਸ ਪੁੰਚਾ ਸਾਧ ਸੰਗ ਹੋਏ ਸਭ ਕੀ ਰੇਨ ਸਾਧ ਕੇ ਸੰਗ ਮਨੋਹਰ ਬੈਨ ਸਾਧ ਕੇ ਸੰਗ ਨ ਕਤੂ ਧਾਵੇ ਸਾਧ ਸੰਗ ਅਸਤਿਤ ਮਨ ਪਾਵੇ ਸਾਧ ਕੇ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ ਸਾਧ ਸੰਗ ਦੁਸ਼ਮਣ ਸਭ ਮੀਤ ਸਾਧੂ ਕੈ ਸੰਗ ਮਾਂ ਪਨੀਤ ਸਾਧ ਸੰਗ ਕੈਸੇ ਉਹਨੇ ਵੈਰ ਸਾਧ ਕੇ ਸੰਗ ਨਾ ਵਿਗਾ ਪੈਰ

ਪੀਰਾਂ ਨੇ ਸਾਧ ਵਡਾਏ, ਨਾਨਕ ਸਾਧ ਪ੍ਰਭੂ ਬਣ ਆਈ। ਸਾਧਕ ਸੰਗ ਨ ਕਬੂ ਧਾਵੇ, ਸਾਧਕ ਸੰਗ ਸਦਾ ਸੁਖ ਪਾਵੇ, ਸਾਧ ਸੰਗ ਬਸਤ ਗੋਚਰ ਲਹੇ, ਸਾਧੂ ਕੈ ਸੰਗ ਆ ਜਰ ਸਹੇ, ਸਾਧਕ ਸੰਗ ਵਸੇ ਥਾਨ ਉੱਚੇ, ਸਾਧੂ ਕੈ ਸੰਗ ਮਹਿਲ ਪਹੁੰਚੇ।

ਭਰਪੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਮੂਚ ਤੇ ਮੂਚੀ ਸਾਧਕੀ ਸੋਭਾ ਸਾਧ ਬਨ ਆਏ ਨਾਨਕ ਸਾਧ ਪ੍ਰਭ ਭੇਦ ਨਾ ਪਾਏ ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਨ ਭੇਖੇ ਇਕਸ ਬਿਨ ਕੋਏ

ਸੀ ਬ੍ਰਹਮ ਗਿਆਨੀ ਕੀ, ਨਿਸ਼ਚਮ ਦਵਾਰ ਸੀ ਬ੍ਰਹਮ ਗਿਆਨੀ, ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ, ਨਿਰਮਲ ਯੁਗਤਾ ਬ੍ਰਹਮ ਗਿਆਨੀ ਕਾ, ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ, ਬ੍ਰਹਮ ਧਿਆਨ।

ਬ੍ਰਹਮ ਗਿਆਨੀ ਸਰਵ ਕਾ ਠਾਕਰ ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਾਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤਰ ਭਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸਿਸ਼ਟ ਕਰਤਾ ਬ੍ਰਹਮ ਗਿਆਨੀ ਸਤ ਜੀਵੇ ਨੀ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰ

ਸਦਾਰੇ ਜੋ ਅੰਤਰ ਨਾਮ ਸਰਬ ਮੈਂ ਪੇਖੇ ਭਗਵਾਨ ਨਿਮਖ ਨਿਮਖ ਠਾਕਰ ਨਮਸਕਾਰੇ ਨਾਨਕ ਗੋ ਆਪਰਸ ਸਗਲ ਨਿਸਤਾਰੇ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨੰਜਨ ਦਰਸ ਪਰਤਰਿਆ ਰੂਪ ਨ ਪੇਖੈ ਨੇਤਰ ਸਾਧਗੀ ਢਹਿਲ ਸੰਤ ਸੰਗ ਹੇਤ ਕਰਨ ਨਾ ਸੁਨੇ ਕਾਉ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ।

ਨੇ ਕਰਮ ਤਿਸ ਬੈਸ ਨੂੰ ਕਰ ਨਿਰਮਲ ਧਰਮ ਕਰਮ ਕਾਹੂ ਫਲ ਕੇ ਇੱਛਾ ਨਹੀਂ ਵਾਸੇ ਕੇਵਲ ਭਗਤ ਕੀਰਤਨ ਸੰਗਰਾਚੇ ਮੰਤਨੇ ਅੰਤਰ ਸਿਮਰਨ ਗੋਪਾਲ ਸਭੇ ਉਪਰ ਹੋਵਦ ਕਿਰਪਾਲ ਆਪ ਦ੍ਰਿੜੇ ਅਵਰਾ ਨਾਮ ਜਪਾਵੇ ਨਾਨਕ ਗੋ ਵੈਸਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਕਾ ਸੰਗ ਮੰਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਤ ਸੰਗ ਪਾਪਾ ਮਲਖ ਹੋਵੇ ਤਿਸ ਭਗਵਤੀ ਕੀਮਤ ਉਤਮ ਹੋਵੇ ਭਗਵੰਤ ਕੀ ਟਹਿਲ ਕਰੇ ਨਿਤਨੀਤ ਮੰਤਨੇ ਅਰਭੇ ਵਿਸ਼ਨ ਪ੍ਰੀਤ ਹਰ ਕੇ ਚਰਨ ਹਿਰਦੇ ਵਸਾਵੇ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪ੍ਰਬੋਧੇ ਰਾਮ ਨਾਮ ਆਤਮ ਮੈਂ ਸੋਧੇ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹੇ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੋ ਨਾ ਆਵੇ ਵੇਦ ਪ੍ਰਾਣ ਸਿਮਰਤ ਬੂਝੇ ਮੂਲ ਸੁਖ ਮੈਂ ਜਾਣੇ ਅਸਥੂਲ ਚੋਂ ਵਰਨਾ

ਜੋ ਜੋ ਜਪੈ ਤਿਸ ਕੀ ਗਤ ਹੋਏ ਸਾਹ ਸੰਗ ਪਾਵੇ ਜਨ ਕੋਏ ਕਰ ਕਿਰਪਾਏ ਅੰਤਰ ਉਰਧਾਰੇ ਪਸ ਪ੍ਰੇਤ ਮੁਕਤ ਪਾਤਰ ਕੋ ਧਾਰੇ ਸਰਵ ਰੋਗ ਕਾ ਔਖ ਨਾਮ ਕਲਿਆਣ ਰੂਪ ਮੰਗਲ ਉਣਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬਿਮਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਦ ਭਾਇ ਤਿਨ ਪਾਇਆ ਸਦਾ ਨਿਕ ਨਿਕ ਡਰ ਜਾਨ ਸੋ ਦਾਸ ਦਰ ਗਏ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਝੀ ਪਰੇ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਾਵੇ ਤੈਸਾ ਹਰਕ ਤੈਸਾ ਸੋਗ

ਬਾਣੀ ਵੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸੰਸੇ ਸੂਨ ਕਤਰ ਕਈ ਕੋਟ ਦੇਵ ਦਾਨ ਵਿੰਦਰ ਸਿਰ ਚਤਰ ਸਰਲ ਸਮਗਰੀ ਆਪਣੇ ਸੂਤ ਧਾਰੇ ਨਾਨ ਜਿਸ ਜਿਸ ਭਾਵੇ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਤਮ ਸਾਧਕ ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਸਤ ਕਈ ਕੋਟ ਕੀਏ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਗ ਕਿਨ ਪ੍ਰਸਾਸ ਕਈ ਕੋਤ ਭੂ ਪ੍ਰੇ ਸੁਕਰ ਮਿਰਗਾ ਸਭ ਤੇ ਨੇਰੈ ਸਭੂ ਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਬਨ ਕਈ ਕੋਟ ਨਰਕ ਸੁਰਨ ਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠਦੇ ਹੀ ਖਾਏ ਕਈ ਕੋਟ ਘਾਲੇ ਥਪਾਏ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨ ਸਭ ਜੀ ਪ੍ਰਭ ਕੇ ਹੱਥ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜਾਂਦੇ ਆਤਮ ਮੈਂ ਪਾਰ ਬਮਲਾਂਦੇ ਕਈ ਕੋਟ ਦਰਸ਼ਨ ਪ੍ਰਪਿਆਸ ਤਿਨ ਕੋ ਮਿਲਿਓ ਪ੍ਰਭ ਅਵਨਾਸ ਕਈ ਕੋਟ ਮਾਂਗੇ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ।

ਪੀਵੇ ਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋ ਨਾਮ ਰਸ ਪੀਵੇ ਅਮਰ ਪੈ ਸਤ ਸਤ ਜੀਵੇ ਕਈ ਕੋ ਨਾਮ ਗੁਣ ਗਾਵੇ ਆਤਮ ਰਸ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ

ਭਾਖੇ ਪ੍ਰਭਾਵੇ ਤਾਂ ਪਤੇ ਉਧਾਰੇ। ਆਪ ਕਰੇ ਆਪਨ ਵਿਚਾਰੇ ਦੁਆਸਰਿਆਂ ਕਾ ਆਪ ਸੁਆਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਪਾਵੇ ਸੁਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਨਾ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸਕੇ ਹਾਥੋਂ ਏਦਾਂ ਸਭ ਕੁਛਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨ ਵਿਖਿਆ ਵੇ ਰਚੇ ਜੇ ਜਾਣਦੇ ਆਪਣੇ ਆਪ ਬੱਚੇ ਭਰਮੇ ਭੁੱਲਾ ਦੇ ਤਿਸ ਧਾਵੇ ਨਿਕਮਾਏ ਚਾਰ ਕੁੰਡ ਫੇਰਾਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜੰਨਾ ਮਿਲੇ।

ਕਨੇ ਮਨਾਸ ਮਨ ਤਨ ਨਾਮ ਰਤੇ ਕਰੰਗ ਸਦਾ ਵਸੇ ਪਾਰਮ ਕੇ ਸੰਗ ਜੋ ਜਲ ਮੈਂ ਜਲ ਹੈ ਖਟਾਨਾ ਤਿਉ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਗੈ ਸਤਿਗੁਰਮਾਨ ਸ਼ਲੋਕ ਸੁਖੀ ਵਸੇ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਵੱਡੇ ਅਹੰਕਾਰੀਆਂ ਨਾਨਕ ਗਰਭ ਗਲੇ ਅਸ਼ਪਦੀ

ਨਰਗੇ ਕੋ ਕੈਸੇ ਗਵੇ। ਆਪ ਸਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕ ਨਾ ਆਵੇ। ਸਰਬ ਕੀ ਰੇਨ ਜਾ ਕਾ ਮਨੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ। ਜਬ ਲਗ ਜਾਣੇ ਮੁਝਤੇ ਕਛ ਹੋਏ ਤਬ ਇਸ ਕੋ ਸਕੋ ਨਾਹੀ ਕੋਏ। ਜਾਵੇ ਜਾਣੇ ਮੈਂ ਕਿਸ ਕਰਦਾ ਤਬਲਾ ਗਰਬ ਜੋਨ ਮੈਂ ਫਿਰਦਾ। ਜਬ ਤਾਰੇ ਕੋ ਬੈਰੀ ਮੀ ਤਬਲਾ ਨੇ ਚੜਨਾ ਏ ਚੀਤ। ਜਬ ਲਗ ਮੋਹ ਮਗਨ ਸੰਗਮਾਏ ਤਬਲਗ ਧਰਮ ਰਾਏ ਦੇਸ਼ ਜਾਏ। ਪ੍ਰਭ ਕਿਰਪਾ ਦੇ ਬੰਧਨ ਟੁੱਟੇ ਗੁਰਪ੍ਰਸਾਦ ਨਾਨਕੋਂ ਛੁੱਟੇ। ਸਹਿਸ ਖੱਟੇ ਲੱਕੋਟ ਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਅਨਕ ਭੋਗ ਵਿਖਿਆ ਕੇ ਕਰੇ ਨਾ ਤ੍ਰਿਪਤਾਵੇ ਖਪਕਾ ਮਰੇ ਬਿਨਾਂ ਸੰਤੋਖ ਨਹੀਂ ਕੋ ਰਾਜੇ। ਸੁਭਨ ਮਨੋਰਥ ਬਿਰਤੇ ਸਭ ਕਾਜੇ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ। ਕਰਨ ਕਰਾਵਣ ਆਪੇ ਆਪ ਸਾਸਦਾ ਨਾਨਕ ਹਰ ਜਾਪ। ਕਰਨ ਕਰਾਵਣ ਕਰਨੇ ਹਾਰ ਇਸਕੇ ਹਾਥ ਕਾਮ ਵਿਚਾਰ। ਜੈਸੀ ਦ੍ਰਿਸ਼ ਕਰੇ ਤੈਸਾ ਹੋਏ ਆਪੇ ਆਪ ਆਪ ਰਸੋਏ।

ਕੀਰਤਨ ਨਹੀਂ ਤਰਾਪੇ ਸੰਤਕਾ ਦੁਖੀ ਛੁਟੇ ਕੇਲਾ ਜਮ ਵਾਟ ਦਿਲ ਖੇਤ ਮਾਏ ਦੁਵੇਲਾ ਸੰਤਕਾ ਦੁਖੀ ਧਰਮ ਤੇ ਰਹਿਤ ਸੰਤਕਾ ਦੁਖੀ ਸਤਮਥਿਆ ਕਹਿਤ ਕਿਰਤ ਨਿੰਦਕਾ ਤੁਰੀ ਪਿਆ ਨਾਨ ਜੋਤਿ ਭਾਵੇ ਸੋਏ ਥੀਆ ਸੰਤਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤਕੇ ਦੁਖੀ ਕੋ ਦਰ ਗਏ ਮਿਲੇ ਸਜਾਏ ਸੰਤਕਾ ਦੁਖੀ ਸਦਾ ਸਹਿ ਕਾਈਐ ਸੰਤਕਾ ਦੁਖੀ ਨਾ ਮਰੇ ਨਾ ਜੀਵਾਈਐ ਸੰਤ ਕੇ ਦੁਖੀ ਕੀ ਪੂਜਨ ਆਸਾ ਸੰਤ ਕਾ ਦੁਖੀ ਉੱਠ ਚਲੇ ਨਿਰਾਸਾ ਸੰਤ ਕੇ ਦੁਖ ਨਾ ਦ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨ ਮਿੱਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਭ ਕੱਟ ਦਿਸ ਗਏ ਉਹ ਕਰਨੇ ਹਾਰ ਸਦਾ ਸਦਾ ਦਿਸ ਕੋ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤੇ ਆਵੋ ਸਾਸ ਗ੍ਰਾਸ

ਕਾਕੇ ਸੇਵਕ ਸਗਲ ਉਧਾਰਨ ਪ੍ਰਕੇ ਸੇਵਕ ਧੂਪ ਸਾੜਨੇ ਆਪੇ ਮੇਲ ਲੈ ਕਿਰਪਾਲ ਗੁਰ ਕਾ ਸਬਜਾ ਭੈ ਨਿਹਾਲ ਉਨਕੀ ਸੇਵਾ ਸੋਈ ਲਾਗੇ ਜਿਸਨੂੰ ਕਿਰਪਾ ਕਰੇ ਵਡ ਭਾਗੇ ਨਾਮ ਜਗਤ ਪਾਵੇ ਵਿਸਰਾਮ ਨਾਨਕ ਤਿਨ ਪੁਰਖੋ ਉਤਮ ਕਰਮਾਨ।

ਸਤਿਸ਼ਟਾਨਾ ਜਿਸ ਦੇਹ ਉਪਜੇ ਤੇ ਸਮਾਏ ਸਮਾਏ ਉਹ ਸੁਖਨਧਾਨ ਨੂੰ ਬਣਾਏ ਆਪ ਸਕੋ ਆਪ ਦੀਨੋ ਮਹਾਨ ਨਾਨ ਪ੍ਰਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਬਿਰਥਾ ਸਨ ਬਿਰਥਾ ਜਨ ਹਾਰ ਜਾ ਕੇ ਸਿਮਰਨ ਉਦਰੀ ਹੈ ਨਾਨਕ ਤਿਸ ਬਲਿਆਰ ਅਸਪਦੀ।

ਲਿਆਰੇ ਜਨ ਸਾਧ ਕੇ ਧੁੱਧ ਪੀਓ। ਹਰ ਪ੍ਰਸਾਦ ਕੋ ਆਪਣਾ ਜੀਓ, ਸਾਧਗੀ ਦੂਰ ਕਰੋ ਇਸ਼ਨਾਨ, ਸਾਧੂ ਪਰ ਜਾਈਏ ਕੁਰਬਾਨ, ਸਾਧ ਸੇਵਾ ਵਡਭਾਗੀ ਪਾਈਏ, ਸਾਧ ਸੰਗਾਰ ਕੀਰਤਨ ਗਾਈਏ, ਅਨਕ

ਸਚਿਰ ਦੇ ਸਤਮੁ ਕਹਿਤ ਸਾਚੀ ਦੇ ਸਚਾ ਘਰ ਸਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨ ਸੁਜਨ ਸਤ ਸਮਤਾ ਸ਼ਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰੈ ਗੁਣ ਦੇ ਪ੍ਰਭਿੰਨ ਤੇ ਬੁਝਾਏ ਨਾਨਕ ਜੇ ਸੋਵੇ ਸੋ ਪ੍ਰਸੰਨ ਅਸਪਰੀ ਆਵਨਾ ਸੀ ਬ੍ਰਹਮਨ ਮੇ ਰਾਗ ਮਾਨੂ ਕੀ ਤੂੰ ਪ੍ਰੀਤ ਤਿਆਗ ਤਿਸਤੇ ਪਰੇ ਨਾਏ ਕਿਸ ਕੋਏ ਸਰਮ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗੈਰ ਗੰਭੀਰ ਗਹੀਰ ਸੁਜਾਨਾ।

ਹੋਗੇ। ਹਰ ਪਰ ਜਾ ਕਾਨੇ ਤਰਪੋਰ, ਜਿਸਕਾ ਮੰਤਰ ਨਾ ਜਾਣੇ ਹੋਰ ਅਨਰੂਪ, ਮੰਗਲ ਸੱਜਾ ਕੇ ਸਭ ਦੋਖ ਸੁਨੇਹ ਕਰਤਾ ਕੇ, ਰਾਜ ਮੈਂ ਰਾਜ ਯੋਗ ਮੈਂ ਜੋਗੀ, ਤਪ ਮੈਂ ਤਪੀਸਰ ਕਿਸ਼ਤ ਮੈਂ ਭੋਗੀ, ਧਿਆਏ ਧਿਆਏ ਭਗਤਾ ਸੁਖ ਪਾਇਆ। ਨਾਨਕ ਤਿਸ ਪੁਰਖਾ ਕਿਨੇ ਅੰਤਰ ਪਾਇਆ, ਜਾ ਕੀ ਲੀਲਾ ਕੀਮਤ ਨਾਏ, ਸਗਲ ਦੇਵ ਹਾਰੇ ਅਵਗਾਏ, ਪਿਤਾ ਕਾ ਜਨਮ ਕੇ ਜਾਣੇ ਪੂਤ, ਸਗਲ ਪਰੋਈ ਆਪਣੇ ਸੂਤ, ਸੁਮਤ ਗਿਆਨ ਧਿਆਨ ਜਿੰਦੇ, ਜਨ ਦਾਸ ਨਾਮ ਧਿਆਵੇ ਸੇ।

ਨਾਨਾ ਚਲਤ ਕਰੇ ਖਿਨਮਾਏ ਪੂਰੇ ਉਹ ਪੂਨ ਸਭ ਡਾਏ ਨਾਨਾ ਵਿਦਕਰ ਬੰਤ ਬਣਾਏ ਆਪਣੀ ਕੀਮਤ ਆਪੇ ਭਾਏ ਸਭ ਕਰ ਦਿਸਕੇ ਸਭ ਦਿਸਕੇ ਟਾਓ ਜਬ ਜਬ ਜੀਵੇ ਨਾਨ ਘਰ ਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਗਾਸ ਪਤਾਲ ਨਾਮ ਕੇ ਧਾਰੇ ਸਗਲਾ ਘਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਉਦਰੇ ਸੁਨ ਸਰਵਨ ਕਰ ਕਿਰਪਾ ਇਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਭ ਭਲੀ ਸਤ ਨਾਮ ਪ੍ਰਗਟ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਜਨ ਸਾਧੁ ਉਪਦੇਸ਼ ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼ ਸਤ ਨਿਰਦ ਪੂਜੇ ਜੇ ਕੋਏ ਨਾਮ ਜਪਦਾ ਕੀ ਗਤ ਹੋਏ ਆਪ ਸੰਤ ਕੀਆ ਸਭ ਸੰਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਸ ਸੁਕਰਨੇ ਹਾਰ ਅਵਰਨ ਬੂਝ ਕਰਤ ਵਿਚਾਰ ਕਰਦੇ ਕੀਮਤ ਨਾ ਜਾਣੇ ਕੀ ਆ ਨਾਨਕ ਜੋਤ ਸੁਭਾਵੇ ਸੋ ਵਰਤੀਆ ਬਿਸਮਨ ਬਿਸਮੈ ਬਿਸਮਾ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਖੇ ਰੰਗ ਰਾਜ ਜਨ ਰਹੇ ਗੁਰ ਕੇ ਵਚਨ ਪਦਾਰਥ ਲੈ ਹੋਏ ਦਾ ਤੈਨੂੰ ਕਾਟਨ ਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਡ ਭਾਗੀ ਜਨ ਕੇ ਸੰਗ ਏਕ ਲਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪ੍ਰਸਾਦ ਨਾਨਕ ਫਲ ਪਾਵੇ ਸ਼ਲੋਕ ਆਦਿ ਸੱਚ ਜੁਗਾਦ ਸੱਚ ਹੈ ਪੈ ਸੱਚ ਨਾਨਕ ਹੋਸੀ ਪੈ ਸੱਚ ਅਚਪਦੀ ਚਰਨ ਸਤ ਸਤ ਪ੍ਰਚਨਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਣ ਹਾਰ ਨਾਮ ਸਤ ਸਤ ਆਵਣ ਹਾਰ ਆਪ ਸਤ ਸਤ ਧਾਰੀ ਆਪੇ ਗੁਣ ਆਪੇ ਗੁਣਕਾਰੀ।

ਕਨ ਕਰਾਮ ਤਨਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਵਾਇਆ ਤਤ ਗਿਆਨ ਤਿਸ ਮਨ ਪਲਟਾਇਆ ਭੈ ਤੇ ਨਿਰਭਉ ਏ ਵਸਾਨਾ ਜਿਸ ਤੇ ਉਪਜਾ ਤਿਸ ਮਾਏ ਸਮਾਨਾ ਬਸਤ ਮਾਏ ਲੇ ਬਸਤ ਕਢਾਏ ਤਾ ਕੋ ਭਿੰਨ ਨ ਕਹਿਣਾ ਜਾਈ ਬੂਜੇ ਬੂਜਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ ਠਾਕਰ ਕਾ ਸੇਵ ਆਗਿਆਕਾਰੀ ਠਾਕਰ ਕਾ ਸੇਵ ਸਦਾ ਪੁਜਾਰੀ ठाकर के सेवक के मन प्रतीत ठाकर के सेवक की निर्मल रीत ठाकर को सेवक जाने संग प्रभु का सेवक नाम के रंग सेवक को प्रपालन हारा सेवक की राखे नंकारा सो सेवक से दया प्रभु धारे नानक सो सेवक सास सास मारे अपने जन का पर्दा ढाके अपने सेवक की सर पर रखे अपने दास को देव डाये अपने सेवक को नाम जपाई ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕਿ ਅਦਮਿਤ ਕੋਏ ਨ ਲਾਗੇ ਪ੍ਰਕੇ ਸੇਵਕ ਕੋ ਨਾ ਪਹੁੰਚੇ ਪ੍ਰਕੇ ਸੇਵਕ ਉੱਚੇ ਉੱਚੇ ਜੋ ਭਰਾ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਾ ਦਿਸ ਪ੍ਰਟਾਇਆ ਨਿੱਕੀ ਕੀਰੀ ਮੈਂ ਗਲ ਰਾਖੇ ਭਸਮ ਕਰੇ ਲਸ਼ਕਰ ਕੋਲ ਲਾਖੇ ਜਿਸਕਾ ਸਾਸ ਨ ਕੱਟ ਆਪ ਦਾ ਕੋ ਰੱਖ ਦੇ ਕਰਾ ਆਤਮਾਨ ਜਤਨ ਕਰਤ ਬਹੁ ਭਾਤ ਜਿਸਕੇ ਕਰਤਾ ਬਿਰਥੇ ਜਾਤ ਮਾਰੇ ਨਾ ਰੱਖੇ ਅਵਨ ਕੋਏ ਸਰਬ ਜੀਆਂ ਕਾ ਰਾਖਾ ਸੋਹੇ ਕਾਏ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਵਲ ਖੁਡਾਣੀ ਬਾਰੰਬਾਰ ਬਾਰ ਪ੍ਰਭ ਜਪੀਐ ਪੀਅਮ ਤੇ ਮੰਦਨ ਤ੍ਰਪੀਐ ਨਾਮ ਰਤੰਜਨ ਗੁਰਮੁਖ ਪਾਇਆ ਦਿਸ਼ਕ ਜੈ ਵਨਾਏ ਦਿਸ਼ਟਾਇਆ

ਸਮਾਏ ਜੋ ਆਓ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮਹਿਮਾ ਕੌਣ ਵਖਾਣੋ ਤਿਸਕਾ ਗੁਣ ਕਹਿ ਇਕ ਨ ਜਾਣੋ ਆਠ ਪਹਿਰ ਪ੍ਰਭ ਵਸੇ ਹਜ਼ੂਰੇ ਕੌਣ ਆਨੰਦ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਹੋਟਲੇ ਮੰਤਨ ਆਪਣਾ ਤਿਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸਕੀ ਸਨ ਸਰਬ ਸੁਖ ਪਾਵੇ ਤਿਸਕੇ ਦਰ ਸਭ ਪਾਪ ਮਿਟਾਵੇ ਅਵਰ ਸਿਆਣ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸ਼ਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਤਰੇ ਨਾਨਕ ਹਰ ਗੁਣ ਗਾਓ ਅਜਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ ਸੇਵਕ ਗੁਰ ਸਦਾ ਦਿਆਲ ਸਿੱਖੀ ਗੁਰਦੁਰਮਤ ਮਲ ਹਰੇ ਗੁਰਬਚਨੀ ਹਰ ਨਾਮ ਵਿਚਰੇ ਸਤਿਗੁਰ ਸਿੱਖੇ ਬੰਧਨ ਕਾਟੇ ਗੁਰਕਾ ਸਿੱਖ ਵਿਕਾਰ ਦੇ ਹਾਟੇ ਸਤਿਗੁਰ ਸਿੱਖੋ ਨਾਮ ਧਨ ਦੇ ਗੁਰਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਦ ਪਲ ਸੁਆਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰਕੇ ਗ੍ਰਹਿ ਸੇਵਕ ਜੋ ਰਹੇ ਗੁਰਕੀ ਆਗਿਆ ਮਨ ਮੈਂ ਸਹਿ ਆਪਸਕੋ ਕਰ ਕਸ਼ਨਾ ਜਨਾਵੇ ਹਰ ਨਾਮ ਹਿਰਦੇ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕੇ ਕਾਰਜ ਰਾਹ ਸੇਵਾ ਕਰਦੋ ਇੰਨੇ ਕਾਮੀ ਤਿਸਕੋ ਹੋਦ ਪ੍ਰਾਪ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਹਿਰਦੇ ਹਰਨਾਓ ਅਨਕ ਬਾਰ ਗੁਰ ਕੋ ਬਲ ਜਾਓ ਸਰਬ ਨਿਧਾਨ ਜੀ ਕਾ ਦਾਤਾ ਆਠ ਪਹਿਰ ਪਾਰਵਮ ਰੰਗ ਰਾਤਾ ਬ੍ਰਹਮ ਜਨ ਜਨਮੇ ਪਾਰਵਮ ਏਕੇ ਆਪ ਨਹੀਂ ਕਿਛ ਭਰਮ ਸਹਿ ਸਿਆਣ ਬਲਿਆ ਨ ਜਾਈਐ ਨਾਨਕ ਐਸਾ ਗੁਰਵਟ ਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪ੍ਰਸਤ ਚੰਨ ਗਾਤ ਨਿਰਮਲ ਰੀਤ ਭੇਡ ਸੰਗਰਾਮ ਗੁਣ ਰਵੇ ਪਾਰ ਕੀ ਦਰਗਹਿ ਗਵੇ

ਬੇਅੰਤ ਕੀਮਤ ਨਹੀਂ ਪਾਏ। ਨਾਨਕ ਜਿਸ ਭਾਵੇ ਸਲੈ ਮਿਲਾਏ, ਜੇ ਭਾਏ ਕੁਸਤ ਤਨੇਕ। ਸਤ ਪੁਰਖ ਪੂਰਨ ਵਿਵੇਕ, ਕਾਉ ਬੋਲ ਨ ਪੋਚਿਤ ਪ੍ਰਾਣੀ, ਗਮ ਗੋਚਰ ਪਰ ਨਿਰਵਾਨੀ, ਨਿਰਾਹਾਰ ਨਿਰਵੈਰ ਸੁਖਦਾਈ, ਤਾਂ ਕੀ ਕੀਮਤ ਕਿਨ ਨਾ ਪਾਈ।

ਕਾ ਨਾ ਹੀ ਕਦੇ ਵਿਨਾਸ਼ ਜਾ ਕੇ ਮਨ ਪਰਟੇ ਗੁਣਦਾਸ ਆਠ ਪੈਰ ਹਰ ਕਾ ਨਾਮ ਲੇ ਸਚਿਵ ਦੇ ਸੇਵਕ ਦੇ ਮੋਹ ਮਾਇਆ ਕੇ ਸੰਗ ਨ ਲੇ ਮਨ ਮੈਂ ਰਾਖੇ ਹਰਾ ਰੇ ਅੰਧਕਾਰ ਦੀ ਪ੍ਰਗਾਸੇ ਨਾਨਕ ਭਰਮ ਮੋਹ ਦੁਖਤਾ ਤੇ ਨਾ ਸੇ ਤਪਤ ਮਾਏ ਠਾਂਡ ਵਰਤਾਏ ਅੰਧ ਭਿਆ ਦੁਖ ਨਾਠੇ ਭਾਈ ਜਨ ਮਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਏ ਵਸੇ ਸਗਲ ਵਿਆਦ ਮੰਤੇ ਕਹਿ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਰਾਰੀ ਜਿਤ ਭਰਮ ਗਮਨ ਸੁਨ ਨਾਨਕਾਰ ਜਸ ਸਰਵਣ

ਸੰਗਰਾ ਚਜਨਾ ਆਪਣੀ ਗਲ ਧਾਰੀ ਅਨਕਵਾਰ ਨਾਨ ਬਲਿਆਰੀ ਸ਼ਲੋਕ ਸਾਧ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸਪਰੀ

ਦੇਤਨ ਸੰਜੋ ਬੋ ਭਗਵੰਤ। ਸੰਤ ਜਿਨਾ ਘਰ ਨਿਰਮਲ ਮਾਨ ਦੇ ਆਸ ਰਾਖੋ ਮਨ ਮਾਏ ਸਰਵ ਰੋਗ ਨਾਨ ਮਿਲ ਜਾਏ। ਜਿਸ ਧਨ ਕੋ ਚਾਰ ਕੁੰਟੁ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ। ਜਿਸੋ ਕੋ ਨਿਵਾਸੇ ਮੀ ਸੋਧੁ ਸਾਧੁ ਸੰਗ ਭਰੀ। ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜਰ ਕੀ ਸਰਨੀ। ਅਨ ਕੋ ਭਾਵੀ ਰੋਗ ਨ ਜਾਏ ਰੋਗ ਮਿਟੇ ਹਰਿ ਔਖ ਲਾਏ। ਸਰਵ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰ ਗਏ ਪ੍ਰਵਾਨ। ਮਨ ਪ੍ਰਭੁ ਦੁਆਰ

ਛੁਟਕਾਰ ਸਸਤੀ ਰਥ ਸਵਾਰੀ ਝੂਠਾ ਡੰਮ ਝੂਠ ਵਸਾਰੀ ਜਿੰਦੀ ਏ ਤੇ ਬੁਝੇ ਨਾਮ ਗਾਨਾ ਨਾਮ ਸਾਨਾ ਨਾਨ ਬਸਦਾਨਾ ਗੁਰ ਕੀ ਮਤੂ ਲੈ ਆਨੇ ਭਗਤ ਬਿਨਾ ਵੋ ਡੂਬੇ ਸਿਆਨੇ।

ਫਿਰ ਸਰਦਾ ਪੂਰ ਸਾਸ ਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੁਮੇ ਧਿਆਵੋ ਚੰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ।

ਜਾਣੇ ਸੁਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੈ ਸੰਗ ਪਰੇ ਸਨ ਨਾਨ ਸਭ ਤਿਆਗ ਅੰਤਰ ਪ੍ਰਗਾਸ ਦਿਨ ਲਿਵ ਲਾਗ ਬੜਪਾਗੀ ਜਪਿਆ ਪਰਸ ਹੋਏ ਨਾਨਕ ਨਾਮ ਰਤੇ ਸੁਖ ਹੋਏ।

ਓਂਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਇਆ ਪੇ ਫਿਰ ਜਾ ਬਸਪਰੀ ਜਪਾ ਕਰ ਕਿਸਨਾ ਨਿਸ਼ਟੇ ਦਾ ਪਾਪ ਹੁੰਦਮ ਕਹਿਤੇ ਉਤਾ ਜਪ ਧਾਰੀ ਆਪਨ ਸੁਣ ਸਮਾਤ ਬੈਰ ਵਿਰੋਧ ਕਿਸੰਕ ਮਾਤ।

ਸਨਾਸੀ ਸੁਖੇ ਆਪਣੇ ਆਸਨ ਤੈ ਜਨਮਣ ਕੋ ਗਾਂ ਬਨਾਸਨ। ਜਬ ਪੂਰਨ ਕਰਤਾ ਪ੍ਰਸ ਹੋਏ ਤਬ ਜੰਕੀ ਤ੍ਰਾਸ ਕਹੋ ਹੋ ਕਿਸੋਏ। ਜਬ ਅਵਗਤ ਅਗੋਚਰ ਪ੍ਰਵੇਕਾ ਤਬ ਚਿਤ੍ਰਗੁਪਤ ਕੇ ਪੂਛਤ ਰੇਖਾ। ਜਬ ਨਾਥ ਨਿਰੰਜਣ ਗੋਚਰ ਗਾਦੇ ਤਬ ਕੌਣ ਛੁੜੇ ਕੌਣ ਬੰਧਨ ਵਾਦੇ। ਆਪਣੇ ਆਪ ਆਪ ਹੀ ਚੜ ਜਾ

ਸਰੂਪ ਕੇਵਲ ਜਗਦੀਸ਼। ਤੈ ਛਲ ਸਿਧ ਲਵਤ ਕੋ ਕੀ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂ ਕਵਨ ਤ੍ਰਿਪਤਾਵੇ ਕਣ ਕਰਾਵਣ ਕਣੇ ਹਾਰ ਨਾਨਕ ਕਰਤੇ ਕਾ ਨਾਇ ਸਮਾਜ ਆਪਣੀ ਸੋਭਾ ਆਪਣ ਸੰਗ ਮਨਾਈ ਤਉ ਕਵਨ ਮਾਏ ਬਾਪ ਮਿੱਤਰ ਸੁਧ ਭਾਈ।

ਆਲ ਜਾਲ ਮਾਇਆ ਜੰਜਾਲ ਹੰਮੇ ਮੋਹ ਭਰਮ ਪੈ ਭਾਰ ਦੂ ਸੂਖ ਮਾਨ ਅਭਮਾਨ ਪ੍ਰਕਾਰ ਕੀ ਵਿਖਿਆਨ ਆਪਨ ਖੇਲ ਆਪ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਏਕੈ ਜਹਿ ਅਵਗਤ ਭਗਤ ਤਹ ਆਪ ਜੈ ਬਸਰੇ ਵਸਾਰ ਸੰਤ ਪ੍ਰਤਾਪ ਦੋਹੂ ਬਾਕ ਆਪੇ ਧਨੀ ਉਨਕੀ ਸੋਭਾ ਉਨਹੂ ਬਣੀ ਆਪੇ ਕੌਤਕ ਕਰੇ ਨੰਝੋ ਜਾਪੇ ਰਸਭੋਗ ਨਿਰਝੋ ਜਿਸ ਭਾਵੇ ਤਿਸ ਆਪਨ ਨਾ ਲਾਵੇ ਜਿਸ ਭਾਵੇ ਤਿਸ ਖੇਲ ਖਿਲਾਵੇ ਬੇਸਮਾਰ ਥਾ ਗੰਤ ਤੋਲੈ ਜਿਉਂ ਬਲਾਵੋ ਤਿਉਂ ਨਾਨਕ ਦਾਸ ਬੋਲੇ ਸ਼ਲੋਕ ਜੀ ਜੰਦ ਕੇ ਠਾਕਰਾ ਆਪੇ ਵਰਤਣਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦਿਸ਼ਟਾਰ ਅਸਪਰੀ

ਆਪਣ ਸੂਤ ਸਭ ਜਗਤ ਪਰਵੇ ਜਾ ਕੋ ਪ੍ਰਭ ਜੀਵ ਆਪ ਬਜਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰ ਸੀ ਤਤਕਾ ਵੇਤਾ ਨਾਨਕ ਸਵਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਬਦਾ ਕੇ ਹਾ ਦੀਨ ਦਿਆਲ ਨਾਥ ਕੋ ਨਾਥ ਜਿਸ ਰਾਖੇ ਤਿਸ ਗੋਏ ਨ ਮਾਰੇ ਸੋ ਮੂਹਾ ਜਿਸ ਮਨੋ ਸਾਰੇ ਤਿਸ ਤਾ ਜਵਰ ਕਾ ਕੋ ਜਾਏ ਸਭ ਤਰੇ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭ ਹਾ ਦੇ ਅੰਦਰ ਬਾਹਰ ਜਾਨੋ ਸਾਧ ਗੁਣ ਨਿਧਾਨ ਬਿੰਦ ਭਾਰ ਨਾਨਕ ਦਾਸ ਸਭ ਲਿਹਾਰ ਪੂਨ ਪੂਰੇ ਦਿਆਲ ਸਭ ਉਪਰ ਹੋਤ ਕਿਰਪਾਲ ਆਪਣੇ ਕਰਤਵ ਜਾਨੇ ਆਪ ਅੰਤਰ ਜਾਮੀ ਰਹੋ ਵਿਆਪ

ਹਨੇਰਾ ਮਿਟੇ ਗਿਆਨ ਵਿਚੇ ਅੰਧੇਰਾ। ਸੁਨ ਉਪਦੇਸ਼ ਹਿਰਦੇ ਵਸਾਵੋ, ਮਨ ਸੇ ਨਾਨਕ ਫਲ ਪਾਵੋ, ਅਲਤ ਪਲਤ ਦੁਇਲੇ ਸਵਾਰ, ਰਾਮ ਨਾਮ ਅੰਤਰ ਉਧਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਮੈਂ ਵਸੈ ਤਿਸ ਸਾਚ ਪ੍ਰੀਖਿਆ, ਮਨ ਤਨ ਨਾਮ ਜਪੋ ਲਿਵਲਾਏ, ਦੁਖ ਦਰਦ ਮਨ ਤੇ ਪੋ ਜਾਏ, ਸੱਚ ਵਪਾਰ ਕਰੋ ਵਪਾਰੀ, ਦਰਗੈ ਨਿਵੇ ਖੇਪਤ ਮਾਰੀਏ, ਘਾਟੇ ਰਖੋ ਮਨ ਮਾਏ, ਨਾਨਕ ਬੋਰ ਨਾ ਆਵੇ ਜਾਏ, ਤਿਸ ਤੇ ਦੂਰ ਕਾਕੂ ਜਾਏ, ਉਬਰੇ ਰਾਖਣ ਆਰ ਧਿਆਏ, ਨਿਰਭਉ ਜਪੇ ਸਗਲ ਪੋ ਮਿਟੇ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ, ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੂ, ਚਿੰਤਾ ਜਾਏ ਮਿਟੇ ਅਹੰਕਾਰ, ਤਿਸ ਜਨ ਕੋ ਕੋਇ ਨ ਪਹੁੰਚਣਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਗੀ, ਦ੍ਰਿਸ਼ਟ ਦਰਸ਼ਨ ਵੇਖ ਤੋ ਉਦਰ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ, ਸਬਲ ਦਰਸ਼ਨ ਸੁੰਦਰ ਹਰ ਰੂਪ, ਤਨ ਸੇਵਾ ਸੇਖ ਪ੍ਰਵਾਨ, ਅੰਤਰ ਜਾਮੇ ਪੁਰਖ ਪ੍ਰਧਾਨ, ਜਿਸ ਮਨ ਵਸੇ ਸੋਤ ਨਿਹਾਲ, ਤਾ ਕੇ ਨਿਕਣਾ ਆਵਦ ਕਾਲ, ਅਮਨ ਭੈ ਅਮਰਾਵਤ ਪਾਇਆ, ਸਾਧ ਸੰਗ ਨਾਨਕ ਕਰ ਧਿਆਇਆ, ਸ਼ਲੋਕ ਗਿਆਨ।

ਘਟਮਾਏ ਅਨਕਰੰਗ ਨਾਨਕ ਅਧਿਸ਼ਟਾਏ ਨੌਣ ਦੇਮਨ ਪ੍ਰਕਾ ਨਾਮ ਦੇਹੀ ਮੈਂ ਸਕਾ ਵਿਸਰਾਮ ਸੁਨ ਸਮਾਧ ਅਨੰਤ ਨਾਦ ਕਹਿਣ ਜਾਏ ਅਚਰਜ ਬਿਸਮਾ ਤਿੰਨ ਦੇਖਿਆ ਜਾਪ ਦਿਖਾਏ ਨਾਨ ਤਿਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘੜਗੜ ਵਿਆਹ ਭਰਿਆ ਭਗਵੰਤ ਤਰਨ ਮਾਏ ਆਕਾਸ ਪਿਆਲ ਸਰਵ ਲੋਕ ਪੂਰਨ ਬਿਰਤਪਾਲ ਬਣ ਤਿੰਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਵੇ ਸੰਤਰ ਮਾਏ ਚਾਰ ਗੁਣ ਦਹਿ ਦਿਸੇ ਸਮਾਏ ਤਿਸਤੇ ਭਿੰਨ ਨਹੀਂ ਕੋ ਡਾਓ ਗੁਰਪ੍ਰਸਾਦ ਨਾਨ ਸੁਖ ਪਾਓ।

ਸੰਤ ਜਨਾਂ ਕੀ ਧੂਰ ਮਨ ਮੰਗੇ ਆਪ ਛੋੜ ਬੇਨਤੀ ਕਰੋ ਸਾਧ ਸੰਗਾਗਨ ਸਾਗਰ ਧਰੋ ਹਰ ਤਨ ਕੇ ਪਰਲੇ ਭੰਡਾਰ ਨਾਨਕ ਗੁਰਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਾਧ ਸੰਗ ਪਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰਸ ਪੀਓ ਚਚਿਤ ਪਿਓ ਨਰਾਇਣ ਏਕ ਏਕ ਰੂਪ ਜਾ ਕੇ ਰੰਗਨ ਏਕ ਪਾਲ ਦਮੋਦਰ ਦੀਨ ਦਿਆਲ ਦੁਖ ਪੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ।

ਨਾਮ ਨਾ ਸੁਣ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਬਨਧਾਰੀ ਨਾਨਕ ਨੇ ਵੇਖੇ ਬਿਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਰ ਸਾਹਿਬ ਧਾਨਿਕ ਆਗਰ ਝੀਰ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋ ਹੋਤ ਨਿਧਾਨ ਸਰਵ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਲ ਹੋਏ ਸਤੇ ਊਚ ਪਾਏ ਸਥਾਨ ਬਹੁ ਨ ਹੋਵੇ ਆਪ ਨਿਝਾਨ ਹਰ ਦਿਨ ਖਾਟ ਚਲੇ ਹਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਦ ਰਿਦ ਨੋ ਨਿਦ ਬੁੱਧ ਗਿਆਨ ਸਰਦ ਸਿੱਧ ਵਿਦਿਆ ਤਪ ਜੋ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕੇ ਮਤ ਸਗਲ ਦੇਵ ਦਾਸ ਸੁੰਦਰ ਚਦਰ ਤਤਕਾ ਵੇਤਾ ਸੰਦਰ ਸੀ ਏਕ ਦਿਸ਼ਟੇਤਾ ਏ ਫਲ ਦਿਸ਼ਨ ਕੇ ਮੁਖ ਭਨੇ ਗੁਰੂ ਨਾਨਕ ਨਾਮ ਵਚਨ ਮਨ ਸੁਨੇ

ਸਲਮਤਾਨ ਕੇਵਲ ਹਰ ਨਾਮ ਗੋਬਿੰਦ ਭਗਤ ਕਹਿ ਮਨ ਵਿਸਰਾਮ ਕੋਟ ਪ੍ਰਾਤ ਸਾਧ ਸੰਗ ਮਿਟੇ ਸੰਤ ਕਿਰਪਾ ਦੇ ਜੰਤੇ ਛੁੱਟੇ ਜਾ ਕੇ ਮਸਤ ਕਰਮ ਪ੍ਰਪਾਏ ਸਾਧ ਸਰਨ ਨਾਨਕ ਤੇ ਆਏ ਜਿਸ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਦੇਖੋ ਮਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਾਸੋਂ ਪ੍ਰਗਟ ਜਾਏ ਮੰਨੇ ਮਗ ਨਾ ਚੱਲੇ ਪੰਥ ਮੰਨੇ ਧਰਮ ਸਤਿ ਸੰਬੰਧ

ਮਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਥੰਦੇ ਪਾਣੀ ਧੋਤਾ ਉਦਰਤ ਕੇ ਮੂਤ ਪਲੀਤੀ ਕੱਪੜਾ ਹੋਏ ਦੇ ਸਾਬਣ ਲਈਐ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮ ਕੈ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮੀ ਆਵਤ ਜਾਓ ਤੀਰ ਤਪ ਦਿਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਾਸ ਤਾਸ ਬਾਣੀ ਭਰਮਾਓ ਸਤ ਸੁਆਨ ਸਦਾ ਮੰਚਾਓ ਕਵਣ ਸੁਵੇਲਾ ਭਗਤ ਕਵਣ ਕਵਣ ਤਿਤ ਕਵਣ ਵਾਰ ਕਵਣ ਸੁਰਤੀ ਮਾ ਕਵਣ ਜਿਥੋ ਆਕਾਰ

ਸਰਮਾ ਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮੋ ਸਰਬਾਲੇ ਨਮੋ ਸਰਬ ਗੌਣੇ ਨਮੋ ਸਰਬ ਭੌਣੇ ਨੰਗੀ ਨਾਥੇ ਨਿਰਸੰਗੀ ਪਰਮਾਤੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਭਾਨ ਭਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪਰਭੰਗੀ ਪਰਮਾਤੇ ਸਮਸਤੀ ਵਿਭੂਤੇ ਕਲੰਕ ਬਨਾਨੇ ਕਲੰਕੀ ਸਰੂਪੇ ਨਮੋ ਰਾਜ ਜਵੇ ਸਰਮ ਪਰਮ ਰੂਪੇ ਨਮੋ ਜੋਗ ਜਵੇ ਸਰਮ ਪਰਮ ਸਿੱਧੇ ਨਮੋ ਰਾਜ ਜਵੇ ਸਰਮ ਪਰਮ ਵਿਰਦੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜਵੇ ਸਰਮ ਪਰਮ ਜੁਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇ ਦੇਵ ਇਸ ਧਰਮੇ ਨਮੋ ਰੋਗ ਹਰਤਾ ਨਮੋ ਰਾਹ ਰੂਪੇ ਨਮੋ ਸ਼ਾਹ ਸ਼ਾਨ ਨਮੋ ਭੂ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸ ਸ਼ਨਾਨ ਨਮੋ ਮੰਤਰ ਮੰਤਰ ਨਮੋ ਜੰਤਰ ਜੰਤਰ ਨਮੋ ਸ੍ਰਿਸ਼ਟੇ ਨਮੋ ਤੰਤਰ ਤੰਤਰ ਸਦਾ ਸਚਿਦਾਨੰਦ ਪ੍ਰਣਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬਿਰਧ ਕਰਤਾ ਦੁਆਰਦ ਅਗਮੋਗ ਹਰਤਾ ਪਰਮ ਪਰਮ ਪਰਮੇਸ਼ਰ ਪਰੋਸ਼ ਪਾਲਨ ਸਦਾ ਸਰਦਾ ਸਿਧਾਤਾ ਦਿਆਲਨ ਸ਼ੇਦੀ ਭੇਦੀ ਨਾਮ ਕਾਮ ਸਮਸਤ ਉਪਰਾਜੀ ਸਮਸਤ ਸਦਾਮ ਤੇਰਾ ਜੋਰ ਚਾਚਰੀ ਛੰਨ ਜਲਿਆ ਥਲਿਆ ਭੀਤੈ ਭੈ ਪ੍ਰਭੂ ਐ ਜੂ ਐ ਦੇਸੈ ਭੇਸੈ ਭਜਾਮ ਕਰਿਆ ਛੰਦ ਅਗਾਦੇ ਵਾਦੇ ਨੰਦੀ ਸਰੂਪੇ ਨਮੋ ਸਰਮਾਨੇ ਸਮਸਤੇ ਨਿਧਾਨੇ ਨਮਸਤਮੰ ਨਿਰਾਤੇ ਨਮਸਤਮੰ ਪਰਮਾਤੇ ਨਮਸਤਮੰ ਗੰਜੇ ਨਮਸਤਮੰ ਪੰਜੇ ਨਮਸਤਮੰ ਅਕਾਲੇ ਨਮਸਤਮੰ ਪਾਲੇ ਨਮੋ ਸਰ ਦੇਸੇ ਨਮੋ ਸਰ ਭੇਸੇ ਨਮੋ ਰਾਜ ਰਾਜੇ ਨਮੋ ਸਾਧ ਸਾਜੇ ਨਮੋ ਸ਼ਾਹ ਸ਼ਾਹ ਨਮੋ ਮਾਂ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਗੇ ਨਮੋ ਸੋਗ ਸੋਗੇ ਨਮੋ ਸਰਵ ਰੋਗੇ ਨਮੋ ਸਰਵ ਭੋਗੇ ਨਮੋ ਸਰ ਜੀਤ ਨਮੋ ਸਰ ਭੀਤ ਨਮੋ ਸਰਵ ਗਿਆਨ ਨਮੋ ਪਰਮਤਾਨ ਨਮੋ ਸਰ ਮੰਤਰ ਨਮੋ ਸਰ ਜੰਤਰ ਨਮੋ ਸਰ ਦਿਰਸਨ ਨਮੋ ਸਰ ਕਿਰਸਨ ਨਮੋ ਸਰ ਰੰਗੇ ਤ੍ਰਿਭੰਗੀ ਅਨੰਗੇ ਨਮੋ ਜੀਵ ਜੀਵ ਨਮੋ ਬੀਜ ਬੀਜੇ ਖਿਜੇ ਭੀਜੇ ਸਮਸਤ ਪ੍ਰਸੀਜੇ ਕਿਰਪਾਲਨ ਸਰੂਪੇ ਕੋ ਕਰਮ ਪ੍ਰਣਾਸੀ ਸਦਾ ਸਰਵਦਾ ਰਿਦ ਸਿਧ ਨਵਾਸੀ ਚਰ ਪ੍ਰਸੰਦ ਵੈ ਪ੍ਰਸਾਦ ਅਮ੍ਰਿਤ ਕਰਮੇ ਅਮ੍ਰਿਤ ਧਰਮੇ ਖਲ ਜੋਗੇ ਚਲ ਭੋਗੇ ਚਲ ਰਾਜੇ ਅਟਲ ਸਾਜੇ ਖਲ

ਸਰਵ ਪਾਲਕ ਸਰਵ ਘਾਲਕ ਸਰਵ ਕੋਪਨਗਾਲ ਜਤਰ ਤਤਰ ਬਿਰਾਜੀ ਅਵਧੂਤ ਰੂਪ ਰਸਾਲ ਨਾਮ ਠਾਮ ਨਜਾਤ ਜਾਕਰ ਰੂਪ ਰੰਗ ਨ ਰੇਖ ਆਦਿ ਪੁਰਖ ਧਾਰ ਮੂਰਤ ਜੋਨ ਆਦਿ ਸੇਖ ਦੇਸ ਔਰ ਨ ਭੇਜ ਜਾਕਰ ਰੂਪ ਰੇਖ ਨਾ ਰਾਗ ਜਤਰ ਤਤਰ ਸਭ ਸਾਹ ਹੋਏ ਫੈਲਿਓ ਅਨੁਰਾਗ ਨਾਮ ਕਾਮ ਹੀਨ ਪਿਖ ਧਾਮ ਨ ਜਾਏ ਸਰਵ ਮਾਨਸ ਰੁਤਰ ਮਾਨਸ ਦੇਵ ਮਾਨ ਤਾਹੇ ਏਕ ਮੂਰਤ ਨੇਕ ਦਰਸ਼ਨ

ਸੁਜਾਨੀ ਕੇ ਜੇਬ ਤਾਤ ਮਾਤਨ ਜਾਤ ਜਾਕਰ ਜਨਮਣ ਵਿਹੀਨ ਚੱਕਰ ਬਕਰ ਫਿਰੇ ਚਤਰ ਚੱਕ ਮਾਣੀ ਪ੍ਰਤੀਨ ਲੋਕ ਚੌਦਾਂ ਕੇ ਵਿਖੇ ਜਗ ਜਾਪੀ ਜੈ ਜਾਪ ਆਦ ਦੇਵ ਨਾਦ ਮੂਰਥਾ ਪਿਓ ਸਭੈ ਜੈ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਭਾਰ ਸਰਵਿਸਰ ਚਿਓ ਸਵੰਬਰ ਗਣ ਭੰਜਨਾਰ ਕਾਲਹੀਨ ਕਲਾ ਸੰਯੁਕਤ ਕਾਲ ਪੁਰਖ ਦੇਸ ਧਰਮ ਧਾਮ ਸੋ ਭਰਮ ਰਹਿਤ ਭੂਤ ਲਖ ਭੇਸ ਅੰਗ ਰਾਗ ਨ ਰੰਗ ਜਾ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ ਪੰਜ ਮੁਖ ਦਾਇ ਕਾਮ ਆਪ ਰੂਪ ਅਮੀਕ ਨੁਸਤ ਏਕ ਪੁਰਖ ਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਸੂਤ ਅੰਗਹੀਨ ਭੰਗ ਨਾਤਮ ਏਕ ਪੁਰਖ ਭਾਰ ਸਰਵ ਲਾਇਕ ਸਰਵ ਕਾਇਕ ਸਰਵ ਕੋਪ੍ਰਿਤ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਭੇਖ ਸਰਵ ਸ਼ਾਸਤਰ ਨਾ ਜਾਣੀ ਜੇ ਰੂਪ ਰੰਗ ਰੇਖ ਪਰਮ ਵੇਦ ਪ੍ਰਾਣ ਜਾ ਕੇ ਨੇਤ ਭਾਗਤ ਨਿਤ ਕੋਟ ਸਿੰਘ

ਸਰਭਾਗੇ ਸਰਭਾ ਅਨੁਰਾਗੇ ਤੇਰੇ ਭੁਗਤ ਸਰੂਪ ਹੈ ਸ਼ਿਸ਼ ਹੈ ਸ਼ੂਤ ਹੈ ਕਿ ਨਰਕਮ ਪ੍ਰਣਾਸ ਹੈ ਪ੍ਰਤੀਕੁਲ ਪ੍ਰਵਾਸ ਹੈ ਨਿਰੁਕਤ ਪ੍ਰਵਾਹ ਹੈ ਸਦੇਵ ਸਦਾ ਹੈ ਮੈਂ ਭੁਗਤ ਸਰੂਪ ਹੈ ਪ੍ਰਯੁਕਤ ਅਨੂਪ ਹੈ ਨਿਰੁਕਤ ਸਦਾ ਹੈ ਮੈਂ ਭੁਗਤ ਪ੍ਰਵਾਹ ਹੈ ਅਨੁਕਤ ਸਰੂਪ ਹੈ ਪਰ

ਇਸਲ ਭੇਖੈ ਜਮੀਨ ਜਮਾਏ ਮੀ ਕਲਵਾ ਹੈ ਕ੍ਰੀ ਮੁਲਕ ਮਾਲੇ ਕੇ ਜੁਰਤ ਜਮਾਲੇ ਕੇ ਚਲਮ ਪ੍ਰਕਾਸ਼ ਹੈ ਕੇ ਮਿਤੋ ਸੁਭਾ ਸਿੰਘੇ ਅਜ ਬਸ ਰੂਪ ਹੈ ਕੇ ਮਿਤੋ ਵਿਭੂਤ ਹੈ ਕੇ ਮਿਤੋ ਵਸਾ ਹੈ ਕੇ ਆਤਮ ਪ੍ਰਭਾ ਹੈ ਕੇ ਅਚਲੰਗ ਨੰਗ ਹੈ।

ਬਾਦ ਕਥਨੀਏ ਲਾਦ ਕਾਲਖੰਡ ਖਿਆਲ ਗੁਰ ਬਰਕਾਲ ਕਰ ਕਰ ਪ੍ਰਣਾਮ ਚਰਨਾਮ ਅਨਸਜਗਾਤ ਆਜਨਬਾਤ ਅਨਸਗਾਤ ਅਨਬਾਤ ਅਨ ਠੁੰਡ ਪੰਡਾਰ ਅਨ ਟੱਟ ਪਾਰ ਆ ਢੀਠ ਧਰਮ ਅਤ ਢੀਠ ਕਰਮ।

ਅੰਜਲਾ ਨਾਮ ਹੈ ਸਮਸਤਲ ਨੇ ਵਾਸੇ ਨੇ ਕਾਮ ਬੇਬੂਤੇ ਸਮਸਤਲ ਸਰੂਪੇ ਕੋ ਕਰਮ ਪ੍ਰਣਾਸੀ ਸੁਧਰਮ ਬੇਬੂਤੇ ਸਦਾ ਸਚਿਦਾਨੰਦ ਸਤਰਮ ਪ੍ਰਣਾਸੀ ਕ੍ਰੀਮਲ ਕੁਨਿੰਦਾ ਸਮਸਤਲ ਨਿਵਾਸੀ ਹਜਾਇਬ ਬੇਬੂਤੇ ਗਜਾਇਬ ਗਨੀ ਮੈਂ ਹਰੀਆਂ ਕਰੀਆਂ ਕ੍ਰੀਮਲ ਰਹੀ ਮੈਂ ਚੱਤਰ ਚਕਰਵਰਤੀ ਜਤ

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਓਂਕਾਰ, ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਵਾਹ ਪ੍ਰਸਾਦ ਸਵਈਐ ਸਰਾਵਕ ਸੁਧ ਸਮੂਹ ਸਿਧਾਨ ਕੇ ਦੂਜਨ ਦੁਖ ਦੇਖ ਫਿਰਿਓ ਕਰ ਜੋਗ ਜਤੀਕੇ ਸੂਰ ਸੁਰਾਰਦਨ ਸੁਧ ਸਦਾਦਕ ਸੰਤ ਸਮੂਹ ਅਨੇਕ ਮਤੀਕੇ।

ਭਾਰੀ ਬੁਝਾਨ ਕੇ ਭੂ ਪਲੀ ਵਿਧਨਾ ਆਵਤ ਸੀਸ ਨਜਾਤ ਵਿਚਾਰੇ ਤੇ ਪੈ ਤੋ ਕਾਂ ਪੈ ਭੂਪ ਤੇ ਅੰਤ ਕੋ ਨਾਂਗੇ ਹੀ ਪਾਏ ਪਧਾਰੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੇ ਵਾਚ ਬੇਨਤੀ ਚੌਪੇ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਾਪ ਚੜਨ ਮਾਰੇ ਮਾਰਾ ਆਪਣਾ ਜਾਨ ਕਰੋ ਦੁਬਾਰਾ ਹਮਰੇ ਦੁਸਵੇ ਤੁੰਘਾਵੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਵਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਮੇ ਕਰਤਾਰਾ ਮੋਰ ਛਣ ਕਰਦੇ ਕਰੀਏ ਸਭ ਪੈਰਨ ਕੋ ਆਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉ ਜੋ ਵਰਚਾਉ ਸੋ ਤੁੰਤੇ ਪਾਉ ਸੇਵ ਸਿੱਖ ਮਾਰੇ ਤਾਰੀਐ ਚੁਣ ਚੁਣ ਸਤਨਾ ਮਾਰੇ ਮਾਰੀਏ ਆਪ ਦੇ ਮੁਝੇ ਵਰੀਐ ਮਨ ਕਾਲ ਕਾ ਦਰਾਸਨ ਵਰੀਐ ਹੂੰ ਜੋ ਸਦਾ ਮਾਰੇ ਪੱਛਾ ਸ੍ਰੀ ਅਦੁ ਜੋ ਕਰਿਓ ਰੱਛਾ ਰੱਖ ਲਿਓ ਮੋਏ ਰਾਖਣ ਆਰੇ ਸਾਹਿਬ ਸੰਤ ਸਹਾਇ ਪਿਆਰੇ।

ਜੇਤੀ ਬਾਣਤ ਭਿੰਨ ਭਿੰਨ ਤੋਂ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿਵਤ ਸਜਾ ਪ੍ਰਥਮ ਸੰਸਾਰਾ ਏ ਕਹਿ ਰੂਪ ਅਨੂਪ ਸਰੂਪਾ ਰੰਗ ਭਿਓ ਰਾਵ ਕੇ ਭੂਪਾ ਅੰਡ ਜੇਰੇ ਸਿੱਧ ਜਕੀਨੀ ਉਤਜ ਖਾਨ ਮੋਰਜ ਦੀਨੀ ਕਹੁ ਭੂਲ ਰਾਜਾ ਵੇ ਬੈਠਾ ਕਹੁ ਸਿੰਟ ਭਿਓ ਸੰਕਰ ਕੈਟਾ ਸਗਰੀ ਸਿੱਟ ਦਿਖਾਏ ਚੰਬਵਾ ਜੁਗਾ ਸਰੂਪ ਸੁਅੰਬਵ ਅਵਰਛਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗਰੋ ਦੁਸ਼ਟਿ ਤੇ ਉਡਵਤ ਉਤਪਾਤਾ ਸਕਲ ਮਲੇਸ਼ ਕਰੋਣ ਘਾਤਾ ਜੇ ਅਤੁਦਾ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤੈ ਮਰੇ ਪੁਰਖ ਜੀਵਨ ਭਵ ਪਰੇ ਤਿਆਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਣੇ ਹੈ ਜੋ ਕਲ ਕੋ ਇੱਕ ਵਾਰ ਧਿਆਈ ਹੈ ਤਾਂ ਕੇ ਕਾਲ ਨਿਕਣੇ ਹੈ ਰਛਾ ਹੋਏ ਤਾਂ ਸਕਾਲਾ ਦੁਸ਼ਟ ਰਿਸ਼ਟ ਤਤਕਾਲਾ ਕਿਰਪਾ।

ਤੇਰਾ ਖੜ ਕੇਤ ਮੈਂ ਸੜਨ ਤਿਆਰੀ ਆਵਾ ਤੇ ਲਿਓ ਵਾਰੀ ਸਭ ਟੋਰ ਮੋਹ ਸਹਾਈ ਦੁਸ਼ਤ ਹੋ ਤੇ ਲਿਓ ਚਾਹੇ ਕਿਰਪਾ ਕਰੀ ਅੰਬਰ ਜਗ ਮਾਤਾ ਗ੍ਰੰਥ ਕਰਾ ਪੂਨ ਸਵਰਾਤਾ ਕਿਲ ਵਿਖ ਸਕਲ ਦੇਹ ਕੋਵਰਤਾ ਦੁਸ਼ਤ ਹੋ ਕਿਨ ਕੋਸ਼ਾ ਕਰਤਾ ਸ੍ਰੀ ਹਰਿ ਦੁਜਾ ਭੈ ਦਿਆਲਾ ਪੂਨ ਕਰਾ ਗ੍ਰੰਥ ਕਾਲਾ ਮਨ ਬੰਸਿਤ ਬਲ ਪਾਵੇ ਸੋਈ ਦੁਖ ਨਾ ਤਿਸੇ ਵਿਆਪਤ ਕੋਈ ਅੜ

ਦੇਖ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਵੇ ਵੋ ਭੇਦ ਕਹਿ ਅਮੇਕ ਨਾ ਜਾਣਿਓ। ਸ੍ਰੀ ਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਿਹੋ ਸਭ ਧੋਏ ਵਿਖਾਨਿਓ ਦੋਏ ਰਾ ਸਗਲ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਓ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦਿ

ਚਾਰਿਆ ਤੁਧ ਬਾਦ ਸਿਮਰਤ ਕੋਏ ਨਾਏ ਕਿਰਪਾ ਕਰਮਨ ਵਾਜਿਆ ਇਸ ਨਾਉਂ ਤਾਉ ਨਾਏ ਸ਼ਬਦ ਲਾਗ ਸੁਆਜਿਆ ਕਹੇ ਨਾਂ ਲਿਵੇ ਵਾਜੋ ਕਿਆ ਕਰੇ ਵਿਚਾਰਿਆ।

ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਦੋ ਕਥਿਓ ਅਕਥ ਕਹਾਣੀ ਏ ਮਨ ਚੰਚਲਾ ਜਿਦਰਾਈ ਕਿੰਨੇ ਨਾ ਪਾਇਆ ਜਿਦਰਾਈ ਨਾ ਪਾਇਆ ਕਿੰਨੇ ਤੂੰ ਸੁਣ ਮਨ ਮੇਰਿਆ ਏ ਮਾਇਆ ਮੋਣੀ ਜਿਹਨੇ ਭਨ ਭੁਲਾਇਆ ਮਾਇਆ ਤਾਂ ਮੋਣੀ ਤਿਨੇ ਕੀਤੀ ਜਿੰਠ ਗੌਲੀ ਪਾਈ ਆ ਕੁਰਬਾਨ ਕੀਤਾ ਦਿਸੇ ਬਿੱਟੋ ਜਿਰਮੋ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਿਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸਤਸਮਾਲੇ ਕੁਟੰਬ ਤੂੰ ਜੇ ਦੇਹ ਦਾ ਚੱਲੇ ਨਾ ਹੀ ਤੇਰੇ ਨਾਲੇ ਸਾਹ ਤੇਰੇ ਚੱਲੇ ਨਾ ਹੀ ਤਿਸ ਨਾਲ ਕਿਉਂ ਚਿਤਲਾਈ ਐਸਾ ਕੰਮ ਮੂਲੇ ਨਾ ਕੀਚੇ ਜਿੰਦਨ ਤਪੱਛੋ ਤਾਈਏ ਸਤਿਗੁਰ।

ਵੇਖ ਪਰਤਣ ਆਇਆ। ਲਾਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਾਲੀ ਚਾਲ ਲਾਲ ਨਾਲੀ ਭਗਤਾਂ ਕੇਰੀ ਵਿਖਮ ਮਾਰਗ ਚੱਲਣਾ। ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਵਤਨਾ ਏ ਬੋਲਣਾ।

ਪਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸੰਪਵਿੱਤ ਸੰਗਤ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਜਿਨੀ ਮਨ ਵਸਾਇਆ ਕਹੇ ਨਾਨ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨ ਉਪਜੇ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਸੇ ਜੀਉ ਮਲੀਨ ਕਿ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਅਰਸੋ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦ।

ਅੱਗੇ ਤਿੰਨ ਜਨ ਜੂਏ ਹਾਰਿਆ ਜੀਓ ਮੈਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਾਣੀ ਕਮਾਣੀ ਕੂੜ ਕੀ ਸੁਹਾਏ ਪਹੁੰਚੇ ਨਾਏ ਮੰਥਰ ਸਤਸਮਾਣੀ ਜਨਮ ਧਨ ਰਤਨ ਜਿਤਨੇ ਜਿਨੀ ਮੇਰਾ ਕੱਟਿਆ ਭੱਲੇ ਸੇਵਣ ਜਾ ਰਹੇ ਕਹੇ ਨਾਮ ਜਿਨ ਮਨ ਨਿਰਮਲ ਸਦਾ ਰਹੇ ਕੁਨਾਲੇ ਜੇ ਕੋ ਸਿੱਖ ਗੁਰੂ ਸੇਤੀ

ਨਾ ਜਾਣੇ ਕੋਏ, ਕਹੇ ਨਾਨ ਸੁਣ ਸੰਤੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਉਰਥੇ ਕੋਈ ਪੁੱਛੋ ਵੀ ਇਹ ਕੀ ਆ ਜਾਏ। ਨੇਕ ਜੂਨੀ ਭਰਮ ਆਏ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚੜ੍ਹਨੀ, ਸਤਿਗੁਰੂ ਸਭ ਸੁਣਾਏ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿ

ਅੰਮ੍ਰਿਤ ਸਦਾ ਰਹੋ ਹਰ ਰੰਗ। ਜਪੋ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ, ਇਹ ਸੱਚੀ ਬਾਣੀ ਸਤਿਗੁਰੂ ਬਿਨਾਂ। ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ। ਹੋਰ ਕੱਚੀ ਬਾਣੀ

ਕਹੇ ਨਾਨਕ ਆਪ ਕਰਤਾ ਆਪੇ ਹੁਕਮ ਜਾਏ ਸਿਮਰਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤੱਤੇ ਸਾਰ ਨ ਜਾਣੀ ਤੱਤੇ ਸਾਰ ਨ ਜਾਣੀ ਗੁਰੂ ਬਾਜੋਂ ਤੱਤੇ ਸਾਰ ਨ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋਤਤ ਪਾਏ ਜਿਸਨੂੰ ਅੰਧ ਨਾਲ ਲਿਵ ਲਾਗੇ ਜਾਲ ਤੇ ਰਹਿਣ ਵਿਆਣੀ ਮਾਤਾ ਕੇ ਉਦਰ ਮੇਂ ਮ੍ਰਿਤ ਬਾਲ ਕਰੇ ਸੋ ਕਿਉਂ ਮਨੋ ਵਸਾਰੀਐ ਮਨੋ ਕਿਉਂ ਸਾਰੀਏ ਉਡਦਾਤਾ ਜੇ ਅਗਨ ਮੈਂ ਹਾਰ ਪਹੁੰਚਾਵੇ ਉਸ ਨੂੰ ਕਿਉਂ ਪੋਹ ਨਾ ਸਕੀ ਇਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵੇ ਆਪੇ ਲਾਏ ਗੁਰਮੁਖ ਸਾਹਿਬ ਸੰਭਾਲੀਐ ਕਹੇ ਨਾਨਕੇ ਉਡਦਾਤਾ ਸੋ ਕਿਉਂ ਮਨੋ ਸਾਰੀਐ ਜੈਸੀ ਅਗਨ ਉਦਰ ਮੈਂ

ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ ਆਨੰਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਭੋਗੋ ਕਹੇ ਨਾਨ ਪ੍ਰਭਾ ਮਿਲਿਆ ਕਣ ਕਾਣ ਜੋਗੋ ਏ ਸ੍ਰੀ ਰਾਮ ਏ ਸ੍ਰੀ ਰਾਮ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸ੍ਰੀ ਰਾਜਾ ਤੂੰ ਜਗ ਮੈਂ ਆਇਆ ਜਿਨਰ ਤੇਰਾ ਰਚਨ ਰਚਿਆ ਸੋ ਹਰਮਨ ਨਾਮ ਵਸਾਇਆ ਗੁਰਪ੍ਰਸਾਦੀ ਹਰਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਨੇਤਰੋ ਮੇਰਿਓ ਹਰ ਤੁਮੇ ਜੋ ਧਰੀ

ਸਮਾਂ ਗੁਪਤ ਰਖਾਇਆ। ਗੁਰਦੁਆਰੇ ਲਾਏ ਭਾਵ ਨੀ ਕਿਨਾਂ ਦਸਵਾਂ ਦਵਾਰ ਦਿਖਾਇਆ, ਤੈ ਨੀਕ ਰੂਪ ਨਾਉ ਨਾਉਣ ਜਾਇ ਪਾਇਆ, ਕਹਿ ਨਾਨਕ ਪੈਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪੁਣ ਵਜਾਇਓ, ਸਾਚਾ ਸੋਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਲਾ ਘਰ ਸਾਚੇ, ਜਿੱਥੇ ਸਦਾ ਸੱਚੇ ਆਵੇ, ਸੱਚੋ ਤੇ ਆਵੇ ਜੰਤ ਭਾਵੇ, ਗੁਰਮੁਖ ਜੀ ਨਾ ਵਜਾਵੇ ਇਹ।

ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਤਸੰਗ, ਗੁਰਭਾਗੀ ਮਾਈ ਭਾਈ, ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਇਲਾਹੀ ਬਾਣੀ ਰੇਡੀਓ ਰਾਹੀਂ ਸਰਵਣ ਕਰ ਰਹੇ ਹੋ, ਉਹ ਜਿਹਨਾਂ ਨੂੰ ਸੁਭਾਗ ਪ੍ਰਾਪਤ ਹੈ ਗੁਰੂ ਕੇ ਚਰਨਾਂ ਵਿੱਚ ਆ ਕਰਕੇ ਸਾਹਿਬਾਂ ਦੇ ਸਨਮੁਖ ਬੈਠ ਕਰਕੇ ਗੁਰੂ ਬਾਣੀ ਸਰਵਣ ਕੀਤੀ, ਸਤਿਗੁਰੂ ਰਹਿਮਤ ਕਰਨ, ਆਪ ਸਾਰਿਆਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣ। ਸੋ ਆਓ, ਅੱਜ ਦਾ ਇਹ ਮਹਾਨ ਦਿਹਾੜਾ, ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ ਗ੍ਰੀਨ ਮਾਜ ਦਾ ਵਿਆਹ ਦਾ ਸ਼ੁਭ ਦਿਹਾੜਾ ਹੈ। ਜੋ ਇਲਾਕੇ ਦੀਆਂ ਸੰਗਤਾਂ, ਬੇਰੀ ਦੀਆਂ ਸੰਗਤਾਂ ਅਤੇ ਬਿਲਗਾ ਨਗਰ ਦੀਆਂ ਸੰਗਤਾਂ ਸਾਰੀਆਂ ਰਲ ਮਿਲ ਕੇ ਮਨਾ ਰਹੀਆਂ ਨੇ, ਇਹ ਗੁਰੂ ਕੀ ਰਹਿਮਤ ਹੈ, ਬਖਸ਼ਿਸ਼ ਹੈ, ਜੋ ਸਾਲ ਬਾਅਦ ਸਾਰੇ ਹੀ ਇਕੱਠੇ ਇਕੱਤਰ ਹੋ ਕਰਕੇ ਇਹ ਮਹਾਨ ਪੁਰਬ ਮਨਾਉਂਦੇ ਨੇ। ਉਹਨਾਂ ਵੱਲੋਂ ਅਖੰਡ ਪਾਠ ਜਾਰੀ ਨੇ, ਜਿਨ੍ਹਾਂ ਦੇ ਭੋਗ ਕੀਰਤਨ ਤੋਂ ਬਾਅਦ 9 ਵਜੇ ਸ਼ੁਰੂ ਹੋ ਜਾਣੇ ਨੇ। ਉਪਰੰਤ ਦਿਨ ਦੇ ਦੀਵਾਨ ਦੇ ਵਿੱਚ ਢਾਡੀ ਵਾਰਾਂ, ਜਿਨ੍ਹਾਂ ਨੇ ਸਾਨੂੰ ਗੁਰੂ ਕਾ ਅੱਜ ਦਾ ਇਤਿਹਾਸ ਸਰਵਣ ਕਰਵਾਉਣਾ ਹੈ, ਉਹ ਸਾਰਿਆਂ ਨੇ ਸਰਵਣ ਕਰਨਾ ਭਾਈ, ਵੱਧ ਚੜ੍ਹ ਕੇ ਆ ਕੇ ਹਾਜ਼ਰੀਆਂ ਲਵਾਓ, ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ। ਆਹ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਡਾਕਟਰ ਸਾਹਿਬ ਜੀ ਆਏ ਹੋਏ ਨੇ, ਉਹਨਾਂ ਪਾਸੋਂ ਆਪਾਂ ਕੀਰਤਨ ਸਰਵਣ ਕਰੀਏ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਗ ਗੁਣ ਭਰੇ

ਬੱਚੇ ਨਾਓ ਦੋਈ ਕੁਦਰ ਸਾਜੀ ਇੱਕ ਰਾਸਨ ਡਿੱਠੋ ਜਾਓ ਦਾਤਾ ਕਰਤਾਪ ਤੂੰ ਤੁਸਦੇ ਵੇ ਕਰੇ ਪਸਾਓ ਤੂੰ ਜਾਣੋ ਈ ਸਭ ਸਾ ਦੇ ਲਾਸਿਆਂ ਜਿੰਦ ਕਵਾਓ ਕਰ ਆਸਨ ਡਿੱਠੋ ਜਾਓ ਕਰ ਆਸਨ ਡਿੱਠੋ

ਪ੍ਰੇਤ ਸਿਮਰਿਆ ਸੱਚ ਤਾਂ ਤਿੰਨੀ ਸੱਚ ਕਮਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨਮ ਗਵਾਇਆ। ਵਿੱਚ ਦੁਨੀਆਂ ਕਾਹੇ ਆਇਆ, ਵਿੱਚ ਦੁਨੀਆਂ।

ਕਰ ਉਪਦੇਸ਼ ਗਿਆਨ ਅੰਜਨ ਦੀਆ ਨੇਤਰੀ ਜਗਤ ਨਿਹਾਲਿਆ ਸਤਿਗੁਰੂ ਹੈ ਬੋਹਥਾ ਬਿਰਲਾ ਕਿਨੇ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ।

ਜਿਸ ਨਾਹੀ ਸੋ ਚੁਣ ਕੱਢੀਐ ਕਿਤਾਬ ਆਪਣਾ ਪੀ ਲਿਖਾ ਸੰਡੀਐ ਜਾ ਰਾਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਐ।

ਸਵਾਸਾਂ ਸੰਗ ਨਿਭਾਇਆ, ਤਿਨਾ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਕੇ ਬੋਲਣਾ ਜੇ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਉਪਰੰਤ ਸ੍ਰੀ ਆਸਾ ਕੀ ਵਾਰ ਦੇ ਕੀਰਤਨ, ਨਾਮ ਸਿਮਰਨ, ਛੇ ਪੌੜੀਆਂ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ,

ਦਾਦ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਆਇਆ ਦਿਨ ਆਪਦੇ ਭਾਣੇ ਵਿੱਚ ਸਿਮਰਨ ਕਰਦਿਆਂ ਬਾਣੀ ਪੜ੍ਹਦਿਆਂ ਬਤੀਤ ਹੋਵੇ। ਪਾਤਸ਼ਾਹ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਓ, ਆਪ ਜੀਆਂ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਆਪ ਜੀਆਂ ਦੇ ਪ੍ਰਕਾਸ਼ ਦਿਹਾੜੇ ਮਨਾਉਂਦਿਆਂ ਹੋਇਆਂ, ਅੰਮ੍ਰਿਤ ਵੇਲੇ ਤੋਂ ਹੁਣ ਤੱਕ ਬੇਅੰਤ ਸੰਗਤਾਂ ਨੇ ਆਪ ਜੀ ਦੇ ਦਰ 'ਤੇ ਹਾਜ਼ਰੀਆਂ ਭਰੀਆਂ ਹਨ। ਸਭ ਸੰਗਤਾਂ ਦੀਆਂ ਕੀਤੀਆਂ ਸੇਵਾਵਾਂ ਸਫਲੀਆਂ ਕਰਨੀਆਂ, ਸਭ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਵਿਆਹ ਪੁਰਬ ਅਤੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਭਾਈ ਗੁਰਪਾਲ ਸਿੰਘ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਿਆਥ ਰੱਖਣਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਆਪ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਭਾਈ ਗੁਰਪਾਲ ਸਿੰਘ ਸਮੂਹ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਰਹਿਮਤਾਂ ਪ੍ਰਿਆਥ ਰੱਖਣਾ ਭਾਈ ਜਤਿੰਦਰ ਸਿੰਘ ਅਤੇ ਹਰਪ੍ਰੀਤ ਕੌਰ ਵੱਲੋਂ ਆਪਣੀ ਬੇਟੀ ਅਭਿਨੀਤ ਕੌਰ ਦੇ ਜਨਮ ਦਿਨ ਤੇ ਸੱਚੇ ਪਾਤਸ਼ਾਹ ਜੀ ਉਹ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਜੀ ਬੱਚੀ ਨੂੰ ਸੁੱਖ ਸ਼ਾਂਤੀ ਰਾਮ ਦੀਆਂ ਦਾਤਾਂ ਬਖਸ਼ਣੀਆਂ, ਵਿਦਿਆ ਦੇ ਦਾਨ ਬਖਸ਼ਣੇ, ਇਸ ਵੇਲੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਲੰਗਰ ਸੱਜ ਕੇ ਹਾਜ਼ਰ।

ਖੁਆਰ ਹੋਏ ਸਭ ਮਿਲੇਂਗੇ ਬਚੇ, ਵਾਹਿਗੁਰੂ ਨਾਮ ਜਹਾਜ਼ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ ਆਪ ਸੰਗਤਾਂ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਉਹਨਾਂ ਦੇ ਪ੍ਰਕਾਸ਼ ਦਿਹਾੜੀ ਖੁਸ਼ੀ ਵਿੱਚ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਰੀਆਂ ਭਰੀਆਂ ਹਨ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ। ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਸਵਾਬ ਹੁਣ ਜੋ ਸਤਿ ਸ੍ਰੀ ਅਖੰਡ ਪਾਤਸ਼ਾਹ ਬ੍ਰਹਮ ਹਨ ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। 10:30 ਵਜੇ ਸੰਪੂਰਨਤਾਵਾਂ ਹੋਣੀਆਂ ਹਨ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਢਾਡੀ ਦਰਬਾਰ ਹੋਣੇ ਹਨ। ਸਭ ਸੰਗਤਾਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰੱਖੀ ਸਰ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਬਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਣ ਆਈਆਂ ਸਬਦ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੀ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸ਼ਾਂਤ ਸੁਖ ਮਨਾਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂ ਤੁਰ ਵਸ ਕੀਤੇ ਕਾਲ ਕੰਟ ਕੁਮਾਰਿਆ ਧੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕਾ ਲਾਗੇ ਕਹਿ ਨਾਨਕ ਤਹਿ ਸੁਖੋਆ ਤਿਤ ਕਰਿ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਤੁਰ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾ ਹੋਰ ਥਾਓ ਨਾਹੀ ਸ਼ਬਦ ਲਾਗ ਸਵਾਰੀਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵੇਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕੱਟੇ ਗਿਆਨ

ਭਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਇੱਕ ਭਰਮ ਭੂਲੇ ਫਿਰਹਿ ਦਹਿ ਦੇ ਸਿੱਖ ਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੈ, ਕਹਾ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੈ। ਆਪ ਹੋ ਸੰਤ ਪਿਆਰ ਹੋ ਅਕਥ ਕੀ ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰਾ ਪਾਈਐ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨੈ ਪਾਈਐ, ਹੁਕਮ ਮੰਨਹੁ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹਾ ਨਾਨਕ ਸੁਣੋ ਸੰਤ ਹੋ ਕਥੋ ਅਕਥ ਕਹਾਣੀ, ਏ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ, ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਨੇਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨੈ ਕੀਤੀ ਜਨ ਠਗੋਲੀ ਪਾਈਆ, ਕੁਰਬਾਨ ਕੀਤਾ ਤਿਸੇ ਬਿੱਟ ਹੋ ਜਨ ਮੋਹ ਮਿੱਠਾ ਲਾਇਆ। ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਬੋਲੇ ਨਾ ਕੀਚੈ ਜੇ ਤੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ। ਕਹਾ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਆਗਮੇ ਅਗੋਚਰਾ ਤੇਰਾ ਅੰਤ ਨ ਪਾਇਆ, ਅੰਤ ਨ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ, ਹੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣ, ਆਖੇ ਤਾਂ ਵੇਖੈ ਸਭ ਤੂੰ ਹੈ ਜਿਨ ਜਗਤ ਪਾਇਆ। ਕਹਾ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ, ਸੁਰ ਨਾਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੇ ਜੰਦ ਸਭ ਤੋਂ ਦੇ ਪਾਏ ਇੱਕ ਬੇਕ ਪਰਸਨ ਆਇਆ ਲੱਭ।

ਨਿਰਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਉ ਤਿੱਖੀ ਵੱਲ ਹੋਨਿਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੇ ਆਪ ਤਜਿਆ ਹਰ ਬਾਸਨਾ ਸੁਮਾਣੀ ਕਹਾ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ ਜਾਉ ਤੂੰ ਚਲਾ ਇਹ ਤਿਵ ਚਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾ ਇਹ ਤਿਵਾ ਚੱਲਹਿ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ ਕਹਾ ਨਾਨਕ ਸੱਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧੁਰਹੋਂ ਲਿਖਿਆ ਆਇਆ ਇੱਕ ਫਿਰੈ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾ

ਇੱਕ ਸਨਾ ਵੱਡਾ ਰੋਗ ਲੱਗਾ ਮਰਨ ਮਨੋਂ ਵਿਸਾਰਿਆ ਵੇਦਾ ਮੈਂ ਨਾਮ ਉਤਮ ਸੋ ਸੁਣਿਆ ਨਾਹੀ ਫਿਰ ਜਿਉਂ ਬੇਤਾ ਲਿਆ ਕਹਾ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨ ਜਨਮ ਜੂਐ ਹਾਰਿਆ ਜੀ ਉਹ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀ ਉਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਇ ਪਹੁੰਚਿਆ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨ ਖਟਿਆ ਭਲੇ ਸੇ ਬਣਜਾਰੇ ਕਹਾ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ ਅੰਤਰਾਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਨ ਗੁਰਬਿਨਾਂ ਵਰ ਨਾ ਜਾਣੈ ਕੋਈ ਕਹਾ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵਾ ਬਿਨ ਸਰ ਗੁਰ ਮੁਕਤ ਨਾ ਪਾਵਾ ਪਾਵਾ ਮੁਕਤ ਨਾ ਹੋਰ ਤਾਂ ਕੋਈ ਪੁੱਛੋ ਬਵੇ ਕੀਆ ਜਾਏ ਅਨੇਕ ਜੋਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹਾ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤ ਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪ ਹੋ ਸਾਰਗ ਪਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੇ ਸਤਿਗੁਰੂ ਬੱਜ ਹੋਰ ਕੱਚੇ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚੇਤ ਜਿਨ ਕਾ ਹਿਰ ਲਾਇਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸਾਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸ ਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਉ ਸਿਵ ਸੰਗਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ ਆਪ ਵੇਖਿਆ ਗੁਰਮੁਖ ਕਿਸੈ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹਾ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ ਸਿਮਰਤ ਸਾਸ਼ਤਰ ਪੁੰਨ ਪਾਪ ਵਿਚਾਰ ਦੇ ਤੱਤਾ ਸਾਰ ਨਾ ਜਾਣੀ ਤੱਤਾ ਸਾਰ ਨਾ ਜਾਣੀ ਗੁਰ ਬਾਝੋਂ ਤੱਤਾ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਾ ਨਾਨਕ ਸੋ ਤਤ ਪਾਏ ਜਿਸ ਨੂੰ ਅਨ ਦਿਨ ਹਰ ਲਿਵ ਲਾਗਾ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋਂ ਵਿਸਾਰੀਐ ਮਨੋਂ ਕਿਉਂ ਵਿਸਾਰੀਐ ਇਹ ਵੜਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹ ਪਹੁ ਨਾ ਸਕੀ ਜਿਸ ਨੂੰ ਆਪਣੀ ਲਵ ਲਾਵੇ ਆਪਣੀ ਲਵੇ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵੜਦਾਤਾ ਸੋ ਕਿਉਂ ਮਨੋਂ ਵਿਸਾਰੀਐ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੇ ਜਿਨ੍ਹਾਂ ਲਿਵ ਲਾਗੇ ਤਿੰਨ ਵਿੱਚ ਮਾਇਆ ਪਾਇਆ ਹਰ ਆਪ ਅਮੁੱਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਬਿੱਟ ਹੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਪੀਐ ਵਿੱਚ ਹੋ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰ ਆਪ ਅਮੁੱਲ ਕਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੈ ਪਾਈ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਹੋ ਜੀ ਉਹ ਲਾਹ ਖਟਹੋ ਦਿਹਾੜੇ ਉਹ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੈ ਨਾਨਕਾ ਰਾਸ ਮੇਰੀ ਮਨ ਹੋ ਆ ਬਣਜਾਰਾ ਏ ਰਸਨਾ ਤੂੰ ਅਨਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜੇ ਚਿਰ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤ੍ਰਿਸਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਸ ਆਏ ਕਹਾ ਨਾਨਕ ਹੋਰ ਅਨਰਸ ਆ ਵਿਸਰੇ ਜਾ ਹਰ ਵਸੈ ਮਨ ਆਏ ਏ ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੇ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਭਾਇਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ

ਹਰ ਗਾਉ ਮੰਗਲ ਨਿਤ ਸਖੀਏ, ਸੋਗ ਦੁੱਖ ਨਾ ਵਿਆਪਾਏ, ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਾਏ। ਅਨ ਹੱਤ ਬਾਣੀ ਗੁਰ ਸਬਰ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਏ ਸਰੀਰ ਮੇਰਿਆ ਇਸ ਜਗ ਮੈਂ ਆਇਕਾ, ਕਿਆ ਤੁਧ ਕਰਮ ਕਮਾਇਆ, ਕੇ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮੈਂ ਆਇਆ, ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਮਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ, ਪੂਰਬ ਲਿਖਿਆ ਪਾਇਆ। ਕਹਾ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰ ਹੋ ਮੇਰੇ ਹੋ, ਹਰ ਤੋਂ ਮੈਂ ਜੋਤ ਧਰੀ, ਹਰ ਬਿਨਾਵਰ ਨਾ ਦੇਖੋ ਕੋਈ, ਹਰ ਬਿਨਾਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹੋ ਬਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ, ਜਾ ਵੇਖਾਂ ਹਰ ਇੱਕ ਹੈ, ਹਰ ਬਿਨਾਵਰ ਨਾ ਕੋਈ। ਕਹਾ ਨਾਨਕ ਇਹ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ, ਇਹ ਸ਼ਰਵਣ ਹੋ ਮੇਰੇ ਹੋ, ਸੱਚ ਹੈ ਸੁਣਨਾ ਨੋ ਪਠਾਈ, ਸੱਚ ਹੈ ਸੁਣਨਾ ਨੋ ਪਠਾਈ, ਸਰੀਰ ਲਾਏ ਸੁਣੋ ਸਤ ਬਾਣੀ, ਜਦ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ, ਸੱਚ ਅਲੱਖ ਬਡਾਣੀ ਤਾਂ ਕੀ ਗਤ।

ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ, ਗੁਰਦੁਆਰਾ ਲਾਏ ਭਾਵ ਨੇਕ ਨਾ ਦਸਵਾਂ ਦੁਆਰ ਦਿਖਾਇਆ, ਚਾਹੇ ਅਨੇਕ ਰੂਪ ਬਣਾਓ ਨਵ ਨਿਧ ਤਿਸਦਾਂਤ ਨ ਜਾਈ ਪਾਇਆ, ਕਹਾ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹੋ ਸੱਚ ਸੋਹਿਲਾ ਸੱਚ ਘਰ ਗਾਵੋ ਗਾਵੋ ਤਾਂ ਸੋਹਿਲਾ ਘਰ ਸੱਚ, ਜਿੱਥੇ ਸਰਾ ਸੱਚ ਧਿਆਵ ਹੈ ਸੱਚੋ ਧਿਆਵ ਹੈ ਜਾ ਤੁਧ ਭਾਵ ਹੈ ਗੁਰਮੁਖ ਜਨਾ ਬੁਝਾਵ ਹੈ, ਇਹੋ ਸੱਚ ਸਭਨਾ

ਪਾਏ। ਤੇਗ ਬਹਾਦਰ ਸਿਮਰਿਆ ਕਰ ਨਾਉਣ ਦਇਆ ਵੇਤਾਏ, ਸਭ ਥਾਈ ਹੋਏ ਸਹਾਏ।

ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਉੜਨ, ਆਸਰਿਆਂ ਦੇ ਆਸਰਾ।

ਪੰਜਾਬ ਪੁਰਬ ਦੀ ਖੁਸ਼ੀ ਵਿੱਚ ਹਰ ਸਾਲ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀਓ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀ ਹਰ ਸਾਲ ਦੀ ਤਰ੍ਹਾਂ ਆਪ ਜੀਆਂ ਦੇ ਵਿਆਹ ਪੁਰਬ ਮਨਾਉਂਦਿਆਂ ਹੋਇਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੀ ਧੁਰਕੀ ਬਾਣੀ ਦੇ ਪਰਸੋਂ ਰੋਜ਼ ਤੋਂ ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਰਮਤਾ ਹੋਈ ਐ

ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਤੰਦਰੁਸਤੀਆਂ ਚੜ੍ਹਦੀਆਂ, ਕਲਾ ਬਖਸ਼ਣੀਆਂ, ਗੁਰਮਤ ਅਨੁਸਾਰ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ। ਤੀਸਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਬੀਬੀ ਰਵਨੀਤ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ

ਚੌਥੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀ ਸੇਵਾ ਭਾਈ ਬਲਵੰਤ ਸਿੰਘ ਬੀਬੀ ਜਸਦੀਪ ਕੌਰ ਸਮੂਹ ਸੰਘੇੜਾ ਪਰਿਵਾਰ ਵੱਲੋਂ ਆਪ ਜੀ ਵੱਲੋਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ ਮੇਰਾ ਪ੍ਰਾਰਥ ਰੱਖਣਾ।

ਸਾਹਿਬ ਦੀ ਸੇਵਾ, ਭਾਈ ਬਲਵਿੰਦਰ ਸਿੰਘ, ਬੀਬੀ ਰਵਿੰਦਰ ਕੌਰ ਸੱਚੇ ਪਾਤਸ਼ਾਹ ਜੀ ਦਾ ਸਪੁੱਤਰ ਨਵਜੋਤ ਸਿੰਘ ਅਤੇ ਹਰਜਾਪ ਸਿੰਘ ਵੱਲੋਂ ਸੱਚੇ ਪਰਿਵਾਰ ਸੱਚੇ ਪਾਤਸ਼ਾਹ ਜੀ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਕਰਵਾਈ ਗਈ।

ਛੇਵੇਂ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਭਾਈ ਅਮਰਜੀਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਸਮੂਹ ਮਠਾਰੂ ਪਰਿਵਾਰ ਵੱਲੋਂ ਆਪਣੇ ਬੇਟੇ ਜਸਦੀਪ ਸਿੰਘ ਦੇ ਸੱਚੇ ਪਾਤਸ਼ਾਹ ਜੀ ਗ੍ਰੈਜੂਏਸ਼ਨ ਹੋਣ ਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਕਰਵਾਈ ਹੈ। ਪਰਿਵਾਰ ਦੀ ਕੀਤੀ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਨਾਮ ਦੀਆਂ ਦਾਤਾਂ ਬਖਸ਼ਣੀਆਂ, ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਣੀ ਸੱਚੇ ਪਾਤਸ਼ਾਹ ਜੀਓ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ।

ਨਵਵੀਰ ਸਿੰਘ, ਨਵਜੋਤ ਸਿੰਘ ਦੇ ਗ੍ਰੈਜੂਏਸ਼ਨ ਹੋਣ ਤੇ ਸੱਚੇ ਪਾਤਸ਼ਾਹ ਜੀਓ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਗਈ ਹੈ। ਪਰਿਵਾਰ ਦੀ ਕੀਤੀ ਹੋਈ ਸੇਵਾ ਸਫਲੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਸੱਚੇ ਪਾਤਸ਼ਾਹ ਜੀ ਨਾਲ ਹੀ ਪਰਿਵਾਰ ਵੱਲੋਂ ਆਪ ਜੀ ਦੇ ਸੱਚੇ ਪਾਤਸ਼ਾਹ ਜੀ ਉਹ ਮੇਨ ਪ੍ਰਕਾਸ਼ ਸਥਾਨ ਵਧੀ ਚੰਦੋਵਾ ਸਾਹਿਬ ਅਤੇ ਸੱਚੇ ਪਾਤਸ਼ਾਹ ਜੀ ਪੂਰੇ ਸੱਟ ਦੀ ਸੇਵਾ ਕਰਵਾਈ ਹੈ। ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਜ ਪੜਦੇ ਕਜਨੇ ਸੱਚੇ ਪਾਤਸ਼ਾਹ ਜੀ ਉਹ ਇਸ ਵੇਲੇ ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਦੀ ਅਰਦਾਸ, ਭੁੱਲ ਚੁੱਕ ਦੀ ਖਿਮਾ ਬਖਸ਼ਣਾ।

ਪਰਸੋਂ ਰੋਜ਼ ਤੋਂ ਲੈ ਕੇ ਸੰਗਤਾਂ ਵੱਲੋਂ ਲੰਗਰਾਂ ਵਿੱਚ ਬੇਅੰਤ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਸਭ ਸੇਵਾਵਾਂ ਸਫਲੀਆਂ ਕਰਨੀਆਂ। ਦਰਕਰ ਦੇ ਪ੍ਰੀਤਵਾਨ ਸੱਚੇ ਪਾਤਸ਼ਾਹ ਜੀ, ਉਹ ਮਾਊਟਨ ਪੀਜੇ ਵਾਲੇ ਸੱਚੇ ਪਾਤਸ਼ਾਹ ਜੀ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਰਜਿੰਦਰ ਸਿੰਘ, ਉਹਨਾਂ ਵੱਲੋਂ ਸੱਚੇ ਪਾਤਸ਼ਾਹ ਜੀ, ਉਹ ਗੁਰੂ ਘਰ ਵਾਸਤੇ ਪੀਜ਼ਾ ਬਣਾਉਣ ਵਾਸਤੇ ਮਸ਼ੀਨ ਦੀ ਸੇਵਾ ਕੀਤੀ ਹੈ। ਸੱਚੇ ਪਾਤਸ਼ਾਹ ਜੀ, ਸੇਵਾ ਦਰ ਪ੍ਰਵਾਨ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ, ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ, ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ।

ਖੁਸ਼ੀਆਂ ਦੇ ਜੈਕਾਰੇ ਗਜਾਵੇ ਸ੍ਰੀ ਗੁਰੂ ਅਰਜਨ ਦੇਵ ਜੀ ਮਾਤਾ ਗੰਗਾ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਜੈਕਾਰਾ ਗਜਾਵੇ ਹਰਗੋਬਿੰਦ ਸਾਹਿਬ ਜੀ ਦੇ ਮਨ ਨੂੰ ਭਾਵੇ ਸਤਿ ਸ੍ਰੀ ਅਕਾਲ ਦੇਗ ਤੇਗ ਦੇਗ ਤੇਗ ਪੰਥ ਕੀ ਰਾਜ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਤ ਸੰਗਤ, ਸਤਿਗੁਰਾਂ ਨੇ ਪਾਰ ਬਖਸ਼ਿਸ਼ ਕੀਤੀ, ਰਹਿਮਤਾਂ ਕੀਤੀਆਂ, ਅਖੰਡ ਪਾਠਾਂ ਦੇ ਭੋਗ ਪਏ। ਸਾਰੇ ਹੀ ਨਗਰ ਨਿਵਾਸੀ, ਮਿਲਗਾ ਪਿੰਡ ਵਾਲੇ ਅਤੇ ਸਮੂਹ ਬੇਰੀ ਦੀਆਂ ਸੰਗਤਾਂ, ਫਰਿਜਣ ਤੰਕ ਸੰਗਤਾਂ ਸਾਰੀਆਂ ਆਏ ਨੇ, ਸਾਰਿਆਂ ਨੂੰ ਭਾਈ ਲੱਖ ਲੱਖ ਵਧਾਈ ਦਿੰਦਾ। ਸਤਿਗੁਰੂ ਮਿਹਰ ਕਰਨੇ, ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਹੁਣ ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਜੋ ਮਿਲਗਾ ਪਿੰਡ ਦੇ ਨਗਰ ਨਿਵਾਸੀ ਨੇ ਉਹਨਾਂ ਦੇ ਚਰਨਾਂ 'ਚ ਬੇਨਤੀ ਹੈ, ਆਪਣਾ ਸਿਰ ਫੋਲੋ ਆ ਕੇ ਜੀ। ਉਸ ਤੋਂ ਬਾਅਦ ਸ਼ੇਰਗਿੱਲ ਪਰਿਵਾਰ, ਸਾਰੇ ਪਰਿਵਾਰ ਜਲਦੀ ਜਲਦੀ ਆ ਕੇ ਸ਼ੇਰਗਿੱਲ ਪਰਿਵਾਰ, ਸੰਘੇੜਾ ਪਰਿਵਾਰ, ਸਰਦਾਰ ਬਲਵਿੰਦਰ ਸਿੰਘ ਜੀ, ਮਸਾੜੂ ਪਰਿਵਾਰ,

ਪਿਓ ਸ਼ੰਕਰ ਕੈਟਾ ਸਗਰੀ ਸਿੱਟ ਦਿਖਾਏ ਚੰਬਵਾ ਜੁਗਾਸਰੂ ਸੁਭਵ ਆਪ ਰਛਾ ਮੇਰੀ ਤੁਮ ਕਰੋ ਸਿੱਖੋ ਭਾਰ ਸਿੱਖ ਸੰਗਰੋ ਦੁਸ਼ਟ ਦੇਵ ਪਾਤਾ ਸਗਲ ਮਲੇਸ਼ ਕਰੋ ਰਣਕਾਤਾ।

0: ਅਤੇ ਗੁਰੂ ਪਿਆਰੀ ਸਾਧ ਸੰਗਤ ਜੀ, ਪਰਸੋਂ ਰੋਜ਼ ਤੋਂ ਸਤਿ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ ਨੇ, ਭੋਗ ਪਾਏ ਗਏ ਨੇ, ਅਰਦਾਸ ਬੇਨਤੀ ਕੀਤੀ ਗਈ ਹੈ, ਜਿਨ੍ਹਾਂ ਜਿਨ੍ਹਾਂ ਪਰਿਵਾਰਾਂ ਨੇ ਗੁਰੂ ਜੀ ਦੇ ਚਰਨ ਪਰਸੇ ਨੇ, ਗੁਰੂ ਮਹਾਰਾਜ ਗੁਰਮਤਿ ਅਨੁਸਾਰ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਨ। ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜੋ ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀ ਸਮੂਹ ਸਾਧ ਸੰਗਤ ਹਰ ਸਾਲ ਮਹਾਰਾਜ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀਆਂ ਹਮੇਸ਼ਾ ਯਾਦਾਂ ਮਨਾਉਂਦੇ ਨੇ, ਵਿਆਹ ਪੁਰਬ ਮਨਾਉਂਦੇ ਨੇ ਅਤੇ ਬੜੀ ਸ਼ਰਧਾ ਭਾਵਨਾ ਦੇ ਨਾਲ ਜੋ ਸੇਵਾ ਕਰਦੇ ਨੇ ਸਾਰੇ ਪਰਿਵਾਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਇਕੱਲੇ ਇਕੱਲੇ ਦਾ ਨਾਮ ਨਹੀਂ ਲਵਾਂਗਾ ਕਿਉਂਕਿ ਬੜੀ ਭਾਰੀ ਗਿਣਤੀ ਦੇ ਵਿੱਚ ਸੰਗਤ ਇੱਥੇ ਪੁੱਜੀ ਹੋਈ ਹੈ। ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਅਰਦਾਸ ਕਰਦਾ ਕਿ ਮਹਾਰਾਜ ਜਿੰਨੀ ਵੀ ਸੰਗਤ ਗੁਰੂ ਦਰ 'ਤੇ ਆਈ ਹੈ ਸਾਰਿਆਂ ਦੀ ਆਪਣੀ ਦਰ ਹਾਜ਼ਰੀ ਪ੍ਰਵਾਨ ਕਰਨੀ ਅਤੇ ਮਨੋਕਾਮਨਾ ਪੂਰੀਆਂ ਕਰਨੀਆਂ, ਨਾਮ ਬਾਣੀ ਦੀ ਦਾਤ ਦੇਣੀ ਅਤੇ ਨਾਲ ਹੀ ਮੈਂ ਬੇਨਤੀ ਕਰਨੀ ਕਿ ਗੁਰੂ ਪਿਆਰੀ ਸਾਧ ਸੰਗਤ ਜੀ 9 ਵਰੇ ਪਹਿਲਾਂ ਜੋਹਰੇ 'ਤੇ ਜੋ ਬੱਚਿਆਂ ਨੇ ਗੱਤਕਾ ਕੰਪੀਟੀਸ਼ਨ ਸ਼ੁਰੂ ਕੀਤਾ ਸੀ, ਇਸ ਵਾਰ ਫਰੀਮੌਂਟ ਵਿਖੇ ਹੋਵੇਗਾ 5 ਅਤੇ 6 ਸਤੰਬਰ ਨੂੰ। ਬੱਚੇ ਬਾਹਰ ਬੈਠੇ ਨੇ, ਜੇ ਕਿਸੇ ਨੇ ਵੀ ਤਿਲ ਫੁੱਲ ਉਹਨਾਂ ਦੇ ਲਈ ਭੇਟ ਕਰਨਾ ਹੈ ਜ਼ਰੂਰ ਦੇ ਸਕਦੇ ਆ ਉਹਨਾਂ ਨੇ, ਕਿਉਂਕਿ ਖਰਚਾ ਹੋਣਾ ਹੈ, ਗੁਰੂ ਘਰ ਨੇ ਵੀ ਕਰਨਾ ਅਤੇ ਆਪਣੀ ਸ਼ਰਧਾ ਅਨੁਸਾਰ ਉਹਨਾਂ ਬੱਚਿਆਂ ਨੂੰ ਜ਼ਰੂਰ ਭੇਟਾ ਦੇ ਕੇ ਜਾਣਾ। ਇਹ ਉਹ 40 ਵਰੇ ਪਹਿਲਾਂ ਸਰਬੱਤ ਖਾਲਸੇ ਦੀ ਯਾਦ ਵਿੱਚ ਜੋ ਹੋਇਆ ਸੀ ਸਰਬੱਤ ਖਾਲਸਾ, ਉਸ ਨੂੰ ਮਨਾਉਂਦੇ ਹੋਏ ਜੋਹਰੇ 'ਤੇ ਹੋ ਰਿਹਾ ਹੈ ਅਤੇ ਤਕਰੀਬਨ ਕੈਨੇਡਾ ਅਤੇ ਅਮੈਰੀਕਾ ਦੀਆਂ ਸਾਰੀਆਂ ਟੀਮਾਂ ਨੇ ਪਹੁੰਚਣਾ ਹੈ। ਮੈਂ ਫਿਰ ਇੱਕ ਵਾਰ ਬਿਲਗਾ ਪਿੰਡ ਬਿਲਗਾ ਅਤੇ ਇਲਾਕਾ ਨਿਵਾਸੀ ਫਰੀਮੌਂਟ ਦੀ ਸਮੂਹ ਸੰਗਤ ਨੂੰ ਧੰਨ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੇ ਮਾਤਾ ਗੰਗਾ ਜੀ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਦਿੰਦਾ। ਆਓ ਹੁਣ ਅਗਲਾ ਪ੍ਰੋਗਰਾਮ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਸੁਪਰੀਮ ਕੌਂਸਲ ਮੈਂਬਰ ਸੈਕਟਰੀ ਸਾਹਿਬ ਬੁਲਾਉਣ ਦੱਸਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਜੋ ਸਾਲਾਨਾ ਸਮਾਗਮ ਗੁਰਦੁਆਰਾ ਸਾਹਿਬ ਪਿੰਡ ਬਿਲਗਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ 3 ਰੋਜ਼ਾ ਪ੍ਰੋਗਰਾਮ ਗੁਰੂ ਘਰ ਕੀਤੇ ਜਾਂਦੇ ਹਨ, ਸੋ ਆਪ ਸਭ ਨੂੰ ਲੱਖ ਲੱਖ ਵਧਾਈ ਹੋਵੇ। ਥੋੜ੍ਹਾ ਜਿਹਾ ਮੈਂ ਇਸ ਇਤਿਹਾਸ ਬਾਰੇ ਦੱਸਣਾ ਚਾਹਾਂਗਾ। ਜਦ ਗੁਰੂ ਅਰਜਨ ਦੇਵ ਜੀ ਗੋਬਿੰਦਵਾਲ ਤੋਂ ਮੋਹ ਲਈ ਆਪਣੇ ਰਥ ਰਾਹੀਂ ਵਿਆਹ ਲਈ ਤੁਰਦੇ ਨੇ ਅਤੇ ਰਸਤੇ ਵਿੱਚ ਉਹ ਵਿਸ਼ਰਾਮ ਕਰਨਾ ਚਾਹੁੰਦੇ ਨੇ, ਵਿਸ਼ਰਾਮ ਕਰਨ ਲਈ ਕਿਸੇ ਨੂੰ ਪੁੱਛਦੇ ਨੇ ਕਿ ਮੈਂ ਕਿੱਥੇ ਵਿਸ਼ਰਾਮ ਕਰਾਂ। ਜਦੋਂ ਉਹਨਾਂ ਨੂੰ ਮਜ਼ਾਕ ਰੂਪ ਵਿੱਚ ਇਹ ਕਿਹਾ ਜਾਂਦਾ ਹੈ ਕਿ ਆਪ ਇੱਥੋਂ ਥੋੜ੍ਹੀ ਦੂਰ ਇੱਕ ਬਹੁਤ ਵੱਡਾ ਸ਼ਹਿਰ ਹੈ, ਆਪ ਉੱਥੇ ਜਾ ਕੇ ਆਰਾਮ ਕਰ ਲਓ, ਉਹ ਪਿੰਡ ਦਾ ਨਾਮ ਹੁੰਦਾ ਹੈ ਬਿਲਗਾ। ਜਦ ਉੱਥੇ ਉਹ ਜਾਂਦੇ ਨੇ ਤਾਂ ਦੇਖਦੇ ਨੇ ਕਿ 7 ਝੁੱਗੀਆਂ ਜੋ ਕਿ ਹਰੇਕ ਸਾਲ ਉੱਥੇ ਉਹਨਾਂ ਝੁੱਗੀਆਂ ਨੂੰ ਅੱਗ ਲੱਗਦੀ ਸੀ, ਦੇਖ ਕੇ ਬੜੇ ਹੈਰਾਨ ਹੁੰਦੇ ਨੇ ਕਿ ਇਸ ਪਿੰਡ ਵਿੱਚ ਮੈਨੂੰ ਇੱਕ ਮਜ਼ਾਕ ਰੂਪ ਵਿੱਚ ਉਹਨਾਂ ਨੇ ਕਿਹਾ ਕਿ ਉੱਥੇ ਜਾ ਕੇ ਵਿਸ਼ਰਾਮ ਕਰ ਲਓ। ਪਰ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਉਹਨਾਂ ਨੂੰ ਪਿਆਰ ਮਿਲਿਆ, ਉਹਨਾਂ ਨੇ 3 ਦਿਨ ਉੱਥੇ ਆਪਣਾ ਠਹਿਰਾਓ ਕੀਤਾ ਅਤੇ ਉਸ ਤੋਂ ਉਪਰੰਤ ਮੋਹ ਲਈ ਰਵਾਨਾ ਹੋਏ, ਜਿੱਥੇ ਉਹਨਾਂ ਦਾ ਪਿਤਾ ਕਿਸ਼ਨ ਚੰਦ ਜੀ, ਉਹਨਾਂ ਦੀ ਸਪੁੱਤਰੀ ਮਾਤਾ ਗੰਗਾ ਜੀ ਨਾਲ ਵਿਆਹ ਹੋਣਾ ਸੀ। ਗੱਲ ਕੀ ਕਿ ਜਿੱਥੇ ਉਹ ਬਿਲਗੇ ਠਹਿਰੇ ਉੱਥੋਂ ਉਹ ਵਰਦਾਨ ਦੇ ਕੇ ਗਏ ਕਿ ਕਿਸੇ ਦਿਨ ਇਸ ਪਿੰਡ ਦੇ ਨਾਮ ਹੋਵੇਗਾ ਅਤੇ ਇਸ ਦੇ 7 ਖੇਡ ਹੋਣਗੇ। ਸੋ ਦੁਆਬੇ ਦੇ ਵਿੱਚ ਇਹ ਆਪ 'ਚ ਸਭ ਨੂੰ ਪਿੰਡ ਬਿਲਗੇ ਦੀਆਂ ਮਿਸਾਲਾਂ ਮਿਲਦੀਆਂ ਨੇ, ਜੋ ਪਿੰਡ ਬਿਲਗੇ ਦੇ ਸੰਗਤਾਂ ਬਾਹਰ ਵੀ ਆ ਗਈਆਂ ਨੇ, ਗੁਰੂ ਮਹਾਰਾਜ ਦੀ ਸਾਰੇ ਪਿੰਡ 'ਤੇ ਇੱਕ ਵੱਡੀ ਬਖਸ਼ਿਸ਼ ਹੈ। ਨਾਲ ਹੀ ਮੈਂ ਬੇਨਤੀ ਕਰਾਂ ਜੋ ਪਿੰਡ ਬਿਲਗੇ ਦੀਆਂ ਸੰਗਤਾਂ ਸਾਲਾਨਾ ਇਹ ਸਮਾਗਮ ਗੁਰੂ ਘਰ ਕਰਦੀਆਂ ਨੇ, ਉਹਨਾਂ ਦਾ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ, ਜੋ ਆਪਣਾ ਟਾਈਮ 'ਚੋਂ ਟਾਈਮ ਕੱਢ ਕੇ ਇੱਧਰ ਨੂੰ ਸਾਰੇ ਆਪਣੇ ਬੱਚਿਆਂ ਨੂੰ ਵੀ ਪ੍ਰੇਰਿਤ ਕਰਦੀਆਂ ਨੇ। ਬੱਚੀ ਜੋ ਹਰਜਸ ਕੌਰ ਆਪ ਜੀ ਦੇ ਸਾਹਮਣੇ ਸਟੇਜ 'ਤੇ ਬੈਠੀ ਹੋਈ ਹੈ, ਇਹ ਹੁਣ 5-7 ਮਿੰਟ ਦਾ ਸ਼ਬਦ ਗਾਇਨ ਕਰੇਗੀ। उस तो उपरंत जो साडे गुरु घर के रैगूलर प्रोग्राम ने दिलबाग सिंह जी, उस तो उपरंत साडे हजूरी रागी सचखंड श्री दरबार साहब वाले जो सरबजीत सिंह जी लाडी पहुंचे हुए ने, उस तो उपरंत जो ढाडी दरबार, इस तरह ही अज के प्रोग्राम जो 3 बजे तक चलणगे। आओ 5-7 मिनट लई साडी बच्ची हरजस कौर कोलों सरबण शब्द सरबण करिए। वाहिगुरू जी का खालसा, वाहिगुरू जी की फतेह।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਵਿਆਹ ਪੁਰਖ ਸਮਾਗਮ ਦੇ ਵਿੱਚ ਪਿੰਡ ਬਿਲਗੇ ਦੀ ਬੱਚੀ ਹਰਜਸ ਕੌਰ, ਜੋ ਕਿ ਇੱਕ ਤਾਂਤੀ ਸੱਜ ਨਾਲ ਵੀ ਕਹਿੰਦੇ ਕੀਰਤਨ ਕਰਦੀ ਹੈ, ਬੈਕਾਵੈਲ ਸੈਕਰਾਮੈਂਟੋ ਵੱਲ ਉਹਨਾਂ ਦੀ ਰਿਹਾਇਸ਼ ਹੈ। ਸਾਡੇ ਬੜੇ ਹੀ ਸਤਿਕਾਰਯੋਗ ਭਾਅ ਜੀ ਸੁਰਿੰਦਰਜੀਤ ਸਿੰਘ ਦੀ ਭਤੀਜੀ, ਜਿਹੜੀ ਕਿ ਬੜੀ ਹੀ ਚੰਗੇ ਗੁਰੂ ਘਰ ਵੱਲ ਜੁੜੀ ਹੋਈ ਹੈ। ਸੋ ਉਸ ਬੱਚੀ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਉਪਰੰਤ ਆਪ ਜੀ ਨੂੰ ਗੁਰਬਾਣੀ ਕੀਰਤਨ ਨਿਹਾਲ ਕਰਨਗੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ। ਇੱਕ ਦੋ ਜ਼ਰੂਰੀ ਬੇਨਤੀਆਂ, ਗੁਰੂ ਘਰ ਵੱਲੋਂ ਹਮੇਸ਼ਾ ਹੀ ਜਦੋਂ ਇਸ ਤਰ੍ਹਾਂ ਦੇ ਵੱਡੇ ਪ੍ਰੋਗਰਾਮ ਹੁੰਦੇ ਨੇ ਸ਼ਟਲ ਦਾ ਪ੍ਰਬੰਧ ਕੀਤਾ ਜਾਂਦਾ ਹੈ। ਸੋ ਆਪ ਆਪਣੀ ਗੱਡੀ 7 ਸਟਰੀਟ 'ਤੇ ਪਾਰਕ ਕਰਕੇ ਉੱਥੋਂ ਸ਼ਟਲ

0: ਇਤਨੀ ਹਾਜ਼ਰੀ ਪ੍ਰਵਾਨ ਕਰਨ ਲਈ ਭੁੱਲ ਚੁੱਕ ਦੀ ਖਿਮਾ। ਆਪ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਅਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੇ ਪ੍ਰਕਾਸ਼ ਦਿਹਾੜੀ ਲੱਖ ਲੱਖ ਵਧਾਈ ਹੋਵੇ ਜੀ। ਅਗਲਾ ਪ੍ਰੋਗਰਾਮ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
1: ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਗੁਰਬਾਣੀ ਕੀਰਤਨ ਹਲਕਾ ਦੇ ਸਨ ਸਾਡੇ ਬੜੀ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਅਤੇ ਉਹਨਾਂ ਦਾ ਜੱਥੇ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਆਪ ਜੀ ਨੂੰ ਪਤਾ ਹੀ ਹੈ ਕਿ ਆਪਾਂ ਅੱਜ ਵਿਆਹ ਪੁਰਬ ਸਮਾਗਮ ਪਿੰਡ ਬਿਲਗਾ ਅਤੇ ਉਸ ਇਲਾਕੇ ਦੀਆਂ ਸੰਗਤਾਂ ਵੱਲੋਂ ਜੋ ਵਿਆਹ ਪੁਰਬ ਸਮਾਗਮ ਮਨਾ ਰਹੇ ਹਾਂ, ਨਾਲ ਨਾਲ ਹੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਤੇ ਮਾਤਾ ਗੰਗਾ ਜੀ ਦੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵੀ ਅੱਜ ਪ੍ਰਕਾਸ਼ ਦਿਹਾੜਾ ਆਪਾਂ ਅੱਜ ਹੈ, ਜਿਸ ਦਾ ਕਿ ਆਪਾਂ ਅਗਲੇ ਹਫ਼ਤੇ ਪਲਾਹੀ ਦੀਆਂ ਸੰਗਤਾਂ ਵੱਲੋਂ ਵਿਸ਼ੇਸ਼ ਸਮਾਗਮ ਮਨਾਇਆ ਜਾ ਰਿਹਾ। ਸੋ ਉਸ ਦੇ ਸੰਬੰਧ ਵਿੱਚ ਸ਼ੁੱਕਰਵਾਰ ਵਾਲੇ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ ਐਤਵਾਰ ਨੂੰ ਸਵੇਰੇ ਪੈਣਗੇ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਇਹਨਾਂ ਪ੍ਰੋਗਰਾਮਾਂ ਵਿੱਚ ਆਪਣੇ ਪਰਿਵਾਰਾਂ ਸਮੇਤ ਵੱਧ ਤੋਂ ਵੱਧ ਹਾਜ਼ਰੀ ਲਗਵਾਓ। ਦੂਜੀ ਬੇਨਤੀ, ਜੋ ਪਾਰਕਿੰਗ ਦੀ ਸਾਡੀ ਬਹੁਤ ਵੱਡੀ ਸਮੱਸਿਆ ਹੈ, ਸਾਰੇ ਪਾਸੇ ਸਾਈਨ ਲੱਗੇ ਹੋਏ ਹਨ ਪਰ ਫਿਰ ਵੀ ਬਾਹਰੋਂ ਕਾਲ ਆ ਰਹੀ ਹੈ ਕਿ ਆਪਾਂ ਫਿਰ ਵੀ ਦੇਖ ਕੇ ਪਾਰਕ ਨਹੀਂ ਲਾ ਰਹੇ। 7 ਸਟਰੀਟ 'ਤੇ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਆਪ ਆਪਣੀਆਂ ਗੱਡੀਆਂ ਉੱਥੇ ਲਾ ਕੇ ਉੱਥੋਂ ਸ਼ਟਲ ਰਾਹੀਂ ਗੁਰੂ ਘਰ ਆ ਸਕਦੇ ਹੋ। ਗੁਰੂ ਘਰ ਦੇ ਬੈਕ ਸਾਈਡ 'ਤੇ ਸਟੀਟਾਂ ਦੇ ਉੱਪਰ ਕੋਈ ਵੀ ਆਪਣੀ ਗੱਡੀ ਪਾਰਕ ਨਾ ਕਰੋ, ਕਿਉਂਕਿ ਉੱਥੋਂ ਗੱਡੀਆਂ ਟੋਅ ਹੋ ਕੇ ਪਿੱਪਲ 'ਤੇ ਜਾਂਦੀਆਂ ਨੇ, ਜਿੱਥੋਂ ਕਿ $700 ਦਾ ਆਪਦਾ ਟੋਅ ਦਾ ਖਰਚਾ ਹੈ। ਪਲੀਜ਼ ਇਹਨਾਂ ਗੱਲਾਂ ਦਾ ਧਿਆਨ ਰੱਖਿਆ ਜਾਵੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ। ਆਓ ਹੁਣ ਇਸ ਤੋਂ ਉਪਰੰਤ ਸਾਡੇ ਬੜੇ ਹੀ ਸਤਿਕਾਰਯੋਗ ਕਥਾਵਾਚਕ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲਿਆਂ ਪਾਸੋਂ 11:55 ਤੱਕ ਗੁਰਮਤਿ ਵਿਚਾਰਾਂ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ ਜੋ ਕਿ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਫਰੀਮੌਂਟ ਅਤੇ ਮਾਓ ਸਾਹਿਬ ਅਤੇ ਬਿਲਗੇ ਨਗਰ ਦੀਆਂ ਸਾਰੀਆਂ ਸੰਗਤਾਂ, ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਜਨ, ਸਾਰੇ ਗੁਰਮੁਖ ਪਿਆਰੇ ਰਲ ਮਿਲ ਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਔਰ ਸਾਹਿਬਜ਼ਾਦਾ ਸਾਹਿਬ ਸ੍ਰੀ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਲਾ ਐਸੀ ਵਰਤੀ ਹੈ ਪੰਥ ਦੇ ਉੱਤੇ ਕਿ ਪੰਥ ਨੂੰ ਇੱਕ ਲੰਮਾ ਅਰਸ਼ਾ ਜਿਹੜਾ ਹੈ ਉਹ ਸ਼ਹਾਦਤਾਂ ਦੇਣੀਆਂ ਪਈਆਂ ਨੇ। ਬੜਾ ਲੰਮਾ ਸਮਾਂ ਮਹਾਰਾਜ ਸਾਹਿਬ ਜੀ ਨੇ, ਮਹਾਰਾਜ ਸਾਹਿਬ ਜੀ ਦੇ ਸਿੱਖਾਂ ਨੇ, ਮਹਾਰਾਜ ਜੀ ਦੇ ਪਿਆਰਿਆਂ ਨੇ

ਕਰਦੇ ਜਿਹੜੇ ਖੁਸ਼ੀਆਂ ਦੇ ਦਿਨ ਨੇ ਉਹਨਾਂ ਨੂੰ ਸ਼ਾਇਦ ਮਨਾਉਣਾ ਹੀ ਭੁੱਲ ਗਏ ਹਾਂ। ਇੱਕ ਵਾਰ ਕੀ ਪਤਾ ਨਹੀਂ ਕਿੰਨੇ ਵਾਰ ਕੌਮ ਦੇ ਉੱਤੇ ਇਹੋ ਜਿਹਾ ਸਮਾਂ ਆਇਆ ਕਿ ਕੌਮ ਨੂੰ ਖੁਸ਼ੀਆਂ ਦੇ ਮੌਕੇ ਭੁੱਲ ਕੇ ਸਿਰਫ ਸ਼ਹਾਦਤਾਂ ਦਾ ਦੌਰ ਆਪਣੀਆਂ ਅੱਖਾਂ ਦੇ ਨਾਲ ਦੇਖਣਾ ਪਿਆ। ਅਜੇ ਦੂਰ ਦੀ ਗੱਲ ਨਹੀਂ, 84 ਤੋਂ ਲੈ ਕੇ 95-96 ਤੱਕ ਜਿਹੜਾ ਇਹ 10 ਸਾਲਾਂ ਦਾ ਦੌਰ ਕੌਮ ਨੇ ਦੇਖਿਆ ਹੈ ਅਤੇ ਇਸ ਲੰਮੇ ਦੌਰ ਦੇ ਅੰਦਰ ਇਹੋ ਜਿਹਾ ਤਸ਼ੱਦਦ ਕੌਮ ਨੇ ਆਪਣੇ ਹੱਡਾਂ 'ਤੇ ਹੰਢਾਇਆ ਕਿ ਲੰਮਾ ਸਮਾਂ ਅਸੀਂ ਖੁਸ਼ੀਆਂ ਦੇ ਦਿਨ ਆਪਣੇ ਘਰਾਂ 'ਚ ਮਨਾਉਣੇ ਭੁੱਲ ਗਏ ਸਾਂ। ਸੋ ਮੇਰੇ ਕਹਿਣ ਤੋਂ ਮੁਰਾਦ ਹੈ, ਜਿੱਥੇ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ, ਸੂਰਮਿਆਂ ਯੋਧਿਆਂ ਨੂੰ ਯਾਦ ਕਰਦੇ ਹਾਂ, ਉੱਥੇ ਮਹਾਰਾਜ ਸਾਹਿਬ ਜੀ ਦੇ ਜਿਹੜੇ ਵਿਆਹ ਪੁਰਬ ਨੇ, ਖੁਸ਼ੀ ਦੇ ਪੁਰਬ ਨੇ, ਜਿਹੜੇ ਮਹਾਰਾਜ ਸਾਹਿਬ ਜੀ ਦੇ ਸਾਹਿਬਜ਼ਾਦਿਆਂ ਦੇ ਨੇ ਅਤੇ ਮਹਾਰਾਜ ਸਾਹਿਬ ਜੀ ਦੇ ਆਪਣੇ ਨੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਵਿਆਹ ਪੁਰਬ ਹੈ,

ਪਲਾਂ ਨੂੰ ਵੀ, ਕਿਉਂਕਿ ਦੁੱਖ ਦੇ ਪਲ ਤਾਂ ਅਸੀਂ ਸੁਣਦੇ ਹੀ ਆਏ ਹਾਂ। ਇੱਕ ਗੱਲ ਹੋਰ ਜਿਹੜੀ ਹੈ ਨਾ, ਉਹ ਸਾਧ ਸੰਗਤ ਜੀ ਸਾਡੇ 'ਚ ਠੀਕ ਹੈ, ਸਤਿਗੁਰੂ ਨੇ ਸਾਨੂੰ ਜੰਗਾਂ ਕਰਨ ਲਈ, ਮਜ਼ਲੂਮਾਂ ਦੇ ਹੱਕ 'ਚ ਖੜਨ ਲਈ, ਆਵਾਜ਼ ਬੁਲੰਦ ਕਰਨ ਲਈ ਆਖਿਆ ਹੈ।

ਕੌਮ ਦੇ ਵਿੱਚ ਪ੍ਰਾਰੰਭ ਹੋ ਜਾਂਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜਾਂਦੇ ਹੈ, ਬਿਲਗੇ ਨਗਰ ਦੀਆਂ ਸੰਗਤਾਂ ਬੜਾ ਆਦਰ ਕਰਦੀਆਂ ਨੇ ਮਹਾਰਾਜ ਜੀ ਦਾ। ਅੱਜ ਇੱਥੇ ਉਹ ਇਤਿਹਾਸ ਪੜ੍ਹੇ ਪਲ ਜਿਹੜੇ ਮਹਾਰਾਜ ਜੀ ਦਾ, ਜਿਵੇਂ ਬਿਲਗੇ ਦੀਆਂ ਸੰਗਤਾਂ ਨੇ ਸਨਮਾਨ ਕੀਤਾ ਸੀ, ਅਦਬ ਕੀਤਾ ਸੀ, ਆਓ ਭਗਤ ਕੀਤੀ ਸੀ ਮਹਾਰਾਜ ਜੀ ਨੇ, ਕਿਉਂਕਿ ਉਹਨਾਂ ਦਿਨਾਂ 'ਚ ਅੱਜ ਵਾਂਗੂ ਸਮਾਂ ਨਹੀਂ ਸੀ। ਗੱਡਿਆਂ ਤੇ ਘੋੜਿਆਂ ਰੱਥਾਂ ਤੇ ਬਰਾਤਾਂ ਜਾਂਦੀਆਂ ਸਨ, ਫਿਰ ਲਾਗੇ ਕਿਤੇ ਰੁਕ ਕੇ ਬਰਾਤ ਨੇ ਰੁਕਣਾ, ਤਿਆਰ ਹੋਣਾ, ਸਾਰੇ ਬਰਾਤੀਆਂ ਨੇ, ਲਾੜੇ ਨੇ ਮੌਕੇ ਤੇ ਤਿਆਰ ਹੋਣਾ। ਤੇ ਮਹਾਰਾਜ ਸਾਹਿਬ ਜੀ ਜਦੋਂ ਆਪਣੇ ਵਿਆਹ ਲਈ ਤਿਆਰ ਹੋਏ ਸੀ, ਗੁਰੂ ਅਰਜਨ ਦੇਵ ਜੀ ਵਿਆਹ ਵਾਲੀ ਪੋਸ਼ਾਕ ਪਾਈ ਸੀ ਮਹਾਰਾਜ ਸਾਹਿਬ ਜੀ ਨੇ, ਉਹ ਬਿਲਗੇ ਨਗਰ ਦੇ ਵਿੱਚ ਪਾਈ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਬਿਲਗੇ ਦੀਆਂ ਸੰਗਤਾਂ ਨੇ ਸਾਰੀ ਬਰਾਤ ਦਾ, ਜਿਵੇਂ ਹੁਣ ਇੱਥੇ 3 ਦਿਨਾਂ ਤੋਂ ਅਸੀਂ ਦੇਖ ਰਹੇ ਹਾਂ, ਅਦਬ ਕੀਤਾ ਜਾ ਰਿਹਾ ਆਈ ਸੰਗਤ ਦਾ, ਭਾਂਤ ਭਾਂਤ ਦੇ ਲੰਗਰਾਂ ਦੇ ਨਾਲ, ਮਠਿਆਈਆਂ ਦੇ ਨਾਲ। ਇਸੇ ਤਰ੍ਹਾਂ ਮਹਾਰਾਜ ਸਾਹਿਬ ਜੀ ਦੀ ਸਾਰੀ ਬਰਾਤ ਦਾ ਬੜਾ ਆਦਰ ਕੀਤਾ ਸੀ। ਸੋ ਇੱਥੋਂ ਵੀ ਮਹਾਰਾਜ ਸਾਹਿਬ ਜੀ ਮਾਓ ਸਾਹਿਬ ਵਾਲਿਆਂ ਨੇ ਨੀਤੀ ਵੀ ਖੇਡੀ ਸੀ ਕਿ ਹੈ ਸੀ ਉਹ ਦਰਖਤ, ਆਖਿਆ ਸੀ ਮਹਾਰਾਜ ਕਿੱਲਾ ਪੁੱਟਣਾ ਪਏਗਾ। ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਾਣੀ ਜਾਣ ਸਨ, ਤੇ ਸਤਿਗੁਰਾਂ ਨੇ ਉਹ ਤਾਂ ਪੁੱਟ ਹੀ ਦੇਣਾ ਸੀ। ਤੇ ਮਾਓ ਸਾਹਿਬ ਵਾਲਿਆਂ ਨੂੰ ਇਹ ਵੀ ਦਰਸਾ ਦਿੱਤਾ ਸੀ, ਤੁਹਾਡੇ ਪਿੰਡ ਦਾ ਦੋਹਤਾ ਇਹੋ ਜਿਹਾ ਹੋਏਗਾ, ਵੱਡੇ ਵੱਡੇ ਜ਼ਾਲਮਾਂ ਦੀਆਂ ਜੜ੍ਹਾਂ ਪੁੱਟ ਦਿਆ ਕਰੇਗਾ, ਇਹ ਤਾਂ ਕਿੱਲਾ ਹੈ ਕਿ ਇਹ ਤਾਂ ਇੱਕ ਦਰਖਤ ਦਾ ਬੂਟਾ ਆ। ਸੋ ਸਮਾਂ ਪਾ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬੋਲਾਂ ਦਾ ਸਦਕਾ, ਜਦੋਂ ਬੀਬੀ ਕਰਮੋ, ਬਾਬਾ ਪ੍ਰਿਥੀ ਚੰਦ ਮਹਾਰਾਜ ਜੀ ਦਾ ਵੱਡਾ ਭਰਾ ਸੀ, ਇਹਦੇ ਘਰ ਇੱਕ ਪੁੱਤਰ ਨੇ ਜਨਮ ਲਿਆ, ਉਹਦਾ ਨਾਮ ਸੋਢੀ ਮਿਹਰਵਾਨ ਰੱਖਿਆ ਗਿਆ। ਸਾਧ ਸੰਗਤ ਜੀ ਇਹਨਾਂ ਪਿਓ ਪੁੱਤਾਂ ਨੇ ਰਲ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਚਪਨ ਦੇ ਵਿੱਚ ਔਰ ਗਵਾਲੀਅਰ ਦੇ ਕਿਲ੍ਹੇ 'ਚ ਸੋਢੀ ਮਿਹਰਵਾਨ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਾਉਣ ਦੇ ਵਿੱਚ ਦੋਨਾਂ ਨੇ ਪੂਰਾ ਸਹਿਯੋਗ, ਯਾਨੀ ਕਿ ਦੁਸ਼ਮਣਾਂ ਵਾਲਾ ਕੰਮ ਜਿਹੜਾ ਸੀ ਉਹ ਦੁਸ਼ਮਣਾਂ ਵਾਲਾ ਰੋਲ ਅਦਾ ਕੀਤਾ ਸੀ।

ਬਾਬੇ ਪ੍ਰਿਥੀ ਚੰਦ ਦੀ ਘਰ ਵਾਲੀ ਉਹਨੇ ਬੋਲ ਮਾਰਿਆ ਮਾਤਾ ਗੰਗਾ ਜੀ ਨੂੰ ਕਿ ਇਹਨਾਂ ਦੇ ਕਿਹੜਾ ਔਲਾਦ ਹੈ, ਗੁਰੂ ਤੇਗ ਬਹਾਦਰ ਦਾ ਸਾਡੇ ਪੁੱਤ ਨੂੰ ਮਿਲਣੀ ਹੈ ਮਿਹਰਬਾਨ ਨੂੰ। ਅਤੇ ਮਾਤਾ ਜੀ ਨੇ ਇਹ ਬਚਨ ਜਿਹੜਾ ਸੀ ਉਹ ਮਹਾਰਾਜ ਜੀ ਨੂੰ ਬੇਨਤੀ ਰੂਪ ਦੇ ਵਿੱਚ ਰੱਖਿਆ ਕਿ ਮਹਾਰਾਜ ਇਹ ਗੁਰੂ ਨਾਨਕ ਦਾ ਘਰ ਹੈ ਅਤੇ ਜੇ ਗੁਰੂ ਨਾਨਕ ਦੇ ਘਰ ਨੂੰ ਕੋਈ ਸ਼ਰੀਕ ਬੋਲ ਮਾਰ ਕੇ ਆਖ ਜਾਏ ਵੀ ਇਹਨਾਂ ਦੇ ਪੱਲੇ ਕੀ ਹੈ, ਇਹਨਾਂ ਦੇ ਕੋਲ ਕੀ ਹੈ, ਮਹਾਰਾਜ ਇਹ ਗੱਲ ਮੇਰੇ ਦਿਲ ਨੂੰ ਗੁਰੂ ਘਰ ਦੀ ਸਿੱਖਣੀ ਹੋਣ ਦੇ ਨਾਤੇ ਦੁਖੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਆਪ ਜੀ ਕਿਰਪਾ ਕਰੋ। ਫਿਰ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਸੀ ਕਿ ਜਾਓ ਬਾਬਾ ਬੁੱਢਾ ਸਾਹਿਬ ਉਹਨਾਂ ਦੀ ਸੇਵਾ ਕਰੋ, ਉਹ ਬਚਨ ਕਰਨਗੇ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਘਰ ਤੋਂ ਕਿਰਪਾ ਵਰਤੇਗੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਾਧ ਸੰਗਤ ਜੀ, ਜਿਹੜੇ ਮਹਾਰਾਜ ਜੀ ਦੇ ਬਚਨ ਹੁੰਦੇ ਆ ਨਾ, ਜਾਂ ਕਿਸੇ ਸਾਧੂ ਦੇ, ਕਿਸੇ ਮਹਾਂਪੁਰਸ਼ ਦੇ, ਅਸਲ ਜਿਹੜੀ ਦਾਤ ਹੈ ਉਹ ਪਹਿਲੇ ਬਚਨ ਦੇ ਵਿੱਚ ਹੀ ਹੁੰਦੀ ਹੈ। ਜਿਵੇਂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਬਚਨ ਮਾਤਾ ਗੰਗਾ ਜੀ ਨੂੰ ਜਿਹੜਾ ਹੋਇਆ ਨਾ, ਦਾਤ ਉਸੇ ਬਚਨ ਦੇ ਵਿੱਚ ਹੈ, ਸਿਰਫ ਬਾਬਾ ਬੁੱਢਾ ਸਾਹਿਬ ਜੀ ਨੂੰ ਉਹਨਾਂ ਨੇ ਮਾਣ ਦਿੱਤਾ ਹੈ, ਅਦਬ ਦਿੱਤਾ ਹੈ। ਕਈ ਵਾਰ ਕਈ ਗੁਰਮੁਖ ਬੰਦਗੀ ਵਾਲੇ ਇਤਿਹਾਸ ਦੇ ਵਿੱਚ ਵੀ ਕਈ ਵਾਰ ਬਚਨ ਆਉਂਦੇ ਹੈ ਕਿ ਉਹ ਕਿਸੇ ਨੇ ਕੋਈ ਦਾਤ ਮੰਗੀ, ਉਹਨਾਂ ਨੇ ਜੋ ਹੱਥ ਚ ਆਇਆ ਦੇ ਤਾ, ਛੱਕ ਲਓ,

ਕੀਤੀ ਹੁੰਦੀ, ਹੰਢਾਈ ਨਹੀਂ ਹੁੰਦੀ ਸਿੱਖੀ ਹੱਡਾਂ ਤੇ। ਉਹਨਾਂ ਨੂੰ ਸਤਿਗੁਰਾਂ ਦੇ ਪਿਆਰਿਆਂ ਦੇ ਬਚਨਾਂ ਦੀ ਅਹਿਮੀਅਤ ਵੀ ਨਹੀਂ ਹੁੰਦੀ। ਸੋ ਬਾਬਾ ਬੁੱਢਾ ਸਾਹਿਬ ਕੋਲ ਜਦੋਂ ਮਾਤਾ ਜੀ ਗਏ ਸਨ ਤੇ ਉਹਨਾਂ ਨੇ ਵੀ ਕੋਈ ਗੱਲ ਆਖੀ ਸੀ, ਸੂਰਜ ਪ੍ਰਕਾਸ਼ ਬੋਲ ਆਉਂਦੇ ਹੈ ਕਿ ਮਾਤਾ ਜੀ ਦਾਤ ਤਾਂ ਗੁਰੂ ਨਾਨਕ ਦੇ ਘਰ ਨਹੀਂ ਦੇਣੀ ਹੈ ਤੇ ਉਹ ਤੁਹਾਨੂੰ ਦੇ ਦਿੱਤੀ ਹੈ। ਆਖੋ ਸਤਨਾਮ, ਮੈਨੂੰ ਤਾਂ ਮਹਾਰਾਜ ਜੀ ਨੇ ਆਦਰ ਦਿੱਤਾ ਹੈ, ਅਦਬ ਦਿੱਤਾ ਹੈ, ਔਰ ਸਤਿਗੁਰੂ ਦਾ ਬਚਨ ਜਿੰਨਾ ਆਪ ਜੀ ਨੇ ਕਮਾਇਆ ਉਨਾ ਹੀ ਮੇਰੇ ਲਈ ਕਮਾਉਣਾ ਮਾਇਨੇ ਰੱਖਦਾ। ਉਹ ਗੰਢਾ ਜਿਹੜਾ ਹੱਥ ਚ ਫੜਿਆ ਸੀ ਨਾ, ਹੱਥ ਚ ਰੱਖ ਕੇ ਮਾਰ ਕੇ ਮੁੱਕਾ ਉੱਤੇ ਬਾਬਾ ਬੁੱਢਾ ਸਾਹਿਬ ਜੀ ਨੇ ਕਹਿੰਦੇ, ਲੈ ਮਾਤਾ ਏਦਾਂ ਜ਼ਾਲਮਾਂ ਦੇ ਸਿਰ ਭੰਨ ਦਿਆ ਕਰੂ ਜਿਹੜਾ ਬਲੀ ਯੋਧਾ ਪੁੱਤ ਤੇਰੇ ਘਰ ਦੇ ਵਿੱਚ ਆਏਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਦੀ ਮਿਹਰਾਮਤ ਹੋਈ, ਮਹਾਰਾਜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਮਾਤ ਲੋਕ ਦੇ ਉੱਤੇ ਆਉਣਾ ਹੋਇਆ। ਐਸੇ ਸਤਿਗੁਰੂ ਭਾਈ ਗੁਰਦਾਸ ਜੀ ਨੇ ਬੋਲ ਲਿਖੇ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰ ਉਪਕਾਰੀ। ਦਲ ਨੂੰ ਭਾਵ ਬੈਰੀਆਂ ਦਾ ਚੜ੍ਹ ਕੇ ਆਇਆ ਹੋਵੇ ਹਜੂਮ, ਉਹਨੂੰ ਭੰਡਣ ਦੀ ਸਮਰੱਥਾ ਤਾਕਤ ਰੱਖਣ ਵਾਲਾ ਸੂਰਮਾ, ਵੱਡ ਯੋਧਾ ਬਹੁਤ ਵੱਡਾ ਸੂਰਮਾ ਔਰ ਨਾਲੇ ਪਰ ਉਪਕਾਰੀ। ਆਖੋ ਸਤਨਾਮ, ਪੈਂਦੇ ਖਾਂ ਨੂੰ ਜਦੋਂ ਮਾਰਿਆ ਨਾ ਮਹਾਰਾਜ ਸਾਹਿਬ ਜੀ ਨੇ ਮੈਦਾਨੇ ਜੰਗ ਚ ਅਖੀਰਲੇ ਸਵਾਸਾਂ ਤੇ ਸੀ, ਢਾਲ ਦੀ ਛਾਂ ਕਰ ਲਈ ਉਹਦੇ ਸਿਰ ਤੇ। ਪੈਂਦੇ ਖਾਂ ਉਹਨੇ ਕਿਹਾ, ਹਾਏ ਅੰਮਾ, ਹਾਏ ਅੰਮਾ ਨਹੀਂ ਹਾਏ ਅੱਲਾ ਕਹਿ, ਕਲਮਾ ਪੜ੍ਹ ਤੇਰੀ ਮੁਕਤੀ ਹੋ ਜਾਏ। ਐਡਾ ਪਰਉਪਕਾਰੀ ਸਤਿਗੁਰੂ, ਮੈਦਾਨੇ ਜੰਗ ਦੇ ਵਿੱਚ ਵੀ ਚੜ ਕੇ ਆਏ ਦੁਸ਼ਮਣ ਤੇ ਦਇਆ ਕਰਨ ਦੀ ਤਾਕਤ ਰੱਖਦਾ, ਦਿਲ ਰੱਖਦਾ ਹੈ। ਐਸੇ ਸਤਿਗੁਰੂ ਸਾਹਿਬ ਜੀ, ਉਹਨਾਂ ਦਾ ਪ੍ਰਕਾਸ਼ ਇਹ ਸਾਰਾ ਆਪ ਜੀ ਨੂੰ ਸੰਗਤ ਨੇ ਵਿਸਥਾਰ, ਢਾਡੀ ਸਿੰਘਾਂ ਨੇ ਵਿਸਥਾਰ ਨਾਲ ਸੁਣਾਉਣਾ ਹੈ। ਤੇ ਜਦੋਂ ਮਹਾਰਾਜ ਸਾਹਿਬ ਜੀ ਗੁਰੂ ਅਰਜਨ ਦੇਵ ਸਾਹਿਬ ਸ਼ਹਾਦਤ ਦਾ ਜਾਮ ਪੀਤਾ, ਉਦੋਂ ਮਹਾਰਾਜ ਜੀ ਨੇ ਬਚਨ ਕੀਤਾ ਸੀ, ਬਾਬਾ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਲੰਗਾਹਾ ਜੀ ਆਦਿਕ ਜਿਹੜੇ ਗੁਰੂ ਕੇ ਸਿੱਖ ਮੌਜੂਦ ਸੀ।

ਤੇਗ ਦੇਣੀ ਹੈ ਤੇ ਜਿਹੜਾ ਚੜ੍ਹ ਕੇ ਆਏਗਾ ਉਹਨੂੰ ਤੇਗ ਦੇਣੀ ਹੈ। ਅੱਜ ਤੋਂ ਬਾਅਦ ਅਸੀਂ ਬਾਣੀ ਚ ਪੰਜ ਸਰੂਪਾਂ ਚ ਜਿੰਨੇ ਬਚਨ ਵਾਹਿਗੁਰੂ ਦੇ ਭਾਣੇ ਵਾਹਿਗੁਰੂ ਦੀ ਰਜਾ ਪ੍ਰਤਾਏ ਕੀਤੇ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮੀਆਂ ਮੀਰ ਨੇ ਪੁੱਛਿਆ ਸੀ ਗੁਰੂ ਅਰਜਨ ਦੇਵ ਜੀ ਨੂੰ ਹਰਿਮੰਦਰ ਸਾਹਿਬ ਦੀ ਪਰਿਕਰਮਾ ਚ, ਮਹਾਰਾਜ ਐਡੇ ਐਡੇ ਬਚਨ ਵੀ ਪੁਗਾਏ ਜਾ ਸਕਦੇ ਆ ਰੱਬ ਦੇ ਪ੍ਰੇਮ ਚ ਉਹਦੀ ਰਜਾ ਚ ਰਹਿ ਕੇ, ਇਹ ਕਿੱਦਾਂ ਮੁਮਕਿਨ? ਮਹਾਰਾਜ ਜੀ ਕਹਿੰਦੇ ਮੀਆਂ ਮੀਰ ਕੋਈ ਸਮਾਂ ਆਏਗਾ ਤੈਨੂੰ ਅੱਖਾਂ ਨਾਲ ਦਿਖਾਵਾਂਗੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਜਦੋਂ ਸਰੀਰ ਉਬਲਿਆ ਹੋਇਆ ਸੀ ਦੇਗਾਂ ਚ, ਤੱਤੀ ਤਵੀ ਤੇ ਬੈਠੇ ਸੀ, ਗਰਮ ਰੇਤ ਪੈ ਰਿਹਾ ਸੀ ਸਿਰ ਚ, ਮਹਾਰਾਜ ਜੀ ਨੇ ਮੀਆਂ ਮੀਰ ਵੀ ਦੇਖ ਨਾ ਸਕਿਆ। ਜਦੋਂ ਮੀਆਂ ਮੀਰ ਵੀ ਨਾ ਜਰ ਸਕਿਆ, ਦੇਖ ਕੇ ਹੀ ਨਾ ਜਰ ਸਕਿਆ, ਉਦੋਂ ਮਹਾਰਾਜ ਜੀ ਨੇ ਆਖਿਆ ਸੀ ਮੀਆਂ ਮੀਰ ਯਾਦ ਕਰ, ਹਰਿਮੰਦਰ ਸਾਹਿਬ ਦੀ ਪਰਿਕਰਮਾ ਚ ਤੁਰੇ ਜਾਂਦਿਆਂ ਤੈਨੂੰ ਆਖਿਆ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਇਹ ਬਚਨ ਤੈਨੂੰ ਪੂਰੇ ਹੁੰਦੇ ਤੇਰੀ ਅੱਖਾਂ ਨਾਲ ਦਿਖਾਵਾਂਗੇ। ਤੱਕ ਉਲਾਹ ਨੂੰ ਮੈਂ ਕਾਹੂ ਨਾ ਦਿਓ, ਮਨ ਮੀਠ ਤੁਹਾਰੋ ਕੀਓ, ਤੇਰਾ ਕੀ ਆ ਮਿੱਠਾ ਲੱਗੈ। ਇਹ ਸਾਰੇ ਬਚਨ ਮਹਾਰਾਜ ਜੀ ਨੇ ਆਖਿਆ ਸਿੱਖੋ ਅਸੀਂ ਆਪਣੇ ਸਰੀਰ ਤੇ ਹੰਢਾ ਕੇ ਪੂਰੇ ਕਰ ਦਿੱਤੇ ਨੇ। ਅੱਜ ਤੋਂ ਬਾਅਦ ਸਾਹਿਬਜ਼ਾਦੇ ਨੂੰ ਆਖਿਓ ਜਿਹੜਾ ਚੜ੍ਹ ਕੇ ਆਵੇ ਉਹਨੂੰ ਜੰਗ ਚ ਟੱਕਰਨਾ, ਮੈਦਾਨ ਜੰਗ ਚ ਕਿਸੇ ਜ਼ਾਲਮ ਦਾ ਜ਼ੁਲਮ ਨਹੀਂ ਸਹਿਣਾ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਵੀ ਆਪਣੇ ਖਾਲਸੇ ਨੂੰ ਜ਼ਫਰਨਾਮੇ ਚ ਬੋਲ ਲਿਖੇ ਨੇ, ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ, ਕਿ ਜਦੋਂ ਕੋਈ ਜ਼ਾਲਮ ਜ਼ੁਲਮ ਕਰਨਾ ਬੰਦ ਨਾ ਕਰੇ ਉਹਨੂੰ ਹੱਥ ਜੋੜ ਕੇ ਬੇਨਤੀ ਕਰੋ ਕਿ ਬੰਦ ਕਰ ਦੇਵੇ। ਕਹਿੰਦੇ ਜਦੋਂ ਨਾ ਕਰੇ ਉਦੋਂ ਖਾਲਸਾ ਆਪਣੀ ਤਲਵਾਰ ਚੁੱਕ ਲਵੇ, ਖਾਲਸੇ ਦਾ ਧਰਮ ਹੈ। ਜ਼ੁਲਮ ਕਰਨਾ ਜਿੱਥੇ ਮਹਾਰਾਜ ਜੀ ਨੇ ਕਿਹਾ ਅੱਤਿਆਚਾਰ ਹੈ, ਉੱਥੇ ਕਲਗੀਧਰ ਪਿਤਾ ਜੀ ਨੇ ਕਿਹਾ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਅੱਤਿਆਚਾਰ ਹੈ। ਕਈ ਵਾਰ ਸਾਧ ਸੰਗਤ ਜੀ ਸਿੱਖਾਂ ਨੂੰ, ਸਾਨੂੰ ਪ੍ਰਚਾਰਕਾਂ ਨੂੰ, ਕੋਈ ਵੀ ਸਿੱਖ ਹੋਵੇ, ਪੁੱਛ ਲਿਆ ਜਾਂਦਾ ਹੈ ਕਿ ਇੱਕ ਸਿੱਖ ਚ ਕਿੰਨੀ ਨਿਮਰਤਾ ਹੋਣੀ ਚਾਹੀਦੀ ਹੈ, ਕਿਉਂਕਿ ਸਾਨੂੰ ਮਹਾਰਾਜ ਸਾਹਿਬ ਜੀ ਨੇ ਸੰਤ ਸਿਪਾਹੀ ਦਾ ਰੁਤਬਾ ਦਿੱਤਾ ਹੈ। ਇੱਕ ਹੱਥ ਚ ਮਾਲਾ ਦਿੱਤੀ ਹੈ, ਦੂਜੇ ਚ ਤਲਵਾਰ ਵੀ ਦਿੱਤੀ ਹੈ।

ਕੜਾਵੇਂ ਨੂੰ ਹੱਥ ਨਹੀਂ ਪਾ ਲੈਂਦਾ, ਦਾੜੇ ਨੂੰ ਹੱਥ ਨਹੀਂ ਪਾ ਲੈਂਦਾ, ਉਨ੍ਹਾਂ ਚਿਰ ਸਾਡੇ 'ਚ ਨਿਮਰਤਾ ਹੋਣੀ ਚਾਹੀਦੀ ਹੈ, ਉਨ੍ਹਾਂ ਚਿਰ ਸਾਡੇ 'ਚ ਸੰਤਪੁਣਾ ਹੋਣਾ ਚਾਹੀਦਾ। ਜਦੋਂ ਕਿਸੇ ਨੇ ਸਾਡੇ ਦਮਾਲੇ ਨੂੰ, ਦਾੜੇ ਨੂੰ, ਗੁਲਾਮੇ ਨੂੰ ਹੱਥ ਪਾ ਲਿਆ, ਫਿਰ ਉਹਨੂੰ ਦੱਸ ਦੇਣਾ ਚਾਹੀਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ, ਅਸੀਂ ਕਿਸੇ ਮੱਠ 'ਚ ਬੈਠੇ ਸੰਨਿਆਸੀ ਸਾਧ ਦੇ ਚੇਲੇ ਨਹੀਂ, ਅਸੀਂ ਗੁਰੂ ਹਰਗੋਬਿੰਦ ਸਾਹਿਬ ਦੇ ਪੋਤਰੇ ਹਾਂ, ਅਸੀਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਦਾ ਨਾਮ ਹੀ ਤੇਗ ਚਲਾਣ ਕਰਕੇ ਤੇਗ ਬਹਾਦਰ ਪਿਆ, ਉਹਨਾਂ ਦੀ ਹੱਥ 'ਚ ਫੜਾਈ ਤੇਗ ਦੇ ਧਾਰ ਨਹੀਂ ਆ ਅਸੀਂ। ਸੋ ਐਸੀ ਮਰਿਆਦਾ ਸਾਨੂੰ ਖਾਲਸਾ ਜੀ ਸਤਿਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਇਹ ਸਾਰੇ ਬਚਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਨੇ, ਅਤੇ ਸਾਰੇ ਬਚਨਾਂ ਦਾ ਮੁੱਢ, ਮਾਫ ਕਰਨਾ, ਮਉ ਪਿੰਡ ਦੀ ਧਰਤੀ ਤੋਂ ਵੱਜਦਾ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਐਵੇਂ ਥੋੜੋ ਕਿਹਾ ਧਨ ਜਨਨੀ ਜਿਨ ਜਾਇਆ, ਧਨ ਪਿਤਾ ਪ੍ਰਧਾਨ। ਪਿਤਾ ਨੂੰ ਬਾਅਦ 'ਚ ਧਨ ਕਿਹਾ ਮਹਾਰਾਜ ਦੀ ਬਾਣੀ ਨੇ, ਪਹਿਲੇ ਧਨ ਮਾਂ ਨੂੰ ਕਿਹਾ ਕਿ ਉਹ ਮਾਂ ਧਨ ਹੈ। ਜਿਸ ਮਾਂ ਨੇ ਐਸਾ ਬਲੀ ਸੂਰਮਾ, ਸਤਿਗੁਰੂ ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਰਉਪਕਾਰੀ ਜਣਿਆ ਹੈ। ਸੋ ਮਹਾਰਾਜ ਜੀ ਨੇ ਆਖਿਆ ਸੀ, ਆਖ ਦਿਓ ਸਾਡੇ ਸਾਹਿਬਜ਼ਾਦੇ ਨੂੰ ਕਿ ਚੰਦੂ ਦੇ ਨੱਕ 'ਚ ਨਕੇਲ ਪਾਉਣੀ ਹੈ, ਚੰਦੂ ਤੋਂ ਬਦਲਾ ਲੈਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਨੂੰ ਸ਼ਹਾਦਤ ਤੋਂ ਬਾਅਦ ਸਿੱਖ ਵਾਪਸ ਗਏ, ਸਾਰੀ ਵਾਰਤਾ ਸੁਣਾਈ, ਔਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਣ ਤੋਂ ਪਹਿਲੇ ਇਹ ਬਚਨ ਕੀਤਾ ਸੀ ਕਿ ਅਸੀਂ ਆਪਣੇ ਪਿਤਾ ਦਾ ਜਿੰਨਾ ਚਿਰ ਬਦਲਾ ਨਹੀਂ ਲੈ ਲੈਂਦੇ, ਪਿਤਾ ਦੀ ਸ਼ਹਾਦਤ ਦਾ, ਉਨਾ ਸਮਾਂ ਚੈਨ ਨਾਲ ਨਹੀਂ ਬੈਠਾਂਗੇ। ਇੱਧਰ ਮਹਾਰਾਜ ਜੀ ਗੁਰਤਾ ਗੱਦੀ 'ਤੇ ਬਿਰਾਜਮਾਨ ਹੋਏ, ਮਹਾਰਾਜ ਜੀ ਦਾ ਜਸ ਵਧਿਆ,

ਪਦਾਰਥਾਂ ਦੀ ਥਾਂ ਤੇ ਮਹਿੰਗੇ ਸ਼ਸਤਰ ਮਹਿੰਗੇ ਘੋੜੇ ਲੈ ਕੇ ਆਵੇ। ਤੇ ਜਦੋਂ ਇਹ ਸਾਰੀਆਂ ਗੱਲਾਂ ਉਧਰ ਚੰਦੂ ਤੱਕ ਪਹੁੰਚਦੀਆਂ ਕੀਤੀਆਂ ਨੇ ਬਾਬੇ ਮਿਹਰਬਾਨ ਨੇ, ਉਧਰ ਚੰਦੂ ਨੂੰ ਵੀ ਆਪਣੀ ਫਿਕਰ ਪੈ ਗਈ, ਕਿਉਂਕਿ ਜਦੋਂ ਕਿਸੇ ਦੇ ਭਾਜੀ ਪਾਈ ਹੋਵੇ ਨਾ ਫਿਰ ਫਿਕਰ ਪੈਂਦਾ ਹੀ ਹੁੰਦਾ ਵੀ ਜੇ ਕੱਲ ਨੂੰ ਭਾਜੀ ਮੋੜਨ ਵਾਲਾ ਜੰਮ ਪਿਆ ਫਿਰ ਕੀ ਕਰਾਂਗੇ। ਤੇ ਚੰਦੂ ਨੇ ਤਾਂ ਪਤਾ ਨੀ ਕਿੰਨੇ ਗੁਣਾ ਪਾਈ ਹੋਈ ਸੀ, ਇਹ ਮੁਰਤਜਾ ਖਾਨ ਨੂੰ ਲੈ ਕੇ, ਸੋਢੀ ਮਿਹਰਬਾਨ ਨੂੰ ਲੈ ਕੇ ਬਾਦਸ਼ਾਹ ਜਹਾਂਗੀਰ ਕੋਲ ਚਲਾ ਗਿਆ। ਦਿੱਲੀ ਬੜੀਆਂ ਇਹਨੇ ਕੰਪਲੇਟਾਂ ਕੀਤੀਆਂ, ਸਮਾਂ ਨਹੀਂ ਇੰਨਾ ਵਿਸਥਾਰ 'ਚ ਜਾਈਏ। ਤੇ ਉੱਥੇ ਹੀ ਵਜ਼ੀਰ ਖਾਨ ਜੀ ਦਾ ਪੇਟ ਦਾ ਜਲੋਧਰ ਦਾ ਰੋਗ ਬਾਬਾ ਬੁੱਢਾ ਸਾਹਿਬ ਜੀ ਨੇ ਠੀਕ ਕੀਤਾ ਸੀ, ਉਹ ਬੈਠਾ ਸੀ। ਜਦੋਂ ਇਹ ਬਾਦਸ਼ਾਹ ਦੇ ਕੰਨ ਭਰ ਕੇ ਗਏ, ਉਹਨੇ ਬਾਦਸ਼ਾਹ ਨੂੰ ਸਾਰੀ ਗੱਲ ਸਮਝਾਈ ਤੇ ਕਹਿੰਦਾ ਮਹਾਰਾਜ, ਗੁਰੂ ਅਰਜਨ ਦੇਵ ਜੀ ਨੂੰ ਇਹਨਾਂ ਨੇ ਪਹਿਲਾਂ ਰਲ ਮਿਲ ਕੇ ਬਹੁਤ ਤਸੀਹੇ ਦਿੱਤੇ ਆ, ਬਾਦਸ਼ਾਹ ਦੁਬਾਰੇ ਐਸਾ ਗੁਨਾਹ ਨਾ ਕਰਿਓ, ਅਸੀਂ ਜਾਂਦੇ ਹਾਂ ਆਪ ਮਹਾਰਾਜ ਨੂੰ ਲੈ ਕੇ ਆਵਾਂਗੇ, ਤੁਹਾਡੀ ਵਾਰਤਾ ਹੋਏਗੀ, ਤੁਹਾਨੂੰ ਸਾਰੀ ਗੱਲ ਸਮਝ ਆ ਜਾਏਗੀ। ਤੇ ਬਾਦਸ਼ਾਹ ਜਹਾਂਗੀਰ ਮੰਨ ਗਿਆ। ਮਹਾਰਾਜ ਸਾਹਿਬ ਜੀ ਦਿੱਲੀ ਗਏ, ਮਜਨੂ ਦਾ ਟਿੱਲਾ ਗੁਰਦੁਆਰਾ ਸਾਹਿਬ ਜਿੱਥੇ ਹੈ ਉੱਥੇ ਮਹਾਰਾਜ ਜੀ ਨੇ ਆਸਣ ਲਾਇਆ। ਆਸਣ ਲਾ ਕੇ ਆਖਿਆ ਅਸੀਂ ਬਾਦਸ਼ਾਹ ਨੂੰ ਮਿਲਣ ਨਹੀਂ ਜਾਣਾ। ਹਾਂ ਬਾਦਸ਼ਾਹ ਚਾਹੁੰਦਾ ਅਸੀਂ ਪੰਜਾਬ ਤੋਂ ਆ ਗਏ ਹਾਂ, ਬਾਦਸ਼ਾਹ ਦਿੱਲੀ ਤੱਕ ਤੋਂ ਆ ਜਾਏ। ਤੇ ਬਾਦਸ਼ਾਹ ਮਹਾਰਾਜ ਸਾਹਿਬ ਜੀ ਨੂੰ ਮਿਲਣ ਆਇਆ, ਬੜੇ ਬਚਨ ਹੋਏ, ਸ਼ਰਧਾਲੂ ਬਣ ਗਿਆ ਮਹਾਰਾਜ ਦਾ। ਇਹਨੇ ਚੰਦੂ ਨੇ ਫਿਰ ਉਹ ਗਵਾਲੀਅਰ ਦੇ ਕਿਲੇ ਵਾਲੀ ਚਾਲ ਚੱਲੀ। ਬਾਦਸ਼ਾਹ ਕੁਝ ਦਿਨਾਂ ਬਾਅਦ ਬਿਮਾਰ ਹੋ ਗਿਆ ਜੀ, ਸਾੜ ਸਤੀ ਆਈ ਹੈ ਤੁਹਾਡੇ ਤੇ, ਕੋਈ ਤੁਹਾਡਾ ਮਿੱਤਰ ਪਿਆਰਾ ਐਸਾ ਤਪਸਵੀ ਸਾਧੂ ਹੋਵੇ ਤੁਹਾਡੇ ਲਈ ਕੁਝ ਸਮਾਂ ਤਪੱਸਿਆ ਕਰੇ ਗਵਾਲੀਅਰ ਦੇ ਕਿਲੇ 'ਚ ਬਹਿ ਕੇ, ਤਾਂ ਤੁਹਾਡਾ ਭਲਾ ਹੋ ਸਕਦਾ। ਤੇ ਬਾਦਸ਼ਾਹ ਨੇ ਮਹਾਰਾਜ ਨੂੰ ਬੇਨਤੀ ਕੀਤੀ। ਮਹਾਰਾਜ ਜੀ ਕਹਿੰਦੇ ਬਾਦਸ਼ਾਹ ਸਾੜ ਸਤੀ ਮਾੜੇ ਸਮੇਂ ਨੂੰ ਕਹਿੰਦੇ ਜੋਤਿਸ਼ ਵਾਲੇ, ਬਾਦਸ਼ਾਹ ਸਾੜ ਸਤੀ ਤੇਰੇ ਤੇ ਨਹੀਂ, ਸਾੜ ਸਤੀ ਕਿਸੇ ਹੋਰ ਤੇ ਆਈ ਹੈ, ਉਹਨੂੰ ਦੱਸ ਦਿਓ ਤੇਰੀ ਸਾੜ ਸਤੀ ਤੇਰੀ ਮੌਤ ਨਾਲੇ ਲੱਥੇਗੀ, ਹੁਣ ਦੱਸ ਦਿਓ ਉਹਨੂੰ। ਤੇ ਆਪ ਮਹਾਰਾਜ ਕਹਿੰਦੇ ਬਾਦਸ਼ਾਹ ਤੇਰੀ ਸਾਡੇ ਨਾਲ ਮਿੱਤਰਤਾ ਹੈ, ਹਾਂ ਤੇਰੇ ਲਈ ਅਸੀਂ ਬੈਠਾਂਗੇ ਜਿੱਥੇ ਕਹੇਗਾ ਤਪ ਕਰਨ। ਮਹਾਰਾਜ ਸਾਹਿਬ ਗਵਾਲੀਅਰ ਕਿਲੇ ਚਲੇ ਗਏ, ਪਿੱਛੋਂ ਇਹ ਫੇਰ ਪੇਸ਼ ਹੋਏ ਮੁਰਤਜਾ ਖਾਂ, ਸੋਢੀ ਮਿਹਰਬਾਨ ਤੇ ਪ੍ਰੀਤੀ ਚੰਦ। ਇਹਨਾਂ ਨੇ ਮਹਾਰਾਜ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ 'ਚ ਕਈ ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਹੋਏ ਹੈ ਛੇਵੇਂ ਪਾਤਸ਼ਾਹ ਜੀ ਨੂੰ। ਥੋੜ੍ਹਾ ਜਿਹਾ ਆਪਾਂ ਹਟ ਕੇ ਇਤਿਹਾਸ ਤਾਂ ਸੁਣਾ ਰਹੇ ਹਾਂ ਵੀ ਇੱਕ ਤਾਂ ਇਹਦੀ ਸਮਾਪਤੀ ਮਾਊ ਪਿੰਡ ਤੋਂ ਸ਼ੁਰੂ ਕੀਤਾ ਉੱਥੇ ਕਰਾਂਗੇ, ਤੇ ਦੂਸਰਾ ਤਾਂ ਕਿ ਅੱਜ ਦਾ ਪ੍ਰਕਰਨ ਢਾਡੀ ਸਿੰਘ ਉਹ ਆਪਣੇ ਰਸ ਕਵਿਤਾ ਦੇ ਰਸ ਨਾਲ ਤੁਹਾਨੂੰ ਸੁਣਾਉਣ। ਸੋ ਇਹਨਾਂ ਦਾ ਜਦੋਂ ਬੱਸ ਨਾਲ ਚੱਲਿਆ ਕਹਿੰਦੇ ਜੀ ਗੁਰਤਾ ਗੱਦੀ ਦੀ ਦਾਤ ਇਹਨੂੰ ਮਿਲਣੀ ਚਾਹੀਦੀ ਸੀ ਮਿਹਰਬਾਨ ਨੂੰ, ਪਰ ਇਹਨਾਂ ਹਥਿਆਰ ਲਈ ਹੈ। ਤੇ ਵਜੀਦ ਖਾਨ ਨੇ ਫੇਰ ਬਾਦਸ਼ਾਹ ਨੂੰ ਸਮਝਾਇਆ। ਬਾਦਸ਼ਾਹ ਨੇ ਪੁੱਛਿਆ ਕੋਈ ਐਸਾ ਮਹਾਤਮਾ ਸਿੱਖ ਕੌਮ 'ਚ ਹੈ ਜਿਹੜਾ ਗੁਰੂ ਨਾਨਕ ਦੇਵ ਤੋਂ ਲੈ ਕੇ ਹੁਣ ਤੱਕ ਸਭ ਕੁਝ ਜਾਣਦਾ ਹੋਵੇ। ਵਜ਼ੀਰ ਖਾਨ ਨੇ ਆਖਿਆ ਮਹਾਰਾਜ ਗੁਰੂ ਨਾਨਕ ਦੇਵ ਜੀ ਦਾ ਵੱਡਾ ਪੁੱਤ ਉਹਨਾਂ ਦੇ ਵੱਡੇ ਸਾਹਿਬਜ਼ਾਦੇ ਸਰੀਰ ਕਰਕੇ ਨੇ, ਤੇ ਤੁਸੀਂ ਉਹਨਾਂ ਤੋਂ ਤਸਦੀਕ ਕਰ ਸਕਦੇ ਹੋ। ਬਾਦਸ਼ਾਹ ਨੇ ਬੜੇ ਅਦਬ ਨਾਲ ਰਥ ਘੋੜੇ ਭੇਜ ਕੇ ਬਾਬਾ ਸ੍ਰੀ ਚੰਦ ਸਾਹਿਬ ਨੂੰ ਦਿੱਲੀ ਬੁਲਾਇਆ ਤੇ ਤਸਦੀਕ ਕੀਤਾ ਹੈ ਕਿ ਅਸਲੀ ਗੁਰਤਾ ਗੱਦੀ ਦਾ ਮਾਲਕ ਕੌਣ ਹੈ। ਤੇ ਬਾਬਾ ਸ੍ਰੀ ਚੰਦ ਜੀ ਨੇ ਆਖਿਆ

ਪੱਗ ਗੁਰੂ ਅਰਜਨ ਦੇਵ ਜੀ ਨੂੰ ਭੇਜੀ ਸੀ, ਸਿੱਖ ਸੰਗਤਾਂ ਦੇ ਮਨਾਂ ਚੋਂ ਭੁਲੇਖੇ ਕੱਢੇ ਸੀ, ਔਰ ਪਿਓ ਦੀ ਪੱਗ ਪ੍ਰਿਥੀ ਚੰਦ ਨੂੰ ਘੱਲੀ ਸੀ। ਤੇ ਅੱਜ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ ਦੀ ਦਾਤ ਮਿਲੀ ਹੈ, ਅਸੀਂ ਗੁਰਤਾ ਦੀ ਪੱਗ ਉਹਨਾਂ ਨੂੰ ਹੀ ਘੱਲੀ ਹੈ। ਬੇਸ਼ੱਕ ਤੁਸੀਂ ਮੌਜੂਦਾ ਸਿੱਖਾਂ ਤੋਂ ਪੁੱਛ ਸਕਦੇ ਹੋ, ਸਾਡੀ ਸਾਰੀ ਕੌਮ ਦੇ ਛੇਵੇਂ ਪਾਤਸ਼ਾਹ ਮੌਜੂਦਾ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ। ਹਾਂ ਬਾਦਸ਼ਾਹ, ਇੱਕ ਗੱਲ ਯਾਦ ਰੱਖੀ, ਸਾਡੇ ਪਿਓ ਗੁਰੂ ਨਾਨਕ ਦੇਵ ਚ ਔਰ ਗੁਰੂ ਹਰਗੋਬਿੰਦ ਸਾਹਿਬ ਚ ਕੋਈ ਭੇਦ ਨਾ ਸਮਝੀ, ਕੋਈ ਫਰਕ ਨਾ ਸਮਝੀ। ਬਾਬਾ ਜੀ ਦੀ ਤਸਦੀਕ ਤੋਂ ਬਾਅਦ ਸਾਈਂ ਮੀਆਂ ਮੀਰ ਜੀ ਮਿਲੇ ਸਨ। ਫਿਰ ਬਾਦਸ਼ਾਹ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਉਹ 52 ਰਾਜੇ ਕੈਦ ਤੋਂ ਛੁਡਵਾਏ, ਮਹਾਰਾਜ ਆਪ ਬਾਹਰ ਆਏ। ਸਾਨੂੰ ਸਾਰਾ ਇਤਿਹਾਸ ਲੰਬਾ ਹੈ। ਹੁਣ ਜਦੋਂ ਮਹਾਰਾਜ ਸਾਹਿਬ ਬਾਦਸ਼ਾਹ ਨੂੰ ਮਿਲੇ ਹੈ, ਬਾਦਸ਼ਾਹ ਨੂੰ ਚੰਦੂ ਦੀਆਂ ਸਾਰੀਆਂ ਖੋਟੀਆਂ ਕਰਤੂਤਾਂ ਦੱਸੀਆਂ ਨੇ ਤੇ ਦੱਸ ਕੇ ਆਖਿਆ ਸਾਡਾ ਚੋਰ, ਇਹਨੂੰ ਸਾਡੇ ਹਵਾਲੇ ਕਰੋ। ਫਿਰ ਬਾਦਸ਼ਾਹ ਨੇ ਮਹਾਰਾਜ ਸਾਹਿਬ ਜੀ ਦੇ ਹਵਾਲੇ ਕੀਤਾ ਤੇ ਪਹਿਲਾਂ ਦਿੱਲੀ ਦੇ ਵਿੱਚ ਜਲੂਸ ਕੱਢਿਆ ਗਿਆ ਚੰਦੂ ਦਾ। ਫਿਰ ਦਿੱਲੀ ਤੋਂ ਛਿੱਤਰਾਂ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਪੰਜਾਬ ਲਿਆਂਦਾ ਗਿਆ, ਅੰਮ੍ਰਿਤਸਰ ਸਾਹਿਬ। ਅੰਮ੍ਰਿਤਸਰ ਸਾਹਿਬ ਤੋਂ ਪਾਵਨ ਧਰਤੀ ਤੋਂ ਲਾਹੌਰ ਲੈ ਕੇ ਗਏ।

ਦੇ ਕੇ ਜੇ ਗੁਰੂ ਅਰਜਨ ਦੇਵ ਦੇ ਸੀਸ ਚ ਤੱਤਾ ਰੇਤਾ ਨਾ ਪਾਇਆ ਤੇਰੇ ਬਾਲ ਬੱਚੇ ਤੱਕ ਮਾਰ ਦਿਆਂਗਾ। ਉਹਦੇ ਦਰਵਾਜ਼ੇ ਤੇ ਜਦੋਂ ਪਹੁੰਚੇ ਹੈ ਉਹ ਕਹਿੰਦਾ ਮਹਾਰਾਜ ਸਾਹਿਬ ਜੀ ਜੇ ਆਗਿਆ ਹੋਵੇ ਮੇਰਾ ਇਹਦੇ ਨਾਲ ਹਿਸਾਬ ਕਿਤਾਬ ਬਾਕੀ ਕਰਨਾ ਰਹਿੰਦਾ। ਮਹਾਰਾਜ ਜੀ ਜਾਣੀ ਜਾਣ ਸੀ। ਮਹਾਰਾਜ ਜੀ ਕਹਿੰਦੇ ਅਸੀਂ ਨਿਬੇੜ ਰਹੇ ਹਾਂ, ਤੂੰ ਵੀ ਨਿਬੇੜ ਲੈ ਭਾਈ। ਉਹ ਅੰਦਰੋਂ ਕੜਛਾ ਲੱਕੜ ਦਾ ਚੁੱਕ ਕੇ ਲੈ ਕੇ ਆਇਆ। ਕਹਿੰਦਾ ਮਹਾਰਾਜ ਇਹ ਉਹ ਕੜਛਾ ਜਿਹਦੇ ਨਾਲ ਇਸ ਜ਼ਾਲਮ ਨੇ ਧੱਕੇ ਨਾਲ ਮੇਰੇ ਕੋਲੋਂ ਸਤਿਗੁਰਾਂ ਦੇ ਸੀਸ ਚ ਰੇਤ ਪਵਾਈ ਗਰਮ, ਤੇ ਉਹਨੇ ਖਿੱਚ ਕੇ ਦੇ ਸਿਰ ਚ ਮਾਰਿਆ ਤੇ ਇਹਦੀ ਖੋਪਰ ਭੰਨ ਦਿੱਤੀ, ਮੌਕੇ ਤੇ ਹੀ ਮਰ ਗਿਆ।

ਬਦਲਾ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ ਸਤਿਗੁਰੂ ਨੇ ਇਸ ਤਰ੍ਹਾਂ ਲਿਆ। ਸਤਸੰਗਤ ਜੀ, ਇਹ ਜਿਹੜੀ ਐਡੀ ਵੱਡੀ ਦਾਤ ਹੈ, ਐਡਾ ਵੱਡਾ ਬਦਲਾ ਹੈ ਸਤਿਗੁਰੂ ਸਾਹਿਬ ਜੀ ਦਾ, ਇਹਦੀ ਜੜ ਅਕਾਲ ਪੁਰਖ ਵਾਹਿਗੁਰੂ ਜੀ ਨੇ, ਅੱਜ ਇਸ ਨਗਰ ਦੀਆਂ ਸੰਗਤਾਂ ਮਹਾਰਾਜ ਸਾਹਿਬ ਜੀ ਦਾ ਅੱਜ ਵਿਆਹ ਪੁਰਬ ਮਨਾ ਰਹੀਆਂ ਨੇ, ਖੁਸ਼ੀਆਂ ਮਨਾ ਰਹੀਆਂ ਨੇ, ਤੇ ਉਸ ਨਗਰ ਦੇ ਵਿੱਚ ਮਾਤਾ ਗੰਗਾ ਦੇ ਰੂਪ ਚ ਲਾਈ ਸੀ।

ਖੰਡਾਂ ਬ੍ਰਹਿਮੰਡਾਂ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪੁੱਤਰ ਹਜ਼ੂਰੀ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਲਈ ਹਾਜ਼ਰੀ ਭਾਰੀ ਸਨਮਾਨਯੋਗ ਸਾਧ ਸੰਗਤ ਜੀ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਨਮੁਖ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੰਡ ਸਿੰਘ ਜੀ ਪਟਿਆਲੇ ਵਾਲੇ ਗੁਰੂ ਪਾਤਸ਼ਾਹ ਦੇ ਪਾਵਨ ਇਤਿਹਾਸ ਦੇ ਨਾਲ ਸਾਂਝ ਪਾ ਰਹੇ ਸਨ, ਸੋ ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪ ਜੀ ਦੇ ਸਨਮੁਖ ਧੰਨ ਗੁਰੂ ਰਾਮਦਾਸ ਮਹਾਰਾਜ ਦਰ ਦੇ ਵਰਸਾਏ ਹੋਏ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜੋ ਕਿ ਪਿਛਲੇ ਤਕਰੀਬਨ 5 ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਪਾ ਰਿਹਾ ਹੈ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਹੈ, ਉਹ ਆਪ ਜੀ ਨੂੰ ਕੀਰਤਨ ਦੁਆਰ ਨਿਹਾਲ ਕਰਨਗੇ। ਉਪਰੰਤ ਜੋ ਕਿ ਢਾਡੀ ਸਿੰਘ ਢਾਡੀ ਜਥੇ ਪਹੁੰਚੇ ਹਨ, ਉਹਨਾਂ ਨੇ ਹਾਜ਼ਰੀ ਭਰਨੀ ਹੈ। ਸੋ ਆਓ ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਿਆਂ ਪਾਸੋਂ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Guru Arjan Dev, he is not kind of God, he is not like God, he himself the God. Guru Arjan Dev, aap Rab ne, aur aaj Rab Falor lage Mao Pind, jithe Satguru Sache Paatsha tuke ne, te Guru Arjan Dev ji sach di moort ne, sach da mujasma ne, सच दी जोत है आप रब ने ते इन्हां दे संगी साथी भी फिर इहो जिहे ही होणगे ना जिदन आनंद कार सी फिर बरात कठी आप ही कीती ने और च संत महापुरश मस्तानी गिरती दे लोग फकीर ते ओ जदों पहुंचे ना उत्थे माओ पिंड फलोर दे लागे जिथे आनंद कार्ज होना सी ते सहुरे ने वेख्या ये किदां दी बरात आ गई ये कीर्तन करते नाम जपते असी तो कुछ होर ही सोचते गुरु अर्जन किस तरह के बंदे नाल लैके आ गया जिन्हां दे कपड़े भी सही नहीं एक दफा प्यार नाल सतनाम
1: श्री वाह
0: अज रब ढुकिया है माओ पिंड गुरु अर्जन देव प्रतख हर उन्हां दियां सिफतां असीं आ सारा महीना करदे रहे हां शहीदी दे भी प्रोग्राम निकले गुरगद्दी आई गुरु हरगोबिंद साहब सच्चे पातशाह जी का प्रकाश पुरब अगों तुसीं सारिआं ने मनाउणा है तो सारे दिहाड़े इस गुरद्वारा साहिब फ्री मुंड विखे कमेटी बहुत ही प्यार दे नाल श्रद्धा नाल और संगत भी इत्थे जो संगत का प्यार है सानू होर किते घट नसीब हुंदा है इस करके साडा भी इत्थे दिल लगा तो सवा महीना आपां इत्थे आपां कि हाजरी भरांगे कोई गल नहीं एक महीने का सी एक हफ्ता होर वध गया मैं कहा कोई गल नहीं गुरु महाराज की कीर्ति संगत का प्यार देख के साडे मन में भी आउंदा जग संगत सुनना चाहती है और खास तौर पर बच्चे जड़े पिछे बैठे ने इन्हां नाल साडा खास नेह बन गया ये अच्छा बजाउंदे ने ये साडा भी दिल करता कि असी अच्छा काम करिए गुरु साहब की प्रेरणा मैं बेनती कर रहा सी गुरु अर्जन देव सच्चे पातशाह जो बरात लेके पहुंचे ने ते उन्हां दे मन विच थोड़ा जा कपटा आ गया कहन लगे कि इत्थे गंगा नूं नहीं व्याहुणा सरकार जिहड़ी ये लगता है कि गुरु अर्जन के खिलाफ है जहांगीर बादशाह जिहड़ा है हो सकता है इन्हां नूं कोई सजा दवे ते इन्हां दी ओ जो चढ़ावा है वह आना बंद हो जाए ते गुरु अर्जन जिहड़े ने इह कोई कम कार भी कर सकते ने कि साडी धी नूं प्रशादा पाणी विच छका सकन ये सौरा सोचता है ते व्यौंत घड़ी कहन लगे कि साडे पिंड दा रवाज है कि असी पहला लाड़े जड़ा दूल्हा हुंदा है वह किले पुट की रस्म जिहड़ी उसनू करनी पैंदी गुरु अर्जन देव कहन लगे पहला तुसीं इह गल कीती नहीं साडे नाल जो रिश्ता होया सी उदों इह शर्त तुसीं रखी नहीं क्योंकि पुराना जमाना सी स्वंबर जदों लोग करदे ने स्वंबर हुंदा सी उर च जिहड़े राजे महाराजे हुंदे सन वह जाके इस तरह के मुकाबले करदे सन ते मुकाबला करन तो बाद जिहड़ा बंदा जितदा सी लड़की का साक लड़की का रिश्ता जिहड़ा आनंद कार्ज उहदे नाल हो जांदा सी तो यह पुरानी रसम सी गुरु अर्जन देव जी कहन लगे इहदे बारे तुसीं साडे नाल गल पहलां कीती नहीं गल होई नहीं साडी कहिंदे नहीं असीं इस तों बगैर आनंद कार्ज जिहड़ा ना उह करदे नहीं इह तुहानूं करना पवेगा अहे किले पुट की रसम है एक नेजा हुंदा है नेजा वो मुंडा घोड़े ते चढ़ के उस किले नूं कुटदा है ते जिहड़ा किले नूं कुट दवे वो साडी बेटी दे नाल शादी आनंद कार्ज जिहड़ा वो कर सकता है मैं मुक्तसर ही बेनती करांगा रात नूं इन्हां ने की कीता किक्कर दा दरख्त सी उस नूं कट के ते किले दा रूप दे दिता हुण धोखा करन लगे ने किदे नाल कर रहे ने जिहड़ा गुरु कहिंदा बोलीए सच धर्म झूठ ना बोलीए ਸਤਿਗੁਰ ਸੱਚੇ ਪਾਤਸ਼ਾਹ ਸ਼ਾਂਤੀ ਦੀ ਮੂਰਤ ਉਹ ਗੁੱਸੇ ਨਹੀਂ ਹੋਏ, ਤੱਤੇ ਨਹੀਂ ਹੋਏ, ਜਿਹੜਾ ਤੱਤੀ ਤਵੀ ਤੇ ਬੈਠ ਕੇ ਤੱਤਾ ਨਹੀਂ ਹੁੰਦਾ, ਉਹ ਸਹੁਰੇ ਦੀ ਗੱਲ ਤੋਂ ਕਿੱਥੇ ਉਹਨਾਂ ਨੇ ਨਾਰਾਜ਼ ਹੋਣਾ ਸੀ। ਕਹਿਣ ਲੱਗੇ ਕੋਈ ਗੱਲ ਨਹੀਂ, ਘੋੜੇ ਦਾ ਪ੍ਰਬੰਧ ਕਰੋ। ਮਹਾਰਾਜ ਜੀ ਨੇ ਹਿਸਟਰੀ ਕਹਿੰਦੀ ਹੈ ਜਿਹਨਾਂ ਨੇ ਲਿਖਿਆ ਕਿਤਾਬ ਦੇ ਵਿੱਚ ਕਿ ਨੇਜਾ ਪਕੜਿਆ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਤੇ ਦੂਰੋਂ ਐਨ ਘੋੜਾ ਜਦੋਂ ਭੱਜਾ ਆ ਰਿਹਾ ਸੀ ਤੇ ਕਹਿੰਦੇ ਜਦੋਂ ਮਾਰਿਆ ਕਿਲੇ ਦੇ ਵਿੱਚ ਤੇ ਜੜਾਂ ਦੇ ਸਮੇਤ ਹੀ ਕਿੱਕਰ ਦਾ ਦਰਖਤ ਜਿਹੜਾ ਪੁੱਟ ਕੇ ਬਾਹਰ ਰੱਖ ਦਿੱਤਾ। ਦਰਖਤ ਇਸ ਤਰ੍ਹਾਂ ਪੁੱਟ ਦਿੱਤਾ ਜਿਵੇਂ ਮੱਖਣ ਚੋਂ ਵਾਲ ਪਾਰ ਕੱਢ ਕੇ ਮਾਰੀ ਜਾਣਾ। ਇਤਨੇ ਬਲੀ ਗੁਰੂ ਅਰਜਨ ਦੇਵ ਮਹਾਰਾਜ ਸਹੁਰਾ ਹੈਰਾਨ ਹੋ ਗਿਆ, ਕਹਿਣ ਲੱਗਾ ਇਹ ਤੇ ਡੱਕਾ ਭੰਨ ਕੇ ਦੂਰੇ ਨਹੀਂ ਕਰਦੇ, ਲੋਕ ਆਸੇ ਪਾਸੇ ਇਹਨਾਂ ਦੀ ਖਿਦਮਤ ਵਿੱਚ ਸੇਵਾ ਦੇ ਵਿੱਚ ਰਹਿੰਦੇ ਨੇ ਤੇ ਗੁਰੂ ਅਰਜਨ ਇੰਨੇ ਬਲੀ ਨੇ। ਕਹਿੰਦੇ ਨੇ ਕਿ ਉਸ ਦੌਰਾਨ ਘੋੜਾ ਜਿਹੜਾ ਸੀ ਨਾ ਉਹ ਮਰ ਗਿਆ, ਉਹਦੀ ਮੌਤ ਹੁੰਦੀ ਘੋੜੇ ਦੀ। ਉੱਥੇ ਗੁਰਦੁਆਰਾ ਵੀ ਬਣਿਆ ਔਰ ਬਣ ਜ਼ਾਹਿਰ ਬਣਨਾ ਹੀ ਸੀ, ਇਤਨਾ ਵੱਡਾ ਇਤਿਹਾਸ ਉੱਥੇ ਗੁਰਦੁਆਰਾ ਸਾਹਿਬ ਸੰਗਤਾਂ ਦਰਸ਼ਨ ਕਰਦੀਆਂ ਹਨ। ਗੁਰੂ ਅਰਜਨ ਦੇਵ ਮਹਾਰਾਜ ਜੀ ਉਤਰ ਕੇ ਕੁਛ ਬੋਲਣ ਲੱਗੇ, ਉਹ ਇੱਕ ਪੋਇਮ ਮੇਰੇ ਤਾਇਆ ਜੀ ਸੁਣਾਉਂਦੇ ਹੁੰਦੇ ਸਨ, ਉਹਦੇ ਵਿੱਚ ਟੋਪੀਆਂ ਦਾ ਜ਼ਿਕਰ ਹੈ ਤੇ ਠੂਠਿਆਂ ਦਾ ਜ਼ਿਕਰ ਹੈ, ਮੈਨੂੰ ਕਵਿਤਾ ਭੁੱਲ ਗਈ। ਤੇ ਜਿਹੜੀਆਂ ਮਾਤਾ ਗੰਗਾ ਦੀਆਂ ਸਖੀਆਂ ਸਹੇਲੀਆਂ ਸਨ ਉਹਨਾਂ ਨੇ ਇਹ ਸਾਰਾ ਕੌਤਕ ਵੇਖਿਆ। ਉਹ ਸਹੇਲੀਆਂ ਜਾ ਕੇ ਜਦੋਂ ਮਾਤਾ ਗੰਗਾ ਦੇ ਕੋਲ ਜਾਂਦੀਆਂ ਨੇ ਤੇ ਕਹਿੰਦੀਆਂ ਕਿ ਅਰਜਨ ਨੇ ਇਸ ਤਰੀਕੇ ਦੇ ਨਾਲ ਉਹ ਕਿੱਕਰ ਦਾ ਦਰਖਤ ਪੁੱਟ ਦਿੱਤਾ ਹੈ ਜੜਾਂ ਸਮੇਤ, ਤੇ ਉਤਰ ਕੇ ਤੇ ਇੱਕ ਕਵਿਤਾ ਜਿਹੜੀ ਸੀ ਕੁਝ ਬਚਨ ਜਿਹੜੇ ਸਨ ਉਹ ਕਰਦੇ ਪਏ ਸਨ। ਤੇ ਗੰਗਾ ਕਹਿਣ ਲੱਗੀ ਕਿ ਬਚਨ ਕੀ ਸਨ, ਕਿਉਂਕਿ ਮਾਤਾ ਗੰਗਾ ਵੀ ਜਿਹੜੀ ਸੀ ਨਾ ਇਹ ਵੀ ਬੜੀ ਅਧਿਆਤਮਕ ਸਪਿਰਚੁਅਲ ਔਰਤ ਸੀ ਮਾਤਾ ਗੰਗਾ, ਕਿਉਂਕਿ ਐਵੇਂ ਸੰਬੰਧ ਨਹੀਂ ਬਣਿਆ। ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਆਪ ਪਰਮੇਸ਼ਰ ਹੀ ਗੰਗਾ ਨੂੰ ਵਿਆਹਣ ਵਾਸਤੇ ਆਏ ਸੀ, ਜੋ ਤੁਸੀਂ ਪੁਰਬ ਮਨਾ ਰਹੇ ਅੱਜ ਦਾ ਦਿਨ ਮਨਾਇਆ ਜਾ ਰਿਹਾ। ਤੇ ਜਦੋਂ ਸਹੇਲੀਆਂ ਨੇ ਦੱਸਿਆ ਕਿ ਗੁਰੂ ਅਰਜਨ ਜਿਹੜੇ ਸਨ ਉਹ ਟੋਪੀਆਂ ਦੀ ਗੱਲ ਪਏ ਕਰਦੇ ਸਨ, ਠੂਠਿਆਂ ਦੀ ਗੱਲ ਕਰਦੇ ਸਨ, ਗੰਗਾ ਕਹਿਣ ਲੱਗੀ ਅਨਰਥ ਹੋ ਗਿਆ, ਇਹ ਗੁਰੂ ਦੇ ਮੂੰਹ ਚੋਂ ਬਚਨ ਨਿਕਲ ਗਿਆ, ਠੂਠੇ ਜਿਹੜੇ ਨੇ ਇਹ ਭਿਖਾਰੀਆਂ ਦੇ ਹੱਥ ਵਿੱਚ ਹੁੰਦੇ, ਹੁਣ ਸਾਡਾ ਨਗਰ ਜਿਹੜਾ ਇਹ ਭਿਖਾਰੀ ਬਣੇਗਾ ਉਜੜੇਗਾ ਇੱਕ ਵਾਰੀ। ਤੇ ਟੋਪੀਆਂ ਦਾ ਜ਼ਿਕਰ ਕੀਤਾ ਕਿਉਂਕਿ ਮੁਸਲਮਾਨ ਜਿਹੜੇ ਸਨ ਲੋਕਾਂ ਨੂੰ ਪੱਗ ਨਹੀਂ ਸੀ ਬਣਨ ਦਿੰਦੇ, ਕਹਿੰਦੇ ਸਨ ਟੋਪੀਆਂ ਪਾਓ, ਇਹ ਟੋਪੀਆਂ ਦਾ ਰਿਵਾਜ ਉਹਨਾਂ ਨੇ ਪਾਇਆ ਸੀ, ਅੱਜ ਕੱਲ੍ਹ ਫੈਸ਼ਨ ਬਣ ਗਿਆ ਟੋਪੀਆਂ ਪਾਉਣ। ਤੇ ਗੰਗਾ ਨੇ ਉਦਮ ਕੀਤਾ, ਜਾ ਕੇ ਚਰਨ ਫੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ, ਕਹਿਣ ਲੱਗੀ ਬਖਸ਼ ਲਓ ਇਸ ਨਗਰ ਨੂੰ, ਬਖਸ਼ ਲਓ ਇਸ ਨਗਰ ਤੇ ਰੱਖੋ ਕਿਰਪਾ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਬਚਨ ਹੁਣ ਜਿਹੜਾ ਸਾਡੇ ਮੂੰਹ ਚੋਂ ਨਿਕਲ ਗਿਆ ਇੱਕ ਵਾਰੀ, ਇੱਕ ਵਾਰੀ ਇਹ ਨਗਰ ਜਿਹੜਾ ਉਜੜੇਗਾ ਜ਼ਰੂਰ, ਔਰ ਧਾਰਨੀਆਂ ਨੇ ਤੁਸੀਂ ਪੜ੍ਹ ਕੇ ਹਿਸਟਰੀ ਦੇਖ ਲੈਣਾ ਉਹ ਨਗਰ ਉਜੜਿਆ ਗੁਰੂ ਅਰਜਨ ਦੇਵ ਮਹਾਰਾਜ ਦੇ ਕਹਿਣ ਤੇ। ਤੇ ਗੁਰੂ ਮਹਾਰਾਜ ਕਹਿਣ ਲੱਗੇ ਬਾਅਦ ਚੋਂ ਵਸੇਗਾ ਵੀ, ਇਹ ਵਸੇਗਾ ਵੀ, ਦੂਣਾ ਚੋਣਾ ਵਸੇਗਾ। ਤੋ ਅੱਜ ਦਾ ਇਹ ਦਿਹਾੜਾ ਸੰਗਤਾਂ ਉਸ ਦਿਨ ਤੋਂ ਲੈ ਕੇ ਸੀਨਾ ਬਸੀਨਾ ਗੁਰੂ ਦੀਆਂ ਸੰਗਤਾਂ, ਗੁਰੂ ਅਰਜਨ ਦੇਵ ਨਾਲ ਪਿਆਰ ਕਰਨ ਵਾਲੀਆਂ ਸੰਗਤਾਂ ਮਨਾਉਂਦੀਆਂ ਆ ਰਹੀਆਂ, ਅੱਜ ਬਿਲਗਾ ਦੀਆਂ ਸੰਗਤਾਂ ਦੇ ਵੱਲੋਂ ਇਹ ਮਹਾਨ ਉਪਰਾਲਾ ਕੀਤਾ ਗਿਆ ਹੈ ਕਿ ਜੋ ਗੁਰਮੁਖ ਰੂਹ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਇਹ ਰਸਨਾ ਕਿਸ ਤਰ੍ਹਾਂ ਤੁਹਾਡੀ ਉਸਤਤ ਕਰ ਸਕਦੀ ਹੈ। ਭੱਟਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਦਾ ਕੋਈ ਅੰਤ ਹੀ ਨਹੀਂ, ਕਿਸੇ ਬੰਦੇ ਦਾ ਕੋਈ ਅੰਤ ਥੋੜ੍ਹਾ ਬਹੁਤਾ ਹੋ ਸਕਦਾ, ਥੋੜ੍ਹੀ ਲਿਮਿਟ ਹੋ ਸਕਦੀ ਹੈ। ਪਾਤਸ਼ਾਹ ਕਹਿੰਦੇ ਨੇ ਅੰਤ ਨਾ ਪਾਵਤ ਦੇਵ ਸਭ ਹੈ, ਮਾੜੇ ਮੋਟੇ ਦੇ ਬੰਦੇ ਦੀ ਗੱਲ ਹੀ ਛੱਡੋ, ਦੇਵਤੇ ਵੀ ਗੁਰੂ ਅਰਜਨ ਦੇਵ ਜੀ ਦਾ ਅੰਤ ਨਹੀਂ ਪਾ ਸਕਦੇ।

0: ਫਤਿਹ ਦੇ ਨਾਲ।
1: ਸੋ ਦਾਸ ਨੂੰ ਕੀਰਤਨ ਦੀ ਸਮਾਪਤੀ ਹੈ। ਅੱਜ ਦਾ ਇਹ ਸਾਡਾ ਕੀਰਤਨ ਇਸ ਫੇਰੀ ਦਾ ਲਾਸਟ ਕੀਰਤਨ ਹੈ। ਤੋ ਅੱਗੋਂ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨਗੇ ਅਤੇ ਫਿਰ ਆਪ ਜੀ ਦੇ ਦਰਸ਼ਨ ਦੀਦਾਰ ਹੋਣਗੇ। ਭੁੱਲਾਂ ਚੁੱਕਾਂ ਦੀ ਖਿਮਾ ਸਾਰੀ ਕਮੇਟੀ ਦਾ, ਸਾਰੇ ਮੇਰੇ ਭਰਾਵਾਂ ਦਾ, ਗੁਰੂ ਕੀ ਸੰਗਤ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੇ ਕਿਰਪਾ ਕੀਤੀ, ਰਹਿਮਤ ਕੀਤੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ
2: ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਹਾਨ ਕੀਰਤਨੀਏ, ਧੰਨ ਧੰਨ ਗੁਰੂ ਰਾਮਦਾਸ ਮਾਰੇ ਦਰ ਦੇ ਵਰਸਾਏ ਹੋਏ ਕੀਰਤਨੀਏ, ਜਿਨ੍ਹਾਂ ਨੇ ਬਹੁਤ ਲੰਮਾ ਸਮਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੀ ਹਜ਼ੂਰੀ ਕੀਰਤਨੀ ਤੌਰ 'ਤੇ ਹਾਜ਼ਰੀ ਭਰੀ। ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਅਤੇ ਉਹਨਾਂ ਦਾ ਜਥਾ, ਜਿਨ੍ਹਾਂ ਨੇ ਪਿਛਲੇ 5 ਹਫ਼ਤਿਆਂ ਤੋਂ ਇਸ ਸਥਾਨ ਦੇ ਉੱਤੇ ਕੀਰਤਨ ਦੀ ਹਾਜ਼ਰੀ ਭਰੀ। ਇਸ ਫੇਰੀ ਦਾ ਉਹਨਾਂ ਦਾ ਆਖਰੀ ਦੀਵਾਨ ਸੀ। ਸਮੂਹ ਸੰਗਤ ਵੱਲੋਂ, ਸਮੂਹ ਪ੍ਰਬੰਧ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਮੈਂ ਸਮੂਹ ਜਥੇ ਦੇ ਚਾਨਣ 'ਚ ਬੇਨਤੀ ਕਰਾਂਗਾ ਕਿ ਉਹ ਗੁਰੂ ਦਰਬਾਰ ਸਾਹਿਬ ਵੱਲੋਂ ਸੰਗਤ ਬਖਸ਼ਿਸ਼, ਸੰਗਤ ਸਨਮਾਨ ਪ੍ਰਾਪਤ ਕਰਨ, ਸਰੂਪ ਦੀ ਬਖਸ਼ਿਸ਼ ਪ੍ਰਾਪਤ ਕਰਨ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਵੀ ਸਮਾਂ ਬਣੇ, ਜ਼ਰੂਰ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਨ ਦਾ ਯਤਨ ਕਰਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਕੀਰਤਨੀਏ ਸਤਿਕਾਰਯੋਗ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਉਹ ਪਹੁੰਚ ਰਹੇ ਹਨ। ਕੱਲ੍ਹ ਰੋਜ਼ ਤੋਂ ਉਹਨਾਂ ਨੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ।

ਉੱਚੀਆਂ ਸੁੱਚੀਆਂ ਆਤਮਾਵਾਂ ਦੇ ਦਿਲਾਂ ਦੀ ਧੜਕਣ, ਜਗਤ ਫਲਵਾੜੀ ਦੇ ਮਾਲੀ ਬਾਲੀਏ ਕੁੱਲ ਆਲਮ ਸਰਬਰੇ ਕਾਇਨਾਤ ਮੌਜੂਦਾ ਗੁਰਗੱਦੀ ਤੇ ਬਿਰਾਜਮਾਨ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬਹੁਤ ਕਲਯੁਗੀ ਜਹਾਜ਼, ਦੁਖੀਆਂ ਦੇ ਦਰਦੀ ਮਜ਼ਲੂਮਾਂ ਦੇ ਰਾਖੇ ਰੂਹਾਨੀਅਤ ਦੇ ਮਾਲਕ ਏਕਤਾ ਦੇ ਪੁਜਾਰੀ ਸਭੇ ਸਾਂਝੀ ਬਾਲਤਾ ਦੇ ਮਦਈ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦਾ ਨਿੰਘ ਮਾਣ ਰਹੀ ਸਰਬਾਤ ਸਾਧ ਸੰਗਤ ਰਸਨਾ ਨੂੰ ਕਰੋ ਪਵਿੱਤਰ, ਗੁਰਦੇਵ ਦੇ ਚਰਨਾਂ ਵਿੱਚ ਲਵਾਓ ਸਾਡੀ ਤੇ ਆਪਣੀ ਹਾਜ਼ਰੀ, ਕਲਗੀਧਰ ਪਾਤਸ਼ਾਹ ਦਾ ਬੁਲੰਦ ਕੀਤਾ ਹੋਇਆ ਨਾਰਾ ਗੱਜ ਬੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰੀਆਂ ਸੰਗਤਾਂ ਨੂੰ, ਬਿਲਗਾ ਨਿਵਾਸੀ ਤੇ ਆਸ ਪਾਸ ਦੀਆਂ ਸਾਰੀਆਂ ਸੰਗਤਾਂ ਨੂੰ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਇੱਕ ਵੇਰ ਭਗਤ ਫਰੀਦ ਜੀ ਦਰਬਾਰ ਸਜਾ ਕੇ ਬੈਠੇ ਸਨ, ਸੰਗਤਾਂ ਆਲੇ ਦੁਆਲੇ ਬੈਠੀਆਂ। ਇੱਕ ਸੱਜਣ ਨੇ ਸਵਾਲ ਕੀਤਾ, ਕਹਿੰਦਾ ਜੀ ਮੈਂ ਪਰਮਾਤਮਾ ਨੂੰ ਮਿਲਣਾ ਤੇ ਕਿਵੇਂ ਮਿਲਿਆ ਜਾ ਸਕਦਾ? ਫਰੀਦ ਜੀ ਨੇ ਜਿਹੜਾ ਜਵਾਬ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਸਾਂਭ ਕੇ ਰੱਖਿਆ ਹੋਇਆ, ਉਹ ਆਖਣ ਲੱਗੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁੱਖ ਹੋਏ ਤੇ ਜੇ ਤੂੰ ਮੇਰਾ ਹੋਏ ਰਹੇ ਸਭ ਜੱਗ ਤੇਰਾ ਹੋਏ। ਅਸੀਂ ਇਸ ਗੱਲ ਨੂੰ ਦਿਲ ਦੇ ਉੱਤੇ ਅਪਣਾਉਂਦੇ ਨਹੀਂ, ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਵਸਾਉਂਦੇ ਨਹੀਂ, ਅਸੀਂ ਦੂਜਿਆਂ ਨੂੰ ਲੱਭਦੇ ਹਾਂ ਉਹ ਕਿਵੇਂ ਆਉਂਦਾ, ਮੱਥਾ ਕਿਵੇਂ ਟੇਕਿਆ, ਉਹਨੇ ਕੀ ਕੀਤਾ, ਕਿਹੜੀ ਸੇਵਾ ਕਰਦਾ ਕਿਹੜੀ ਨਹੀਂ ਕਰਦਾ, ਇਹਨਾਂ ਗੱਲਾਂ ਨਾਲ ਕੋਈ ਵਾਸਤਾ ਨਹੀਂ। ਸਾਡਾ ਵਾਸਤਾ ਆਪਣੇ ਆਪ ਨੂੰ ਸਵਾਰਿਓ, ਆਪਣੇ ਅੰਦਰ ਝਾਤੀ ਮਾਰੋ ਤੁਸੀਂ ਕੀ ਕਰਦੇ ਆ। ਅੱਗੇ ਜਾ ਕੇ ਲਿਖਦੇ ਨੇ ਸਾਹਿਬ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰਵਾਨ ਮੈਂ ਤੇ ਸਰ ਨੀਮਾ ਕਰ ਦੇਖ। ਤੂੰ ਲੋਕਾਂ ਨੂੰ ਕਾਹਦੇ ਦੇਖਦਾ, ਤੂੰ ਆਪਣੇ ਅੰਦਰ ਝਾਤੀ ਮਾਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਿਆਂ ਦੇ ਕਾਰਜ ਵਿਗਾੜੇ ਆ, ਕਿੰਨਿਆਂ ਦੇ ਘਰੀ ਪ੍ਰਸਾਦ ਪਾਇਆ, ਕਿੰਨਿਆਂ ਦੀ ਚੁਗਲੀ ਕੀਤੀ ਹੈ, ਦੇਖਣਾ ਅਸੀਂ ਆਪਣੇ ਅੰਦਰ ਆ, ਪਰ ਅਸੀਂ ਆਪਣੇ ਅੰਦਰ ਤਾਂ ਦੇਖਦੇ ਨਹੀਂ। ਸਾਨੂੰ ਆਪਣੇ ਆਪ ਨਾਲੋਂ ਦੂਜੇ ਦਾ ਜ਼ਿਆਦਾ ਪਤਾ ਹੁੰਦਾ, ਆਪ ਭੁੱਲ ਗਏ। ਤੇ ਸਾਹਿਬ ਕਹਿੰਦੇ ਜਿੰਨਾ ਚਿਰ ਤੁਸੀਂ ਆਪਣਾ ਆਪ ਨਹੀਂ ਨਾ ਸਵਾਰਦੇ, ਉਨਾ ਚਿਰ ਪਰਮਾਤਮਾ ਦੇ ਦਰਸ਼ਨ ਨਹੀਂ ਜੇ ਹੋਣੇ। ਇੱਕ ਹੋਰ ਗੱਲ, ਸਾਰੀ ਦੁਨੀਆ ਦੀ ਦੌੜ ਲੱਗੀ ਹੋਈ ਆ ਪੀਸ ਆਫ ਮਾਇੰਡ, ਮਨ ਦੀ ਸ਼ਾਂਤੀ ਲਈ। ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਪੈਸੇ ਨਾਲ ਨਹੀਂ ਮਿਲ ਸਕਦੀ, ਜ਼ਮੀਨ ਜਾਇਦਾਦ ਨਾਲ ਨਹੀਂ ਮਿਲ ਸਕਦੀ, ਕਿਸੇ ਦੇਸ਼ ਦੇ ਰਾਸ਼ਟਰਪਤੀ ਬਣ ਜਾਓ ਪ੍ਰਧਾਨ ਮੰਤਰੀ ਬਣ ਜਾਓ ਨਹੀਂ ਮਿਲ ਸਕਦੀ, ਫਿਰ ਕਿਵੇਂ ਮਿਲੇਗੀ? ਦੋ ਹੀ ਜਗ੍ਹਾ, ਇੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨ ਤੇ ਜਾਂ ਫਿਰ ਮਾਂ ਪਿਓ ਦੇ ਚਰਨ। ਬੰਦਾ ਬਾਹਰੋਂ ਜਿੰਨਾ ਮਰਜ਼ੀ ਤਪਿਆ ਆਵੇ, ਜਦੋਂ ਆ ਕੇ ਮਾਂ ਦੇ ਪੈਰੀਂ ਹੱਥ ਲਾਵੇਗਾ ਨਾ, ਤੇ ਮਾਂ ਪਿਆਰ ਨਾਲ ਜਦੋਂ ਉਹਦਾ ਸੀਸ ਪਲੋਸਦੀ ਹੈ, ਉਹਨੂੰ ਦੁਨੀਆਂ ਭੁੱਲ ਜਾਂਦੀ ਹੈ, ਦੁਨੀਆਂ ਦੇ ਸਭ ਦੁੱਖ ਭੁੱਲ ਜਾਂਦੇ ਹੈ। ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਹੈ, ਜਦੋਂ ਆਪਾਂ ਮੱਥਾ ਟੇਕਦੇ ਹਾਂ, ਇਹ ਐਸੀ ਬਖਸ਼ਿਸ਼ ਕਰਦਾ ਵੀ ਤੁਹਾਡਾ ਸਾਰਾ ਕੁਝ ਭੁੱਲ ਜਾਂਦਾ, ਤੁਹਾਨੂੰ ਸਿਰਫ ਇਹਦਾ ਨਾਂ ਚੇਤੇ ਰਹਿ ਜਾਂਦਾ। ਸੋ ਆਓ ਕੱਲ ਸਾਡੇ ਸਾਥੀ ਅਮਰਜੀਤ ਸਿੰਘ ਜੌਲ ਨੇ ਪ੍ਰਸੰਗ ਸ਼ੁਰੂ ਕੀਤਾ ਸੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਵਿਆਹ ਦਾ। ਵਿਚਾਰਾਂ ਆਪੋ ਆਪਣੀਆਂ, ਹਰ ਬੰਦੇ ਦੀ ਆਪੋ ਆਪਣੀ ਖੋਜ ਆ, ਆਪੋ ਆਪਣੇ ਉਹਦੀ ਮਨ ਦੀ ਵਿਵਸਥਾ ਹੈ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਮੰਗਣੀ ਤੈਅ ਹੋਈ ਆ ਮੌਤ ਸਾਹਿਬ ਮਾਤਾ ਗੰਗਾ ਨਾਲ, ਕ੍ਰਿਸ਼ਨ ਚੰਦ ਦੀ ਸਪੁੱਤਰੀ ਨਾਲ। ਇਹ ਕੋਈ ਐਸ ਜਨਮ ਦਾ ਸੰਯੋਗ ਨਹੀਂ, ਧੁਰੋਂ ਲਿਖੇ ਹੋਏ ਹੁੰਦੇ ਨੇ ਤੇ ਪਿਛਲੇ ਜਨਮਾਂ ਦੇ ਸੰਬੰਧ ਹੁੰਦੇ ਨੇ। ਦੂਸਰੀ ਗੱਲ, ਜਿਹੜੀ ਬੀਬੀ ਨੇ ਜਗਤ ਮਾਤਾ ਬਣਨਾ ਉਹਦੀ ਵੀ ਭਗਤੀ ਹੋਵੇਗੀ,
ਉਹਦਾ ਵੀ ਸਿਮਰਨ ਕੀਤਾ ਹੋਇਆ ਹੋਵੇਗਾ। ਪ੍ਰਤੱਖ ਹਰ ਦੀ ਧਰਮ ਪਤਨੀ ਬਣਨਾ ਬੜੀ ਔਖੀ ਗੱਲ ਹੈ। ਸੋ ਲਓ ਵਿਆਹ ਦੀ ਦਿਨ ਪੱਕੀ ਹੋਈ ਹੈ, ਮਾਂ ਵਾਲਿਆਂ ਨੇ ਚਿੱਠੀ ਲੈ ਕੇ ਭੇਜੀ ਹੈ, ਔਰ ਜਦੋਂ ਚਿੱਠੀ ਗਈ ਸਾਹਿਬ ਚਿੱਠੀ ਪੜ੍ਹੀ ਆ, ਉਸ ਤੋਂ ਬਾਅਦ ਜਿਵੇਂ ਸਾਹਿਬ ਸਤਿਗੁਰੂ ਅਰਜਨ ਦੇਵ ਮਹਾਰਾਜ ਦੀ ਜੰਝ ਚੜ੍ਹਦੀ, ਉਹ ਸਾਰਾ ਸੀਨ ਕਿਸੇ ਕਵੀ ਨੇ ਕਲਮਬੰਦ ਕੀਤਾ, ਜਿਸ ਨੂੰ ਆਪਦੇ ਸਾਹਮਣੇ ਢਾਡੀ ਕਮਲਜੀਤ ਸਿੰਘ ਜੀ ਬਿਲਗਾ, ਢਾਡੀ ਸਤਪਾਲ ਜੀ ਬਾਸੀ, ਸਰੰਗੀ ਮਾਸਟਰ ਰਣਜੀਤ ਸਿੰਘ ਬੈਨਾਪੁਰੀ, ਗੁਰਨਾਮ ਸਿੰਘ ਭੰਡਾਲ ਜੀ, ਬਸ ਵੀ ਵਾਲਿਆਂ ਦਾ ਢਾਡੀ ਜਥਾ ਹੈ ਜੋ ਮੈਨ ਕਰ

ਸਾਹਿਬਾਂ ਦੀ ਬਰਾਤ ਅੰਮ੍ਰਿਤਸਰ ਤੋਂ ਚੱਲ ਕੇ ਕੱਲ ਮੇਰੇ ਛੋਟੇ ਵੀਰ ਅਮਰਜੀਤ ਸਿੰਘ ਦੀ ਜੌੜ ਨੇ ਮਾਲੜੀ ਸਾਹਿਬ ਪਹੁੰਚਾ ਦਿੱਤੀ ਸੀ। ਮਾਲੜੀ ਸਾਹਿਬ ਸਾਹਿਬਾਂ ਦਾ ਇੱਕ ਪਿਆਰਾ ਜਿਹਦੀ ਹਮੇਸ਼ਾ ਸੁਰਤੀ ਪ੍ਰਭੂ ਨਾਲ ਜੁੜੀ ਰਹਿੰਦੀ ਸੀ। ਉਦੋਂ ਮੀਡੀਆ ਦਾ ਯੁੱਗ ਨਹੀਂ ਸੀ ਤੇ ਬਾਬੇ ਮਲ ਨੂੰ ਕਿਵੇਂ ਪਤਾ ਲੱਗ ਗਿਆ ਪੰਚਮ ਪਾਤਸ਼ਾਹ ਨੇ ਵਿਆਹੁਣ ਆਉਣਾ ਤਾਂ ਜੇ ਕਿਤੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ ਆ ਮੈਂ ਜੋੜਾ ਤਿਆਰ ਕੀਤਾ ਉਹਨਾਂ ਨੂੰ ਪਵਾਵਾਂਗਾ। ਉਦੋਂ ਆ ਸੋਸ਼ਲ ਮੀਡੀਆ ਨਹੀਂ ਸੀ ਪਰ ਫਿਰ ਵੀ ਪਤਾ ਲੱਗ ਗਿਆ। ਕਿਵੇਂ ਪਤਾ ਲੱਗਾ? ਜਦੋਂ ਬਾਬਾ ਮਲ ਕਿਰਤ ਕਰਦੇ ਸਨ ਨਾ ਸਾਸ ਸਾਸ ਸਿਮਰੋ ਗੋਬਿੰਦ, ਉਹਨਾਂ ਦੇ ਹਰ ਵਕਤ ਜਵਾਨ ਉੱਤੇ ਸਤਨਾਮ ਦਾ ਜਾਪ ਚੱਲਦਾ ਰਹਿੰਦਾ ਸੀ, ਜਿਸ ਕਰਕੇ ਬਹੁਤ ਵਾਰੀ ਦੋਵੇਂ ਰੂਹਾਂ ਇਕੱਠੀਆਂ ਹੋ ਜਾਂਦੀਆਂ ਸਨ। ਇਕੱਠੀਆਂ ਹੋ ਕੇ ਆਪਸ ਵਿੱਚ ਹੀ ਵਿਚਾਰ ਕਰ ਲੈਂਦੀਆਂ ਸਨ, ਕਿਉਂਕਿ ਮਨ ਦੀ ਵਾਸਤਾ ਜਦੋਂ ਮਨ ਪਾਤਸ਼ਾਹ ਦੇ ਨਾਲ ਜਾ ਕੇ ਜੁੜ ਜਾਂਦਾ ਸੀ ਤੇ ਦੋਵੇਂ ਆਹਮਣੋ ਸਾਹਮਣੇ ਬੈਠ ਜਾਂਦੇ ਸਨ। ਚਾਹ ਸੀ ਮਨ ਵਿੱਚ ਮਿਲਣ ਦਾ। ਵੈਸੇ ਵੀ ਸੋਢੀ ਪਾਤਸ਼ਾਹ ਜਦੋਂ ਜੰਜ ਲੈ ਕੇ ਤੁਰੇ ਨਾ ਉੱਥੇ ਉੱਥੇ ਗਏ ਜਿੱਥੇ ਉਹਨਾਂ ਦਾ ਕੋਈ ਪਿਆਰਾ ਬਹਿੰਦਾ ਸੀ, ਜਿੱਥੇ ਉਹਨਾਂ ਨੂੰ ਕੋਈ ਯਾਦ ਕਰਦਾ ਸੀ, ਭਾਵੇਂ ਬਲ ਪਾ ਕੇ ਜਾਣਾ ਪਿਆ ਉੱਥੇ ਹੀ ਜਾ ਕੇ ਮਿਲੇ ਨੇ। ਉਹਨਾਂ ਦਾ ਕੋਈ ਮਤਲਬ ਨਹੀਂ ਸੀ ਹਿੰਦੂ ਨਾ ਕੋਈ ਮੁਸਲਮਾਨ ਨਾ ਕਿਸੇ ਨਾਲ ਕੋਈ ਮਤਲਬ ਨਹੀਂ। ਉਹਨਾਂ ਦਾ ਮਤਲਬ ਸੀ ਜਿਹੜਾ ਨਾਮ ਜਪਦਾ ਜਿਹੜਾ ਉਹਨੂੰ ਯਾਦ ਕਰਦਾ ਉਹਨੂੰ ਮਿਲਣਾ। ਸੋ ਗੁਰੂ ਨਜ਼ਰ ਕਰੇ ਤਾਂ ਖੁਸ਼ੀ ਮਿਲਦੀ ਤੇ ਖੁਸ਼ੀ ਨਾਲ ਦੀ ਹੋਰ ਨਿਆਮਤ ਹੀ ਨਹੀਂ। ਧੀਆਂ ਧੰਨ ਮਗਾਨਾ ਸਭ ਲੋਕ ਆਉਂਦੇ ਤੇ ਨੂੰਹ ਦੇ ਨਾਲ ਦੀ ਅਸਲ ਅਮਾਨਤ ਹੀ ਨਹੀਂ। ਸੱਸ ਸਹੁਰੇ ਨੂੰ ਜੇਕਰ ਨੂੰਹ ਮਾਈ ਬਾਪ ਸਮਝੇ ਉਹਦੇ ਨਾਲ ਦੀ ਹੋਰ ਦਿਆਨਤ ਹੀ ਨਹੀਂ। ਗੁਰਨਾਮ ਸਿੰਘ ਭੰਡਾਲ ਤੁਹਾਨੂੰ ਸੱਚ ਆਉਂਦਾ ਤੇ ਦਾਜ ਨਾਲ ਦੀ ਹੋਰ ਕੋਈ ਲਾਣ

ਉਹਨੂੰ ਗਠੀਏ ਦਾ ਰੋਗ ਸੀ, ਅੰਦਰ ਬੈਠਾ ਸੀ। ਬਾਹਰੋਂ ਪਾਤਸ਼ਾਹ ਨੇ ਆ ਕੇ ਆਵਾਜ਼ ਮਾਰੀ, ਮੱਲ ਸਾਡੀ ਭੇਟਾ ਲਿਆ, ਜਿਹੜਾ ਜੋੜਾ ਸਾਡੇ ਲਈ ਬਣਾਇਆ। ਮੋਚੀ ਸੀ, ਕਾਰੀਗਰ ਸੀ, ਜਾਂ ਸਾਹਿਬਾਂ ਦੇ ਚਰਨਾਂ ਵੱਲ ਧਿਆਨ ਮਾਰਿਆ, ਕਹਿੰਦਾ ਨਹੀਂ ਇਹ ਤੇ ਇਹਨਾਂ ਦੇ ਚਰਨਾਂ ਵਿੱਚ ਪੂਰਾ ਨਹੀਂ ਆਊਗਾ। ਜਦ ਦਿਲ ਜਿਹਾ ਸੁੱਟ ਕੇ ਬੈਠ ਗਿਆ ਨਾ, ਪਾਤਸ਼ਾਹ ਆਂਦੇ ਲਿਆ ਤਾਂ ਸਹੀ, ਤੇ ਪ੍ਰੇਮ ਨਾਲ ਭੇਟਾ ਤਿਆਰ ਕੀਤੀ ਆ, ਇੱਕ ਵਾਰੀ ਲਿਆ, ਜਿਸ ਕੋਲੋਂ ਉੱਠਿਆ ਨਹੀਂ ਸੀ ਜਾਂਦਾ, ਉੱਠਿਆ, ਹਮਲਾ ਮਾਰ ਕੇ ਜੋੜਾ ਪਾਤਸ਼ਾਹ ਨੂੰ ਦਿੱਤਾ, ਪਾਤਸ਼ਾਹ ਦੇ ਪੂਰਾ ਆ ਗਿਆ। ਪਾਤਸ਼ਾਹ ਪੁੱਛਣ ਲੱਗੇ, ਮੱਲ ਦੱਸ ਤੇਰੀ ਕੀ ਇੱਛਾ? ਆਂਦਾ, ਮਹਾਰਾਜ ਮੈਨੂੰ ਜੋੜਾਂ ਦਾ ਦਰਦ ਰਹਿੰਦਾ। ਪਾਤਸ਼ਾਹ ਆਖਣ ਲੱਗੇ, ਨਹੀਂ, ਜੋੜਾਂ ਦਾ ਦਰਦ ਤੇਰਾ ਇੱਕ ਪਾਸੇ ਦਾ, ਜਿਹੜਾ ਤੇਰੇ ਆ ਕੇ ਚੌਂਕੀ ਭਰੂਗਾ ਉਹਦਾ ਵੀ ਦੁੱਖ ਦੂਰ ਹੋ ਜਾਊਗਾ। ਉਹ ਪਿੱਪਲ ਦੇ ਥੱਲੇ ਹਾਲੇ ਵੀ ਜਿਹੜੇ ਰੰਬੀ ਕੁੰਡੀ ਪਥਰੀ ਵਰਤਦਾ ਸੀ ਬਾਬਾ ਮੱਲ ਪਈਆਂ, ਉੱਥੇ ਕਦੇ ਮਾਲੜੀ ਸਾਹਿਬ ਗਏ ਹੋ, ਗੇਟ ਵੜਦਿਆਂ ਖੱਬੇ ਹੱਥ ਪਿੱਪਲ ਲੱਗਾ ਹੋਇਆ, ਉਹਦੇ ਪਿੱਪਲ ਦੇ ਨਾਲ ਹੀ ਇੱਕ ਛੋਟਾ ਜਿਹਾ ਕਮਰਾ ਬਣਿਆ ਹੋਇਆ, ਉੱਥੇ ਪਏ ਨੇ, ਦਰਸ਼ਨ ਕਰਿਓ। ਸੋ ਉੱਥੋਂ ਪਾਤਸ਼ਾਹ ਅੱਗੇ ਤੁਰੇ, ਪੰਘਾਲੇ ਗਏ, ਨੂਰ ਮਹਿਲ ਦੀ ਵਿਚਦੇ ਹੁੰਦਿਆਂ ਗਮਟਾਲੀ ਗਏ, ਗਮਟਾਲੀ ਤੋਂ ਬਿਲਗੇ ਪਹੁੰਚੇ ਨੇ। ਬਿਲਗੇ ਵਾਲਿਆਂ ਨੇ ਜਿਵੇਂ ਪੰਚਮ ਪਾਤਸ਼ਾਹ ਦੀ ਆਓ ਭਗਤ ਕੀਤੀ ਆ, ਸੇਵਾ ਕੀਤੀ ਆ, ਸਾਰਾ ਕੁਝ ਉਹਨਾਂ ਨਾਲ ਬੜੇ ਸਤਿਕਾਰ ਨਾਲ ਕੀਤਾ, ਉਹ ਸਾਰਾ ਸੀਨ ਆਪਦੇ ਸਾਹਮਣੇ ਢਾਡੀ ਚ ਸਾਹੇ ਕਿਉਂ ਬਿਨ

ਸੋਢੀ ਪਾਤਸ਼ਾਹ ਨੇ ਬੈਲਗੇ ਆਲਿਆਂ ਤੇ ਨਜ਼ਰ ਕੀਤੀ, ਬੜੀਆਂ ਬਖਸ਼ਿਸ਼ਾਂ ਕੀਤੀਆਂ, ਬਟੂਆ ਦੇ ਕੇ ਖਜ਼ਾਨੇ ਬਖਸ਼ ਦਿੱਤੇ, ਸਿਮਰਨਾ ਦੇ ਕੇ ਸਿਮਰਤ ਬਖਸ਼ ਦਿੱਤਾ, ਦਿਸ਼ਾਲਾ ਦੇ ਕੇ ਲੱਜ ਪੱਤ ਢੱਕ ਦਿੱਤੀ। ਸਿਮਰਨੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ, ਬੈਲਗੇ ਅੰਦਰ ਜਿਹੜਾ ਗੁਰਦੁਆਰਾ ਪਾਤਸ਼ਾਹ ਦਾ ਬਣਿਆ ਹੋਇਆ ਨਾ, ਉੱਥੇ ਇੱਕ ਗ੍ਰੰਥੀ ਹੁੰਦਾ ਸੀ, ਹੈੱਡ ਗ੍ਰੰਥੀ। ਉਹਦਾ ਮਨ ਬੇਈਮਾਨ ਹੋ ਗਿਆ, ਉਹਨੇ ਸਿਮਰਨਾ ਚੱਕ ਲਿਆ, ਉੱਥੋਂ ਲੁਕੋ ਲਿਆ ਵੀ ਮੈਂ ਘਰ ਨੂੰ ਲੈ ਜਾਵਾਂਗਾ। ਜਦੋਂ ਤੁਰਿਆ ਥੋੜੀ ਬਾਟ ਗਿਆ ਤੇ ਉਹਦੀ ਨਿਗਾਹ ਹੀ ਬੰਦ ਹੋ ਗਈ, ਦਿਸਣੋ ਬੰਦ ਹੋ ਗਿਆ, ਵਾਪਸ ਮੁੜਿਆ, ਫਿਰ ਕੋਸ਼ਿਸ਼ ਕੀਤੀ ਆ, ਫਿਰ ਨਿਗਾਹ ਬੰਦ ਹੋ ਗਈ, ਤੀਸਰੀ ਵਾਰ ਕੋਸ਼ਿਸ਼ ਨਹੀਂ ਕੀਤੀ, ਮੁੜਿਆ ਆ ਗੁਰਦੁਆਰੇ ਆ ਕੇ ਸੰਗਤਾਂ ਵਿੱਚ ਇਹ ਗੱਲ ਸ਼ੇਅਰ ਕੀਤੀ ਵੀ ਮੈਥੋਂ ਆਹ ਭੁੱਲ ਹੋ ਗਈ ਹੈ, ਮੈਂ ਸਿਮਰਨਾ ਲਈ ਜਾਂਦਾ ਸੀ ਪਰ ਇੱਥੋਂ ਬਾਹਰ ਨਹੀਂ ਜਾ ਸਕਦਾ, ਇਹ ਤਾਂ ਬੈਲਗੇ ਹੀ ਮਹਾਰਾਜ ਦੀ ਬਖਸ਼ਿਸ਼, ਇੱਥੇ ਹੀ ਰਹੇਗਾ। ਸੋ ਸੋਢੀ ਪਾਤਸ਼ਾਹ ਨੇ ਬੈਲਗੇ ਵਾਲਿਆਂ ਦੀ ਸੇਵਾ ਤੋਂ ਖੁਸ਼ ਹੋ ਕੇ ਸਾਰਾ ਕੁਝ ਦੇ ਦਿੱਤਾ ਔਰ ਸਾਰਾ ਕੁਝ ਬਖਸ਼ਿਸ਼ਾਂ ਕਰਕੇ ਅੱਗੇ ਨੂੰ ਮੌਤ ਸਭ ਵੱਲ ਨੂੰ ਤਿਆਰੀ ਕੀਤੀ ਜਾਣ ਦੀ। ਪਰ ਬੈਲਗੇ ਵਾਲਿਆਂ ਤੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਜਾਣ ਲੱਗੇ, ਫਿਰ ਬਖਸ਼ਿਸ਼ਾਂ ਦਾ ਮੀਂਹ ਭਰਾ ਗਿਆ, ਜੋ ਆਖਰੀ ਕਵਿਤਾ ਆਪਦੇ ਸਾਹਮਣੇ ਤੁਹਾਡੀ ਜਿੱਥਾ ਹੈ।

0: ਇਤਿਹਾਸ ਦਾ ਸਤਿਕਾਰ ਕਰਦਿਆਂ ਸੰਗਤਾਂ ਵੱਲੋਂ ਮਿਹਨਤ ਮਾਈ ਗੁਰੂ ਮਹਾਰਾਜ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ, ਗੁਰਸਿੱਖੀ ਜੀਵਨ ਬਖਸ਼ੇ, ਚੜ੍ਹਦੀ ਕਲਾ ਬਖਸ਼ੇ, ਹਰ ਮਦਨ ਫਤਿਹ ਕਰੇ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਜੀ ਚਾਨਾਂ ਦਾ, ਸਾਰੇ ਪ੍ਰਬੰਧਕਾਂ ਦਾ ਜਿਨ੍ਹਾਂ ਨੇ ਟਾਈਮ ਦੇ ਨਾਲ ਬਾਂਝਿਆ, ਸੰਗਤਾਂ ਦੇ ਦਰਸ਼ਨ ਕਰਾਏ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਕਰੋ ਭੁੱਲਾਂ ਮਾਫ਼, ਦਿਓ ਪਿਆਰ ਦਾ ਸੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੌਮ ਦੇ ਮਾਣ ਮੱਤੀ ਢਾਡੀ ਭਾਈ ਸਾਹਿਬ ਭਾਈ ਗੁਰਨਾਮ ਸਿੰਘ ਜੀ ਭੰਡਾਲ, ਭਾਈ ਕਮਲਜੀਤ ਸਿੰਘ ਜੀ ਬਿਲਗਾ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ ਹਰ ਸਾਲ ਹੀ ਇਸ ਦਿਹਾੜੇ ਦੇ ਉੱਤੇ ਇੱਥੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਇਤਿਹਾਸ ਸਰਵਣ ਕਰਵਾਉਂਦੇ ਹਨ। ਸਮੂਹ ਬਿਲਗਾ ਨਿਵਾਸੀ ਸੰਗਤ ਵੱਲੋਂ, ਇਲਾਕਾ ਨਿਵਾਸੀ ਸੰਗਤ ਵੱਲੋਂ, ਦੂਰੋਂ ਨੇੜੇ ਤੋਂ ਜੋ ਸੰਗਤਾਂ ਪਹੁੰਚੀਆਂ ਹਨ ਉਹਨਾਂ ਨੂੰ ਜੀ ਆਇਆਂ ਧੰਨਵਾਦ। ਇੰਨੀਆਂ ਵੱਡੀਆਂ ਸੇਵਾਵਾਂ ਨੂੰ ਆਉਂਦਿਆਂ ਹੋਇਆਂ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ ਵੀ ਰਹਿ ਗਈਆਂ, ਉਸ ਲਈ ਖਿਮਾ ਦੇ ਜਾ ਚੁੱਕਾਂ। ਹੁਣ ਆਪ ਜੀ ਦੇ ਸਨਮੁਖ ਕੌਮ ਦੇ ਮਹਾਨ ਢਾਡੀ, ਜਿਹੜੇ ਕਿ ਪਿਛਲੇ ਇੱਕ ਹਫ਼ਤੇ ਤੋਂ ਇਸ ਸਥਾਨ ਦੇ ਉੱਤੇ ਸ਼ਾਮਾਂ ਦੇ ਦੀਵਾਨ ਦੇ ਵਿੱਚ ਆਪ ਸੰਗਤਾਂ ਨੂੰ ਗੁਰੂ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾਉਂਦੇ ਆ ਰਹੇ ਹਨ। ਇਹ ਉਹ ਕਲਮਾਂ ਨੇ ਜਿਨ੍ਹਾਂ ਨੇ ਵਕਤ ਦੇ ਸਮੇਂ ਦੇ ਉੱਤੇ ਸੱਚ ਲਿਖਿਆ ਔਰ ਸੰਤਾਪ ਵੀ ਹੰਢਾਇਆ। ਉਹ ਕਲਮਾਂ ਹਮੇਸ਼ਾ ਅਮਰ ਰਹਿੰਦੀਆਂ ਨੇ ਜਿਹੜੀਆਂ ਸਮੇਂ ਦੇ ਸੱਚ ਨੂੰ ਦੁਨੀਆਂ ਦੇ ਸਾਹਮਣੇ ਲਿਆਉਂਦੀਆਂ ਹਨ। ਆਪ ਸੰਗਤਾਂ ਨੂੰ ਜਾਣਦੇ ਹੋਵੇ ਕਿ ਜਿਕਸੇ ਸਮੇਂ ਪੱਤਾ ਪੱਤਾ ਸਿੰਘਾਂ ਦਾ ਵੈਰੀ ਗੀਤ ਲਿਖਿਆ ਗਿਆ ਸੀ, ਉਹਦਾ ਬੜਾ ਵੱਡਾ ਸੰਤਾਪ ਵੀ ਹੰਢਾਇਆ। ਭਾਈ ਸਾਹਿਬ ਭਾਈ ਅਮਰ ਜੀ ਆਪਣਾ ਢਾਡੀ ਜਥਾ ਲੈ ਕੇ ਜੋ ਪਹੁੰਚੇ ਹਨ ਪਿਛਲੇ ਇੱਕ ਹਫ਼ਤੇ ਤੋਂ ਇਸ ਥਾਂ 'ਤੇ ਹਾਜ਼ਰੀ ਭਰਦੇ ਹਨ। ਇਸ ਫੇਰੀ ਦਾ ਉਹਨਾਂ ਦਾ ਵੀ ਆਖਰੀ ਦੀਵਾਨ ਹੈ। ਕੋਸ਼ਿਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਕਿਤੇ ਸਮਾਂ ਬਣਿਆ ਜ਼ਰੂਰ ਇਹ ਜਥਾ ਇਸ ਸਥਾਨ ਦੇ ਉੱਤੇ ਵੱਧ ਚੜ੍ਹ ਕੇ ਹਾਜ਼ਰੀ ਭਰਨ ਦਾ ਯਤਨ ਕਰੇਗਾ। ਆਓ ਹੁਣ ਕੌਮ ਦੇ ਮਾਣ ਮੱਤੇ ਢਾਡੀਆਂ ਪਾਸੋਂ ਗੁਰੂ ਇਤਿਹਾਸਿਕ ਇਤਿਹਾਸ ਸਰਵਣ ਕਰੀਏ। ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਜੌਲ ਵਿਧੀਪੁਰ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ, ਵਾਹਿਗੁਰੂ।

ਆਪ ਖੁਸ਼ੀਆਂ ਜੇ ਕਰ ਸਤਿਗੁਰ ਨਦਰ ਕਰੇ ਜੇ ਕਰ ਸਤਿਗੁਰ ਨਦਰ ਕਰੇ ਹੋਰ ਪ੍ਰਾਪਤ ਖੁਸ਼ੀਆਂ ਜੇ ਕਰ ਸਤਿਗੁਰ ਨਦਰ ਕਰੇ ਹੋਰ ਪ੍ਰਾਪਤ ਖੁਸ਼ੀਆਂ ਜੇ ਕਰ ਸਤਿਗੁਰ ਨਦਰ

ये कर सत

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਨਜ਼ਰਾਂ ਦੇ ਪਾਤਰ ਬਣੇ ਹੋ। ਸਤਿਗੁਰਾਂ ਨੇ ਆਪਾਂ ਕਲਜੁਗੀ ਜੀਵਾਂ ਤੇ ਤਰਸ ਕੀਤਾ ਏ, ਜੋ ਆਪਾਂ ਨੂੰ ਮਿਆਵੀ ਤਮਾਸ਼ੇ ਚੋਂ ਕੱਢ ਕੇ ਸਤਿਗੁਰਾਂ ਨੇ ਆਪਣੀ ਪਾਵਨ ਬਾਰਗਾਹ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਏ। ਵਡਭਾਗੀਓ, ਆਓ ਆਪਾਂ ਸਤਿਗੁਰੂ ਜੀ ਦੀ ਇਸ ਬਖਸ਼ਿਸ਼ ਦਾ ਲਾਹਾ ਲਈਏ, ਮਨ ਦੀ ਇਕਾਗਰਤਾ ਬਣਾਈਏ, ਕਿਉਂਕਿ ਇੱਥੇ ਲਾਹਾ ਮਨ ਕਰਕੇ ਜੁੜਨ ਦੇ ਨਾਲ ਮਿਲਦਾ ਏ। ਜੇਕਰ ਇੱਥੇ ਸਰੀਰ ਦਾ ਬੁੱਤ ਹਾਜ਼ਰ ਹੋਵੇ, ਮਨ ਗੈਰ ਹਾਜ਼ਰ ਹੋਵੇ, ਤਾਂ ਫਿਰ ਇੱਥੇ ਹਾਜ਼ਰੀਆਂ ਨਹੀਂ ਲੱਗਿਆ ਕਰਦੀਆਂ। ਆਓ, ਜਿੰਨਾ ਵੀ ਸਮਾਂ ਸਤਿਗੁਰੂ ਜੀ ਨੇ ਚਾਹਿਆ, ਆਪਾਂ ਸਾਹਿਬ ਜੀ ਦੇ ਮੁਬਾਰਕ ਚਰਨਾਂ ਨਾਲ ਜੁੜ ਕਰਕੇ ਲਾਹਾ ਲਈਏ। ਹੁਣ ਪਹਿਲਾਂ ਕਿਰਪਾ ਕਰੋ, ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਆਪ ਸਾਰੀਆਂ ਸੰਗਤਾਂ ਨੂੰ ਪੰਚਮ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਸਾਰੇ ਬੈਲਗੇ ਦੀ, ਮਾਓ ਨਗਰ ਦੀ ਤੇ ਇਸ ਇਲਾਕੇ ਦੀ ਸਾਰੀ ਸੰਗਤ ਨੇ ਮਿਲ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਹਾਸਲ ਕੀਤੀਆਂ ਨੇ। ਸਤਿਗੁਰੂ ਜੀ ਦੇ ਵਿਆਹ ਪੁਰਬ ਦੇ ਸੰਬੰਧ ਦੇ ਵਿੱਚ ਧਰਕੀ ਬਾਣੀ ਆਈ ਤਨ ਸੰਗਲੀ ਚਿੰਤ ਮਿਟਾਈ ਜੀ ਦੀਆਂ ਸੰਗਤਾਂ ਨੂੰ, ਇਸ ਕਮੇਟੀ ਨੂੰ ਖੁਸ਼ੀਆਂ ਪ੍ਰਾਪਤ ਹੋਈਆਂ ਨੇ। ਸੋ ਗੁਰੂ ਪਿਆਰਿਓ, ਆਪਾਂ ਪਰਸੋਂ ਰੋਜ਼ ਤੋਂ ਲਗਾਤਾਰ ਇਸ ਬਖਸ਼ਿਸ਼ ਨੂੰ ਮਾਣ ਰਹੇ ਹਾਂ। ਸਾਡੇ ਤੋਂ ਪਹਿਲਾਂ ਇਸ ਸਜੇ ਹੋਏ ਦੀਵਾਨ ਦੇ ਵਿੱਚ ਢਾਡੀ ਜਥਾ ਭਾਈ ਗੁਰਨਾਮ ਸਿੰਘ ਜੀ ਪੰਡਾਲ, ਉਹਨਾਂ ਦੇ ਜਥੇ ਨੇ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਵਾਈ ਹੈ। ਸਾਰਾ ਹੀ ਜਥਾ ਬਹੁਤ ਪ੍ਰਾਤਨ ਰੀਤਾਂ ਦੇ ਮੁਤਾਬਕ ਕੀਰਤਨ ਕਰਦੇ ਨੇ। ਗੁਰੂ ਪਿਆਰਿਓ, ਭਾਈ ਕਮਲਜੀਤ ਸਿੰਘ ਜੀ ਬਿਲਗਾ, ਜਿਸ ਬਿਲਗੇ ਨਗਰ ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ, ਉਹਨਾਂ ਦੇ ਨਾਲ ਸਾਥੀ ਭਾਈ ਸਤਪਾਲ ਸਿੰਘ ਜੀ ਢਾਡੀ ਅਤੇ ਸੁਰੰਗੀ ਮਾਸਟਰ ਭਾਈ ਰਣਜੀਤ ਸਿੰਘ ਜੀ ਬੈਨਾਪੁਰ, ਇਸ ਜਥੇ ਨੇ ਆਪ ਜੀ ਦੇ ਨਾਲ ਬਿਲਗੇ ਤੱਕ ਦਾ ਇਤਿਹਾਸ ਜਿਹੜਾ ਸਾਂਝਾ ਕੀਤਾ ਏ। ਕੱਲ ਅਸੀਂ ਨਕੋਦਰ ਦੇ ਲਾਗੇ ਤੱਕ ਬਾਬਾ ਮੱਲ ਜੀ ਦੇ ਅਸਥਾਨ ਤੱਕ ਲੈ ਕੇ ਗਏ ਸਾਂ ਇਤਿਹਾਸ, ਉੱਥੋਂ ਅਗਾਂਹ ਤੋਰ ਕੇ ਬਿਲਗੇ ਤੱਕ ਢਾਡੀ ਜਥੇ ਨੇ ਆਪ ਜੀ ਦੇ ਨਾਲ ਇਤਿਹਾਸ ਦੀ ਸਾਂਝ ਪਾਈ ਹੈ। ਤੇ ਆਓ ਹੁਣ ਆਪਾਂ ਬਿਲਗੇ ਤੋਂ ਅਗਾਂਹ ਤੁਰਦੇ ਹਾਂ। ਗੁਰੂ ਪਿਆਰਿਓ, ਇੱਕ ਗੱਲ ਮੈਂ ਬਿਲਗੇ ਦੀ ਹੋਰ ਸਾਂਝੀ ਕਰਦਾ ਜਾਵਾਂ। ਬਿਲਗੇ ਵਾਲਿਆਂ ਨੇ ਸੇਵਾ ਕੀਤੀ, ਅੱਜ ਵੀ ਜਿਹੜੀ ਸੇਵਾ ਬਿਲਗੇ ਵਾਲਿਆਂ ਦੇ ਹਿੱਸੇ ਆਈ ਹੈ ਨਾ, ਇਹ ਇਹਨਾਂ ਦੇ ਬਜ਼ੁਰਗਾਂ ਦੀ ਕਮਾਈ ਹੈ। ਇਹਨਾਂ ਦੇ ਬਜ਼ੁਰਗਾਂ ਨੇ ਉਹ ਕਮਾਈ ਕੀਤੀ, ਸਤਿਗੁਰਾਂ ਦੇ ਮੁਬਾਰਕ ਚਰਨਾਂ ਦੀ ਸੇਵਾ ਕੀਤੀ, ਤਾਂ ਅੱਜ ਉਹਨਾਂ ਦੇ ਪੁੱਤ ਪੋਤਰੇ ਗਾਂ ਪੜਪੋਤਰੇ, ਉਹਨਾਂ ਦੀ ਪੀੜ੍ਹੀ ਦੇ ਵਿੱਚ, ਉਹਨਾਂ ਦੇ ਗਾਂ ਬੱਚਿਆਂ ਦੇ ਵਿੱਚ ਇਸ ਸੇਵਾ ਦੀ ਭਾਵਨਾ ਆਈ ਹੈ। ਗੁਰੂ ਪਿਆਰਿਓ, ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਤੁੱਠੇ ਬਖਸ਼ਿਸ਼ਾਂ ਦੇ ਨਾਲ ਨਿਹਾਲ ਕੀਤਾ, ਅਨੇਕਾਂ ਨਿਸ਼ਾਨੀਆਂ ਦੇ ਕੇ ਗਏ ਸਤਿਗੁਰੂ ਜੀ, ਆਪ ਜੀ ਨੂੰ ਦੱਸ ਕੇ ਗਏ ਨੇ ਭੰਡਾਰ ਸਾਹਿਬ ਕੇ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਦਿੱਤੀਆਂ ਨੇ, ਤਾਂ ਉਸ ਵੇਲੇ ਬਿਲਗੇ ਵਾਲਿਆਂ ਨੇ ਇੱਕ ਬੇਨਤੀ ਕੀਤੀ, ਪਾਤਸ਼ਾਹ ਜੀ ਸਾਡੇ ਨਗਰ ਦੇ ਵਿੱਚ ਹਰ ਸਾਲ ਅੱਗ ਲੱਗ ਜਾਂਦੀ ਹੈ, ਕਿਰਪਾ ਕਰਕੇ ਇਹ ਵੀ ਬਖਸ਼ਿਸ਼ ਕਰ ਦਿਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਰੂਹਾਨੀ ਰੰਗ ਦੇ ਵਿੱਚ ਬੋਲੇ, ਪਿਆਰਿਓ ਤੁਹਾਡੇ ਆਪਣੇ ਹੀ ਨਗਰ ਦੇ ਬਜ਼ੁਰਗ ਜਿਹੜੇ ਸਨ, ਉਹਨਾਂ ਦੇ ਮੂੰਹੋਂ ਬਚਨ ਨਿਕਲੇ ਹੋਏ ਨੇ। ਗੁਰੂ ਪਿਆਰਿਓ, ਧਿਆਨ ਦਿਓ, ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਨਾ, ਗੁਰੂ ਉਹਨਾਂ ਦੇ ਬਚਨ ਨਹੀਂ ਟਾਲਦਾ। ਬਾਣੀ ਤਾਂ ਇੱਥੋਂ ਤੱਕ ਕਹਿੰਦੀ ਹੈ ਕਿ ਵਾਹਿਗੁਰੂ ਜੀ ਕਹਿੰਦੇ ਨੇ ਮੇਰੀ ਬੰਦੀ ਭਗਤ ਛੁਡਾਵੈ, ਮੈਂ ਬੰਨ ਦੇਵਾਂ ਤਾਂ ਭਗਤ ਛੁਡਾ ਸਕਦਾ, ਮੇਰੀ ਬੰਦੀ ਭਗਤ ਛੁਡਾਵੈ, ਬੰਦੀ ਭਗਤ ਨਾ ਛੁਟੈ ਮੋਹੇ। ਇਹ ਨਹੀਂ ਕਿ ਰੱਬ ਦੇ ਵਿੱਚ ਤਾਕਤ ਨਹੀਂ, ਰੱਬ ਨੂੰ ਪਿਆਰ ਦੀਆਂ ਡੋਰੀਆਂ ਦੇ ਨਾਲ ਜਿਉਂ ਬੰਨਿਆ ਹੁੰਦਾ ਏ, ਭਗਤਾਂ ਨੇ ਪਿਆਰ ਦੇ ਨਾਲ ਵਸਵਟ ਕੀਤਾ ਹੁੰਦਾ ਏ, ਉਹਨਾਂ ਦੇ ਪਿਆਰ ਦੇ ਵਿੱਚ ਰੱਤੇ ਹੋਏ ਹੀ ਵਾਹਿਗੁਰੂ ਜੀ ਆਪਣੇ ਭਗਤ ਦੀ ਕੀਤੀ ਨੂੰ ਕਦੇ ਟਾਲਦੇ ਨਹੀਂ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਪ੍ਰਤੱਖ ਹਰ ਨੇ, ਤੇ

ਪਿਆਰਿਆਂ ਦੀ ਕੀਰਤੀ ਨੂੰ ਕਿਵੇਂ ਟਾਲਦੇ? ਹੋਇਆ ਇੰਜ, ਕਹਿੰਦੇ ਦੇ ਬੇਗਾ ਤੇ ਤੇਗਾ ਦੋ ਭਰਾ ਸਨ। ਕਿਸੇ ਕਾਰਨ ਇਹਨਾਂ ਨੇ ਆਪਸ ਵਿੱਚ ਜੁਦੇ ਹੋਣ ਦਾ ਪ੍ਰੋਗਰਾਮ ਬਣਾ ਲਿਆ। ਤੇਗੇ ਨੇ ਤੇਗੇ ਦੇ ਨਾਂ ਉੱਤੇ ਤਾਲਬਣ ਬਣਿਆ, ਉਹਨਾਂ ਨੇ ਤਾਲਬਣ ਨਗਰ ਵਸਾਇਆ। ਸ਼ਾਇਦ ਜਿਹਨੂੰ ਨਹੀਂ ਪਤਾ ਤੇ ਉਹ ਮੇਰੇ ਵੀਰ ਭਰਾ ਜ਼ਰੂਰ ਨੋਟ ਕਰਨ। ਤੇ ਜਿਹੜਾ ਬੇਗਾ ਸੀ ਉਹਨੂੰ ਜਦੋਂ ਤੇਗੇ ਨੇ ਕਿਹਾ ਤੂੰ ਜਿੰਨੀ ਜ਼ਮੀਨ ਵੜਨੀ ਹੈ ਵੜ ਲਾ, ਘੋੜੇ ਤੇ ਚੜਿਆ, ਪਰ ਭਰਾ ਨਾਲੋਂ ਵੱਖ ਹੋਣ ਦਾ ਉਹਨੂੰ ਗਿਲਾ ਸੀ। ਰੂਹ ਬੜੀ ਬੰਦਗੀ ਵਾਲੀ ਸੀ। ਬੇਗੇ ਨੇ ਜ਼ਮੀਨ ਵਾਲੀ ਘੋੜੇ ਤੇ ਚੜ ਕੇ ਤੇ ਗੁਰੂ ਪਿਆਰਿਓ ਜਦੋਂ ਘਰ ਆਇਆ ਤੇ ਘਰ ਵਾਲੀ ਨੇ ਕਿਤੇ ਪੁੱਛ ਲਿਆ, ਕਹਿੰਦੀ ਕਿੰਨੀ ਕੁ ਜ਼ਮੀਨ ਵਾਲ ਆਇਆ? ਤਾਂ ਗੁਰੂ ਪਿਆਰਿਓ ਬੇਗੇ ਜੀ ਦੇ ਮੂੰਹ ਤੋਂ ਬਸ ਇਹ ਮੁਖਾਰ ਬਿੰਦ ਤੋਂ ਬਚਨ ਨਿਕਲੇ, ਕਹਿੰਦਾ ਬਥੇਰੀ ਅੱਗ ਲਾਇਆ ਆ। ਸੀ ਉਹ ਅੰਦਰੋਂ ਦੁਖੀ ਕਿ ਮੈਂ ਭਰਾ ਨਾਲੋਂ ਜੁਦਾ ਹੋ ਰਿਹਾ ਹਾਂ ਤੇ ਇਹਨੂੰ ਜ਼ਮੀਨ ਦੀ ਪਈ ਏ। ਬਸ ਗੁਰੂ ਪਿਆਰਿਓ ਉਹ ਰੱਬੀ ਪਿਆਰੇ ਦੇ ਮੂੰਹੋਂ ਨਿਕਲੇ ਬਚਨ ਜਿਹੜੇ ਸਤਿਗੁਰੂ ਜੀ ਕਹਿੰਦੇ, ਅਜੇ ਇਹ ਅੱਗ ਲੱਗਦੀ ਰਹੇਗੀ, ਸਹਿਜੇ ਸਹਿਜੇ ਸਹਿਜੇ, ਇਹ ਜਿਹੜੇ ਉਹਨਾਂ ਦੇ ਬਚਨ ਆ ਉਹਨਾਂ ਦੀ ਠੰਡਕ ਹੁੰਦੀ ਜਾਵੇਗੀ। ਤੁਸੀਂ ਨਾਮ ਜਪੋ, ਬਾਣੀ ਨਾਲ ਜੁੜੇ ਰਹੋ, ਰੂਹਾਨੀਅਤ ਦੇ ਨਾਲ ਤੇ ਸਿੱਖੀ ਦੇ ਨਾਲ ਜੁੜੇ ਰਹੋ, ਸਹਿਜੇ ਸਹਿਜੇ ਇਹ ਵੀ ਕਿਰਪਾ ਵਰਤ ਜਾਵੇਗੀ। ਪਰ ਇੱਕ ਗੱਲ ਅਸੀਂ ਕਹਿ ਦਿੰਦੇ ਹਾਂ, ਬਿਲਗੇ ਵਾਲਿਓ ਅੱਗ ਜਿੰਨੀ ਮਰਜ਼ੀ ਲੱਗਦੀ ਰਹੇ, ਅੱਗ ਲੱਗੇਗੀ, ਅਜੇ ਅੱਗ ਲੱਗਦੀ ਰਹੇਗੀ, ਪਰ ਇਸ ਅੱਗ ਦੇ ਨਾਲ ਨੁਕਸਾਨ ਨਹੀਂ ਹੋਵੇਗਾ। ਬਿਲਗੇ ਵਾਲੇ ਇਸ ਗੱਲ ਦੇ ਗਵਾਹ ਨੇ, ਅੱਗ ਹੁਣ ਵੀ ਹਰ ਸਾਲ ਲੱਗਦੀ ਹੈ ਪਰ ਇਸ ਅੱਗ ਦੇ ਨਾਲ ਨੁਕਸਾਨ ਨਹੀਂ ਹੁੰਦਾ। ਇਹਨੇ ਸਤਿਗੁਰੂ ਜੀ ਦੇ ਬਚਨ, ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ। ਹੁਣ ਬਿਲਗੇ ਤੋਂ ਤੁਰੀ ਬਰਾਤ ਮਾਓ ਨਗਰ ਦੇ ਵਿੱਚ ਪਹੁੰਚੀ ਹੈ। ਗੁਰੂ ਪਿਆਰਿਓ ਆਪਾਂ ਜਾਣਦੇ ਹਾਂ ਕਿ ਦੁਨਿਆਵੀ ਲੋਕ ਜਿਹੜੇ ਹੁੰਦੇ ਨੇ ਉਹ ਸ਼ੋਹਰਤ ਦੇ ਭੁੱਖੇ ਹੁੰਦੇ ਨੇ। ਮਾਓ ਨਗਰ ਦੇ ਬਾਬਾ ਕਿਸ਼ਨ ਜੀ, ਕਿਸ਼ਨ ਚੰਦ ਜੀ ਹੋਰਾਂ ਨੇ, ਜਿਹਨਾਂ ਦੀ ਸਪੁੱਤਰੀ ਦਾ ਵਿਆਹ ਹੈ, ਉਹਨਾਂ ਨੇ ਤਾਂ ਬੜੇ ਪਿਆਰ ਦੇ ਨਾਲ ਜਿਹੜੀ ਸਾਹਿਤ ਚਿੱਠੀ ਲਿਖੀ ਹੈ, ਜਿਵੇਂ ਹਰ ਧੀ ਦਾ ਮਾਂ ਬਾਪ ਜਿਹੜਾ ਹੈ ਸਾਹਿਤ ਚਿੱਠੀ ਦੇ ਵਿੱਚ ਲਿਖਦਾ ਹੈ ਕਿ ਜੰਝ ਜਿਹੜੀ ਹੈ ਸਾਊ ਬੰਦਿਆਂ ਦੀ, ਵਧੀਆ ਬੰਦਿਆਂ ਦੀ ਆਉਣੀ ਚਾਹੀਦੀ ਹੈ, ਜਿਹੜੇ ਇੱਜ਼ਤ ਦੇ ਸਾਂਝੀ ਹੋਣ, ਸਰਦਾਰ ਜੰਝੀ ਹੋਣੇ ਚਾਹੀਦੇ ਨੇ। ਇੰਝ ਸਾਹਿਤ ਚਿੱਠੀ ਦੇ ਵਿੱਚ ਉਹਨਾਂ ਨੇ ਜਿਹੜਾ ਇਹ ਸਾਰਾ ਕੁਝ ਲਿਖਿਆ ਹੈ। ਪਰ ਇਸ ਨਗਰ ਦਾ ਇੱਕ ਚੌਧਰੀ ਹੈ ਫਿਰੋਜ਼ ਖਾਨ, ਉਹ ਫਿਰੋਜ਼ ਖਾਨ ਜਿਹੜਾ ਹੈ ਆਪਣੀ ਫੋਕੀ ਹੈਂਕੜ ਦੇ ਵਿੱਚ ਹੀ ਜਦੋਂ ਵੇਖਦਾ ਹੈ, ਕਿਉਂਕਿ ਉਹਦਾ ਝੁਕਾ ਜਿਹੜਾ ਸਿੱਖੀ ਵੱਲੋਂ ਮਨਮੁੱਖਾਂ ਵਾਲਾ ਸੀ। ਧਿਆਨ ਦੇਣਾ ਜਿਹੜੀ ਕਹਾਣੀ ਵਾਪਰਦੀ ਹੈ, ਅਸੀਂ ਸਿੱਧਾ ਹੀ ਜਿਹੜਾ ਬਾਪੂ ਕ੍ਰਿਸ਼ਨ ਦਾਸ ਜੀ ਦੇ ਨਾਲ ਜੋੜ ਦਿੰਦੇ ਹਾਂ, ਬਾਬਾ ਕ੍ਰਿਸ਼ਨ ਚੰਦ ਜੀ ਦੇ ਨਾਲ ਜੋੜ ਦਿੰਦੇ ਹਾਂ, ਮਾਤਾ ਗੰਗਾ ਜੀ ਦੇ ਪਿਤਾ ਜੀ ਦੇ ਨਾਲ ਕਹਾਣੀ ਜੋੜ ਦਿੰਦੇ ਹਾਂ। ਇਹ ਫਿਰੋਜ਼ ਖਾਨ ਜਿਹੜਾ ਸੀ, ਇਹਨੇ ਜਦੋਂ ਸਿੱਖੀ ਦੀ ਚੜ੍ਹਦ ਵਾਲੀ ਬਰਾਤ ਵੇਖੀ ਹੈ ਤਾਂ ਉਸਨੇ ਚੱਕ ਥਲ ਕੀਤੀ ਹੈ। ਕਹਿੰਦਾ ਕਿ ਕ੍ਰਿਸ਼ਨ ਚੰਦ ਜੀ, ਤੁਸੀਂ ਆਪਣੀ ਧੀ ਖੂਹ ਚ ਸਿੱਟਣ ਲੱਗੇ ਹੋ। ਵੇਖੋ ਤਾਂ ਸਹੀ, ਸਾਰਾ ਦੀ ਬਰਾਤ ਇਕੱਠੀ ਹੋ ਕੇ ਆ ਗਈ ਹੈ, ਭਲਕ ਨੂੰ ਕੰਮ ਕਾਰ ਨਾ ਚੱਲੇ, ਕੀ ਇਹ ਨੀਂਗਰ ਜਿਹੜਾ ਹੈ ਤੁਹਾਡੀ ਬੇਟੀ ਵਾਸਤੇ ਕਿਰਤ ਵੀ ਕਰ ਸਕਦਾ, ਕੰਮ ਵੀ ਕਰ ਸਕਦਾ, ਇਸ ਦਾ ਬਲ ਜਿਹੜਾ ਹੈ ਉਹ ਵੇਖ ਲੈਣਾ ਚਾਹੀਦਾ ਹੈ। ਤੁਸੀਂ ਸ਼ਰਤ ਰੱਖੋ, ਜੇ ਤਾਂ ਸ਼ਰਤਾਂ ਪੂਰੀਆਂ ਕਰ ਲਓ ਤਾਂ ਆਪਾਂ ਲੜਕੀ ਦਾ ਵਿਆਹ ਕਰ ਦਿਆਂਗੇ, ਨਹੀਂ ਤਾਂ ਨਾ ਸਹੀ। ਗੁਰੂ ਪਿਆਰਿਓ ਉਸ ਤਹਿਤ ਸਤਿਗੁਰੂ ਜੀ ਨੂੰ ਕੀਲਾ ਪੁੱਟਣ ਦੀ ਜਿਹੜੀ ਹੈ ਉਹ ਸ਼ਰਤ ਸੁਣਾਈ ਗਈ। ਦੀਨਦਲੀ ਦਾ ਪਾਤਸ਼ਾਹ ਜਿਹਨਾਂ ਦੇ ਹੁਕਮ ਦੇ ਵਿੱਚ ਖੰਡ ਬ੍ਰਹਿਮੰਡ ਸਾਰਾ ਕੁਝ ਚੱਲਦਾ ਹੋਵੇ, ਉਹਨਾਂ ਤੋਂ ਉਹਲਾ ਕੁਝ ਨਹੀਂ, ਕਿਹੜਾ ਕਿਹੜਾ ਕੀ ਸਾਜਿਸ਼ਾਂ ਰਚਦਾ ਏ ਤੇ ਹੋਣਾ ਕੀ ਚਾਹੀਦਾ ਏ। ਇਹ ਤਾਂ ਉਹਨਾਂ ਦੇ ਵਿਆਹ ਦੀਆਂ ਨਿਸ਼ਾਨੀਆਂ ਬਣ ਰਹੀਆਂ ਸਨ, ਉਹਨਾਂ ਦੇ ਵਿਆਹ ਦਾ ਇਤਿਹਾਸ ਬਣਦਾ ਜਾ ਰਿਹਾ ਏ। ਉਧਰ ਸਾਜਿਸ਼ਕਾਰੀ ਆਪਣੇ ਆਪ ਨੂੰ ਚਲਾਕ ਸਮਝਦੇ ਨੇ। ਇਹ ਜਿਹੜੇ ਇਹ ਸਾਡਾ ਮਨ ਚੰਚਲ ਹੈ ਨਾ, ਇਹ ਤਾਂ ਰੱਬ ਨਾਲ ਵੀ ਚਤੁਰਾਈਆਂ ਕਰ ਜਾਂਦਾ ਹੈ। ਇਹਨੂੰ ਵੀ ਕਹਿਣਾ ਪੈਂਦਾ ਹੈ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਤੂੰ ਸਰਦੇ ਚਤੁਰਾਈਆਂ ਚਲਾਕੀਆਂ ਨਾ ਕਰ, ਰੱਬ ਦੇ ਘਰ ਆ ਕੇ ਤਾਂ ਕਿਤੇ ਸਿੱਧੇ ਹੋ ਕੇ ਬੈਠ ਜਾ ਕਰ। ਪਰ
ਇਹ ਮਨ ਜਿਹੜਾ ਇਹ ਰੱਬ ਦੇ ਨਾਲ ਵੀ ਚਲਾਕੀਆਂ ਕਰਦਾ ਹੈ, ਚਤੁਰਾਈਆਂ ਕਰਦਾ ਹੈ। ਤੇ ਇਹ ਮਾਉ ਨਗਰ ਦੇ ਲੋਕ ਜਿਹੜੇ ਕਿ ਇਸ ਚੱਕ ਦੇ ਵਿੱਚ ਆਏ ਹੋਏ ਨੇ, ਉਹ ਸ਼ਰਾਰਤ ਇਹ ਕਰਦੇ ਨੇ ਕਿ ਇੱਕ ਜੰਡ ਦੇ ਦਰਖਤ ਨੂੰ ਵੱਢ ਕੇ ਉਤੋਂ ਉਹਦਾ ਕੀਲਾ ਕਰ ਦਿੰਦੇ ਨੇ ਤੇ ਉਹਦੇ ਲਾਗੇ ਦੇ ਮੁੱਢਾਂ ਦੇ ਵਿੱਚ ਮਿੱਟੀ ਐਨ ਨਾਲ ਪਾ ਕੇ ਉੱਤੇ ਪਰਾਲੀ ਥੋੜੀ ਬਹੁਤੀ ਰੱਖ ਦਿੱਤੀ, ਨਿਸ਼ਾਨੀ ਨੇ ਮਿਟਾ ਦਿੱਤੀ ਕਿ ਇਹਦੇ ਲਾਗੇ ਮਿੱਟੀ ਪੱਟੀ ਸੀ। ਗੁਰੂ ਪਿਆਰਿਓ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਇਹਨਾਂ ਖੋਟਿਆਂ ਦੇ ਖੋਟ ਨੂੰ ਸਤਿਗੁਰੂ ਜੀ ਸਾਰਾ ਸਮਝਦੇ ਨੇ ਤੇ ਇਹਨਾਂ ਦਾ ਪਾਜ ਉਘਾੜਨ ਵਾਸਤੇ ਹੀ ਮੇਰੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ ਨੇ। ਸਤਿਗੁਰੂ ਜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਕਿੱਲਾ ਪੁੱਟਣ ਵਾਸਤੇ ਕੀਤੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਯਾਦ ਕੀਤਾ ਹੈ ਚਾਰੇ ਪਾਤਸ਼ਾਹੀਆਂ ਨੂੰ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਗੁਰੂ ਅੰਗਦ ਦੇਵ ਮਹਾਰਾਜ, ਗੁਰੂ ਅਮਰਦਾਸ ਮਹਾਰਾਜ ਤੇ ਪਿਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰਕੇ ਕਰਤਾਰ ਨੂੰ ਧਿਆ ਕੇ ਘੋੜੇ ਤੇ ਹੋ ਕੇ ਅਸਵਾਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨਾਲ ਪਾਪੀਆਂ ਦਾ ਪਾਜ ਉਘਾੜਨ ਵਾਸਤੇ ਇਸ ਕਿੱਲੇ ਨੂੰ ਇੰਜ ਪੜ੍ਹਦੇ ਨੇ।

0: ਗੁਰੂ ਕੇ ਵਜ਼ੀਰ ਭਾਈ ਦਿਲਬਾਗ ਸਿੰਘ ਜੀ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਨਾਂ ਤੇ ਬਹੁਤ ਸਾਰਾ ਮਾਣ ਕਰਕੇ ਗਏ ਨੇ। ਸਤਿਗੁਰੂ ਜੀ ਚੜ੍ਹਦੀਆਂ ਕਲਾ ਬਖਸ਼ਣ। ਸਾਡੇ ਕੋਲੋਂ ਸੰਗਤਾਂ ਨੇ ਹੁਕਮ ਕਰਕੇ ਬਹੁਤ ਸਾਰੇ ਸਾਡੇ ਰਿਕਾਰਡ ਗੀਤਾਂ ਦੀ ਸਾਨੂੰ ਸਿਫਾਰਿਸ਼ ਕੀਤੀ। ਮੈਂ ਮਾਫੀ ਚਾਹੁੰਦਾ, ਰਿਕਾਰਡ ਗੀਤਾਂ ਵਿੱਚੋਂ ਬਸ ਇੱਕੋ ਹੀ ਸੁਣਾਵਾਂਗੇ, ਲਾਸਟ ਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ। ਪਰ ਆਪਾਂ ਹਜੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਤੇ ਕੇਂਦਰਿਤ ਰਹੀਏ। ਵਡਭਾਗੀਓ, ਸਤਿਗੁਰੂ ਜੀ ਬਖਸ਼ਿਸ਼ ਕਰਨ ਤਾਂ ਰੂਹਾਨੀਅਤ ਦਾ ਰੰਗ ਮਿਲਦਾ ਏ, ਧਿਆਨ ਦਿਓ। ਦੇਵਤਾ ਤੇ ਦੈਂਤ ਇਹ ਕੋਈ ਕਬੀਲੇ ਨਹੀਂ, ਕੋਈ ਭਾਈਚਾਰੇ ਨਹੀਂ, ਕੋਈ ਜਾਤ ਪਾਤ ਨਹੀਂ, ਇਹ ਸੁਰਤੀ ਦਾ ਨਾਂ ਹੈ, ਸੁਰਤੀ ਦਾ। ਜੇ ਸਾਡੀ ਸੁਰਤ ਗੁਰੂ ਦੇ ਚਰਨਾਂ ਨਾਲ ਜੁੜੀ ਹੋਈ ਹੈ, ਰੂਹਾਨੀਅਤ ਦੇ ਰੰਗ ਵਿੱਚ ਰੰਗੀ ਹੋਈ ਹੈ, ਜਿਹੜਾ ਵਿਅਕਤੀ ਬਾਣੀ ਨਾਲ ਜੁੜਿਆ ਏ, ਰੱਬ ਨਾਲ ਜੁੜਿਆ ਏ, ਗੁਰੂ ਪਿਆਰਿਓ, ਉਹ ਦੇਵਤਾ ਏ। ਜਿਹਦੇ ਅੰਦਰ ਖੁਦੀ ਹੈ, ਜਿਹਦੇ ਅੰਦਰ ਕੂੜ ਹੈ, ਜਿਹਦੇ ਅੰਦਰ ਪਾਪ ਹੈ, ਜਿਹੜਾ ਦੂਈ ਦਬੈਖ ਕਾਮ ਗਿਓ ਲੋ ਮੋਹ ਹੰਕਾਰ, ਮਾਇਆ ਦੇ ਸਾਰੇ ਅਵਗੁਣ ਆਪਣੇ ਮੋਢਿਆਂ ਤੇ ਚੱਕੀ ਫਿਰਦਾ ਏ, ਉਹ ਦੈਤ ਹੈ। ਸੋ ਇਹ ਸੁਰਤੀ ਦੀ ਸਾਰੀ ਕਹਾਣੀ ਹੈ। ਇਹ ਸੁਰਤੀ ਚੱਕੀ ਫਿਰਦਾ ਏ, ਇਸ ਮਾਓ ਨਗਰ ਦਾ ਦੈਤ ਫਿਰੋਜ਼ ਖਾਨ, ਤੇ ਇਹਦੀ ਗਲਤੀ ਨੇ ਸਾਰੇ ਪਿੰਡ ਤੇ ਹੀ ਇਹ ਬਿਪਤਾ ਲਿਆਂਦੀ ਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਘੋੜਾ ਭਜਾਇਆ, ਮਾਰਿਆ ਨਿੱਜ, ਆਓ ਜੜਾਂ ਤੋਂ ਪੱਟ ਕੇ ਮਾਰਿਆ ਜੰਡ ਦਾ ਦਰਖਤ। ਸਾਰੇ ਵੇਖ ਕੇ ਹੈਰਾਨ ਰਹਿ ਗਏ। ਕਈਆਂ ਨੂੰ ਪਤਾ ਸੀ, ਤਮਾਸ਼ਾ ਵੇਖਣ ਆਏ ਸੀ ਕਿ ਬਣਦਾ ਕੀ ਹੈ, ਤੇ ਕਈਆਂ ਨੂੰ ਨਹੀਂ ਵੀ ਪਤਾ ਸੀ, ਉਹਨਾਂ ਨੇ ਲਾਹਨਤਾਂ ਪਾਈਆਂ। ਪਰ ਸਤਿਗੁਰੂ ਜੀ ਨੇ ਜਦੋਂ ਇਹ ਪੱਟਿਆ ਏ ਜੰਡ ਦਾ ਦਰਖਤ, ਤਾਂ ਉਸ ਵੇਲੇ ਐਸਾ ਜ਼ੋਰ ਲੱਗਾ ਘੋੜੇ ਦਾ ਕਿ ਘੋੜਾ ਉੱਥੇ ਦਮ ਤੋੜ ਜਾਂਦਾ ਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਘੋੜਾ ਜਿਹੜਾ ਏ ਉੱਥੇ ਆਪਾਂ ਨਿਸ਼ਾਵਰ ਕਰ ਜਾਂਦਾ ਏ ਸਤਿਗੁਰੂ ਜੀ ਦੇ ਮੁਬਾਰਕ ਚਰਨਾਂ ਤੋਂ। ਤਾਂ ਫਿਰ ਸਤਿਗੁਰੂ ਜੀ ਦੇ ਮੁਬਾਰਕ ਮੁੱਖ ਦੇ ਵਿੱਚੋਂ ਨਿਕਲਿਆ ਮਾਓ ਮਾਰੀ ਕਰਤਾਰ। ਮਾਓ ਪਿੰਡ ਨੂੰ ਇਹ ਜੋ ਸਤਿਗੁਰੂ ਜੀ ਦੇ ਬਚਨਾਂ ਦੇ ਤੀਰ ਵਜੇ ਨੇ, ਇਹਨੇ ਹਿਲਾ ਕੇ ਰੱਖ ਦਿੱਤਾ ਮਾਓ ਨਿਵਾਸੀਆਂ ਨੂੰ ਪਤਾ ਏ। ਜੇ ਭਾਵੇਂ ਸਾਰਿਆਂ ਨੂੰ ਫਿਰੋਜ਼ ਖਾਨ ਵਰਗਿਆਂ ਨੂੰ ਨਹੀਂ ਵੀ ਪਤਾ, ਜਿਹੜੇ ਗੁਰੂ ਦੀ ਅਜ਼ਮਤ ਨੂੰ ਜਾਣਦੇ ਨੇ, ਜਿਹੜੇ ਗੁਰੂ ਦੀ ਬਖਸ਼ਿਸ਼ ਨੂੰ ਜਾਣਦੇ ਨੇ, ਜਿਹਨਾਂ ਨੂੰ ਪਤਾ ਏ ਗੁਰੂ ਦੀਆਂ ਬੋਲਾਂ ਦੀ ਤਾਕਤ ਕੀ ਹੈ, ਉਹਨਾਂ ਨੂੰ ਪਤਾ ਏ ਕਿ ਮਾਓ ਮਾਰੀ ਗਈ ਹੈ। ਗੁਰੂ ਪਿਆਰਿਓ, ਇਹ ਗੱਲ ਧੰਨ ਮਾਤਾ ਗੰਗਾ ਜੀ ਤੱਕ ਪਹੁੰਚੀ ਹੈ। ਗੰਗਾ ਜੀ ਕੋਈ ਸਧਾਰਨ ਹਸਤੀ ਥੋੜੀ ਹੈ, ਇਹ ਤਾਂ ਹੈ ਨਹੀਂ ਕਿ ਲਾਗੀਆਂ ਨੇ ਰਿਸ਼ਤਾ ਕੀਤਾ ਤੇ ਨਾਤਾ ਬਣ ਗਿਆ ਏ। ਇਹ ਤਾਂ ਧੁਰੋ ਹੀ ਪਤਾ ਨੀ ਕਿੰਨੀ ਕੁ ਬੰਦਗੀ ਕੀਤੀ ਹੋਵੇਗੀ, ਜੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਹ ਲੜ ਲੱਗਣ ਲੱਗੇ ਨੇ। ਧੰਨ ਮਾਤਾ ਗੰਗਾ ਜੀ, ਜਦੋਂ ਉਹਨਾਂ ਨੇ ਸੁਣਿਆ ਏ, ਉਹ ਆਪਣੇ ਮਾਤਾ ਜੀ ਨੂੰ ਤੇ ਕੁਝ ਆਪਣੇ ਪਰਿਵਾਰ ਦੇ ਸੁਹਿਰਦ ਜੀਆਂ ਨੂੰ ਨਾਲ ਲੈ ਕੇ ਸਤਿਗੁਰੂ ਜੀ ਤੱਕ ਪਹੁੰਚੇ ਨੇ। ਸਤਿਗੁਰੂ ਜੀ ਕਹਿੰਦੇ ਹੁਣ ਅਸੀਂ ਡੋਲਾ ਨਹੀਂ ਲੈ ਕੇ ਜਾਣਾ। ਪਰ ਜਦੋਂ ਮਾਤਾ ਗੰਗਾ ਜੀ ਆਪਣੇ ਪਰਿਵਾਰ ਦੇ ਸੁਹਿਰਦ ਵਿਅਕਤੀਆਂ ਸਮੇਤ ਆਪ ਜਾ ਕੇ ਬੇਨਤੀ ਕਰਦੇ ਨੇ, ਤੇ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ, ਗੁਰੂ ਬੜੇ ਹੀ ਬਖਸ਼ੰਦ ਨੇ। ਆਪਾਂ ਨਿੱਤ ਪਤਾ ਨੀ ਕਿੰਨੀਆਂ ਕੁ ਗਲਤੀਆਂ ਕਰਦੇ ਹਾਂ, ਆ ਕੇ ਡਿੱਗ ਪੈਂਦੇ ਹਾਂ ਸਤਿਗੁਰੂ ਜੀ ਦੇ ਆਚਰਨਾਂ ਦੇ ਵਿੱਚ। ਆਪਾਂ ਨੂੰ ਕੀ ਨਹੀਂ ਦਿੱਤਾ ਸਤਿਗੁਰੂ ਜੀ ਨੇ, ਚੇਤੇ ਕਰਕੇ ਵੇਖੋ। ਜਦੋਂ ਇੰਡੀਆ ਬੈਠੇ ਸਾਂ, ਉਦੋਂ ਸੋਚਦੇ ਸੀ ਪਾਤਸ਼ਾਹ ਅਮਰੀਕਾ ਦੇ ਵਿੱਚ ਲੋਕ ਬੈਠੇ ਨੇ, ਸਾਨੂੰ ਉੱਥੇ ਦੇ ਕਿਤੇ ਵੀਜ਼ਾ ਦੇ ਦੇ, ਇੱਥੇ ਆਏ ਪਾਤਸ਼ਾਹ ਸਾਨੂੰ ਪੱਕੇ ਕਰਾ ਦੇ, ਪਾਤਸ਼ਾਹ ਹੁਣ ਸਾਨੂੰ ਧੀਆਂ ਪੁੱਤ ਮਿਲ ਜਾਣ, ਉਹਨਾਂ ਦੇ ਵਿਆਹ ਹੋ ਜਾਣ, ਚੰਗੀਆਂ ਨੌਕਰੀਆਂ ਮਿਲ ਜਾਣ। ਕੀ ਕੀ ਨਹੀਂ ਮੰਗਿਆ, ਆਪਾਂ ਸਾਰੇ ਕਿਤੇ ਸਾਧੂ ਹੀ ਤਾਂ ਨਹੀਂ, ਪਤਾ ਨਹੀਂ ਸਾਡੇ ਤੋਂ ਕਿੰਨੀਆਂ ਕਿੰਨੀਆਂ ਭੁੱਲਾਂ ਹੁੰਦੀਆਂ ਨੇ। ਸਤਿਗੁਰੂ ਜੀ ਬਖਸ਼ ਲੈਂਦੇ ਨੇ, ਮੇਰਾ ਪੁੱਤ ਆਇਆ ਮੇਰੇ ਕੋਲ, ਮੇਰੇ ਪਿਆਰੇ ਆਏ ਨੇ ਮੇਰੇ ਕੋਲ, ਉਹ ਸਾਡੀ ਖਤਾ ਮਾਫ ਕਰ ਦਿੰਦੇ ਨੇ। ਉਹ ਤਾਂ ਭੁੱਲੋ ਹੋਏ ਪੁੱਤਰ ਨੂੰ ਜਦੋਂ ਦੂਰੋਂ ਹੀ ਵੇਖਦੇ ਨੇ ਕਿ ਜਦ ਇਹ ਮੇਰੇ ਵੱਲ ਨੂੰ ਤੁਰ ਪਿਆ ਏ, ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ, ਉਹਨਾਂ ਦੇ ਤਾਂ ਚਾਹ ਚੜ ਜਾਂਦਾ ਮੇਰਾ ਪੁੱਤਰ ਆ ਰਿਹਾ ਏ। ਉਹ ਅੱਗਿਓ ਜਾ ਕੇ ਅੱਗਲ ਵਾਢੀ ਜਾ ਕੇ ਆਪਣੀ ਹਿੱਕ ਨਾਲ ਲਾਉਣ ਵਾਸਤੇ ਆਪ ਤੁਰ ਪੈਂਦੇ ਨੇ। ਸੋ ਗੁਰੂ ਪਿਆਰਿਓ, ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਇਆ ਦੇ ਘਰ ਆਏ, ਉਹਨਾਂ ਨੇ ਬਖਸ਼ ਲਿਆ ਏ, ਅੰਗੀਕਾਰ ਕੀਤਾ ਏ ਗੰਗਾ ਜੀ ਨੂੰ, ਇਹ ਖੁਸ਼ੀਆਂ ਮਿਲੀਆਂ। ਤੇ ਗੰਗਾ ਜੀ ਦੀਆਂ ਸਹੇਲੀਆਂ ਮਾਤਾ ਗੰਗਾ ਜੀ ਦੇ ਕੋਲ ਜਾ ਕੇ ਕਹਿੰਦੀਆਂ ਨੇ, ਗੰਗਾ ਤੂੰ ਭਾਗਾਂ ਵਾਲੀ ਏ, ਤੂੰ ਕਰਮਾਂ ਵਾਲੀ ਏ, ਤੂੰ ਮਾਓ ਨਗਰ ਨੂੰ ਬਚਾ ਲਿਆ, ਤੇ ਵੱਡੀ ਗੱਲ ਕਿ ਤੂੰ ਰੱਬ ਦੇ ਨਾਲ ਵਿਆਹੀ ਜਾਣ ਲੱਗੀ ਹੈ,
1: ਵਾਹਿਗੁਰੂ
0: ਤੇਰਾ ਰੱਬ ਦੇ ਨਾਲ ਮੇਲ ਹੋਇਆ। ਉਹ ਦੁਨੀਆਂ ਦਾ ਕੋਈ ਸਧਾਰਨ ਚੰਗਾ ਵਿਅਕਤੀ ਮਿਲ ਜਾਵੇ ਤਾਂ ਧਰਤੀ ਪੈਰ ਨਹੀਂ ਲੱਗਦਾ, ਤੇ ਮਾਤਾ ਗੰਗਾ ਜੀ ਤਾਂ ਰੱਬ ਦੇ ਨਾਲ ਵਿਆਹੇ ਜਾਣ ਲੱਗੇ ਨੇ। ਸੋ ਗੰਗਾ ਜੀ ਦੀਆਂ ਸਹੇਲੀਆਂ ਉਹਨਾਂ ਨੂੰ ਇਹ ਰੱਬ ਦੇ ਨਾਲ ਵਿਆਹੇ ਜਾਣ ਦੀਆਂ ਵਧਾਈਆਂ ਕੁਝ ਇਸ ਤਰ੍ਹਾਂ ਦੇਂਦੀਆਂ ਨੇ।

ਛੋਹਣ ਬਰੂਹਾਂ ਉੱਤੇ ਹੂੜਾ ਚੋਇਆ ਤੇਲ ਨੀ ਵਧਾਈਆਂ ਤੈਨੂੰ ਰੱਬ ਨਾਲ ਹੋਇਆ ਤੇਰਾ ਮੇਲ ਨੀ ਵਧਾਈਆਂ

ਭਾਵੇਂ ਪਤਾ ਪਤਾ ਸਿੰਘਾਂ ਨਾਲ ਵੈਰੀ ਹੋਇਆ ਪਰ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਨੇ ਇਤਿਹਾਸ ਦੇ ਉਹ ਅੱਖਰ ਰਤਾ ਜਿੰਨੇ ਵੀ ਫਿੱਕੇ ਨਹੀਂ ਪੈਣ ਦਿੱਤੇ ਜਿਹਦੇ ਵਿੱਚ ਸਾਡਾ ਦੁਸ਼ਮਣ ਮੰਨਦਾ ਏ ਅਸੀਂ ਹੈਕ ਠੋਕ ਕੇ ਇਸੇ ਹੀ ਕੈਸਟ ਦੇ ਵਿੱਚ ਆਖਿਆ ਕਿ ਕੋਈ ਭਰਮ ਨਾ ਪਾਲ ਲਿਓ ਸਾਡੇ ਦੁਸ਼ਮਣ ਸਾਡਾ ਇਤਿਹਾਸ ਬੋਲਦਾ ਏ ਕਿ ਧਨ ਕਲਗੀਧਰ ਦੇ ਸ਼ੇਰ ਵੇਖੇ ਦੁਨੀਆਂ ਤੇ ਮਰਦ ਦਲੇਰ ਵੇਖੇ ਨਹੀਂ ਜ਼ਾਲਮ ਨੂੰ ਉਂਗਲੀਆਂ ਠੋੜ ਦਿੰਦੇ ਸਿਰ ਲੱਥ ਦਾ ਬੇਸ਼ੱਕ ਲੱਥ ਜਾਵੇ ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ ਜਿੱਥੇ ਅਸੀਂ ਇਹ ਗੱਲ ਕੀਤੀ ਉੱਥੇ ਅਸੀਂ ਇਹ ਵੀ ਆਖਿਆ ਜਦੋਂ ਇਹਨਾਂ ਨੇ ਪਾਕਿਸਤਾਨ ਦੇ ਬਾਰਡਰ ਤੇ ਜਸ਼ਨ ਮਨਾਏ ਕਿ ਅਸੀਂ ਖਾੜਕੂਵਾਦ ਖਤਮ ਕਰ ਦਿੱਤਾ ਏ ਮੈਂ ਗੱਲ ਸਪਸ਼ਟ ਕਰ ਦੇਵਾਂ ਅਸੀਂ ਅੱਤਵਾਦ ਦੇ ਹਾਮੀ ਨਹੀਂ ਪਰ ਜਿਹੜਾ ਆਪਣੇ ਹੱਕਾਂ ਪ੍ਰਤੀ ਸੁਚੇਤ ਹੈ ਆਪਣੇ ਹੱਕਾਂ ਲਈ ਲੜਦਾ ਏ ਅਸੀਂ ਉਹਨਾਂ ਖਾੜਕੂਆਂ ਦੇ ਪੱਖੀ ਹਾਂ ਤੇ ਉਹਨਾਂ ਨੇ ਪ੍ਰਥਾਏ ਆਖਿਆ ਸੀ ਕਿ ਐਵੇਂ ਹੀ ਭਰਮ ਨਾ ਪਾਲਿਓ ਅਸੀਂ ਤੁਹਾਨੂੰ ਇਹ ਸੱਚ ਦੀ ਗੱਲ ਦੱਸ ਦਿੰਦੇ ਹਾਂ ਕਿ ਦੁਨੀਆਂ ਦੀ ਕੋਈ ਵੀ ਤਾਕਤ ਜਿਹੜੀ ਹੈ ਇਸ ਸੱਚ ਨੂੰ ਮੁਕਾ ਨਹੀਂ ਸਕਦੀ ਐ ਜ਼ਾਲਮ ਕਰਦੇ ਦਿਲ ਚੋਂ ਭਰਮ ਇਹ ਸੱਚ ਮੁਕਾਇਆ ਮੁੱਕਣਾ ਨਹੀਂ ਇਹ ਸੱਚ ਦੀ ਮੁੱਢ ਤੋਂ ਆਦਤ ਹੈ ਕਿਸੇ ਕਾਫਰ ਮੂਹਰੇ ਝੁਕਣਾ ਨਹੀਂ ਓਏ ਤੇਰੇ ਵਰਗੇ ਜਾਵਰ ਲੱਖਾਂ ਹੀ ਇਸ ਸੱਚ ਨੂੰ ਮਾਰਦੇ ਤੁਰ ਗਏ ਨੇ ਇਸ ਸੱਚ ਦਰਿਆ ਦੇ ਵੇਗ ਮੂਹਰੇ ਉਹ ਵਾਂਗ ਢਿਗਾਂ ਦੇ ਖੁਰ ਗਏ ਨੇ ਓਏ ਜਿਹਦੇ ਸਿਰ ਨੂੰ ਸੱਚ ਨੇ ਦਰੜ ਦਿੱਤਾ ਉਹਨੇ ਜੰਮਣਾ ਉੱਗਣਾ ਫੁੱਟਣਾ ਨਹੀਂ ਆ ਜ਼ਾਲਮ ਕੱਢਦੇ ਦਿਲ ਚੋ ਭਰਮ ਇਹ ਸੱਚ ਮੁਕਾਇਆ ਮੁੱਕਣਾ ਨਹੀਂ ਕਈ ਵਾਰੀ ਕੁਝ ਸਾਡੇ ਵੀਰ ਇਹ ਗੱਲ ਜਿਹੜੀ ਆ ਉਹਨਾਂ ਦੇ ਮਨ ਤੇ ਲੱਗ ਜਾਂਦੀ ਹੈ ਕਿ ਜਿਹੋ ਜਿਹੇ ਹਾਲਾਤ ਨੇ ਪਤਾ ਨਹੀਂ ਸਿੱਖੀ ਦਾ ਕੀ ਬਣੇਗਾ ਗੁਰੂ ਪਿਆਰਿਓ ਸਿੱਖੀ ਕੋਈ ਆਟੇ ਦਾ ਦੀਵਾ ਨਹੀਂ ਜਿਹਨੂੰ ਅੰਦਰ ਰੱਖਾਂਗੇ ਤਾਂ ਚੂਹੇ ਖਾ ਜਾਣਗੇ ਬਾਹਰ ਰੱਖਾਂਗੇ ਤਾਂ ਕਾਂ ਚੱਕ ਕੇ ਲੈ ਜਾਣਗੇ ਇਹ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ ਇਸ ਧਰਤੀ ਤੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਨੂਰੀ ਕਿਰਪਾਨ ਤੋਂ ਪ੍ਰਗਟ ਹੋਇਆ ਖਾਲਸਾ ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟ ਹੋ ਖਾਲਸਾ ਪਰਮਾਤਮ ਕੀ ਮੌਜ ਇਸ ਲਈ ਸਿੱਖੀ ਨੂੰ ਕਦੇ ਕੋਈ ਖਤਰਾ ਨਹੀਂ ਹੋ ਸਕਦਾ ਦਾਸ ਨੇ ਇਹ ਵੀ ਗੀਤ ਲਿਖਿਆ ਸੀ ਕਿ ਸਿੱਖੀ ਨੂੰ ਕੋਈ ਨਹੀਂ ਖਤਰਾ ਇਹ ਨਹੀਂ ਉਹ ਖੇਡ ਸਰੀਰਾਂ ਦੀ ਇਹ ਮਸਤੀ ਨਾਮ ਦੇ ਰਸੀਆਂ ਦੀ ਤੇ ਦੌਲਤ ਸ਼ੇਰ ਫਕੀਰਾਂ ਦੀ ਇਸ ਸਿੱਖੀ ਨੂੰ ਕਦੇ ਵੀ ਕੋਈ ਵੀ ਖਤਰਾ ਨਹੀਂ ਹੋ ਸਕਦਾ ਇਹ ਸਿੱਖੀ ਤਾਂ ਸਾਰਿਆਂ ਨੂੰ ਕਲਾਵੇ ਵਿੱਚ ਲੈਂਦੀ ਹੈ ਕਿਸੇ ਹੋਰ ਨਾਲ ਦੁਸ਼ਮਣ ਬਣਨਾ ਬਣੀ ਜਾਵੇ ਪਰ ਸਿੱਖੀ ਦਾ ਤਾਂ ਕਿਸੇ ਦੇ ਨਾਲ ਵੀ ਕੋਈ ਜਿਹੜਾ ਵੈਰ ਹੈ ਨਹੀਂ ਕਿਸੇ ਨਾਲ ਦੁਸ਼ਮਣੀ ਨਹੀਂ ਸਿੱਖੀ ਤਾਂ ਕਹਿੰਦੀ ਹੈ ਸਾਰਿਆਂ ਨੂੰ ਤੁਸੀਂ ਆਪੋ ਆਪਣੇ ਤਰੀਕੇ ਨਾਲ ਜਿਵੇਂ ਵੀ ਰੱਬ ਨੂੰ ਮੰਨਣਾ ਹੈ ਮੰਨੋ ਜੇ ਤੂੰ ਪੰਡਿਤ ਹੈ ਤਾਂ ਪੰਡਿਤ ਬਣ ਪੰਡਿਤ ਸੋ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੁਧ ਹੈ ਤੂੰ ਮੁਸਲਮਾਨ ਰਹਿਣਾ ਚਾਹੁੰਦਾ ਬਣ ਫਿਰ ਮੁਸਲਮਾਨ ਮੁਸਲਮਾਨ ਮੋਮ ਦਿਲ ਹੋਵੇ ਅੰਤਰ ਕੀ ਮਲ ਮਨ ਤੇ ਧੋਵੇ ਸਿੱਖੀ ਤਾਂ ਕਿਸੇ ਨਾਲ ਵੀ ਵੈਰ ਨਹੀਂ ਕਰਦੀ ਸਾਡੇ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੰਨੇ ਵੀ ਨਾਮ ਇਸ ਦੁਨੀਆਂ ਤੇ ਗੂੰਜਦੇ ਨੇ ਉਹ ਸਾਰੇ ਦੇ ਸਾਰੇ ਸਾਡੀ ਇਸ ਧੁਰਕੀ ਬਾਣੀ ਦੇ ਵਿੱਚ ਗੂੰਜਦੇ ਨੇ ਸੋ ਇਹ ਸਾਰਿਆਂ ਦਾ ਸਾਂਝਾ ਘਰ ਹੈ ਜਿਹਨੇ ਵੀ ਇਹਦੇ ਨਾਲ ਦੁਸ਼ਮਣੀ ਕਰਨੀ ਆ ਨੁਕਸਾਨ ਉਸੇ ਦਾ ਹੀ ਹੈ ਜੇ ਸੂਰਜ ਵੱਲ ਕੋਈ ਥੁੱਕੇਗਾ ਤਾਂ ਉਹਦੇ ਆਪਣੇ ਮੂੰਹ ਤੇ ਪੈਣਾ ਸੂਰਜ ਦਾ ਕੱਖ ਨਹੀਂ ਵਿਗੜਨਾ ਸਿੱਖੀ ਨੂੰ ਕਦੇ ਕੋਈ ਖਤਰਾ ਨਹੀਂ ਹੋ ਸਕਦਾ ਇਹ ਤਾਂ ਇੱਕ ਰੂਹਾਨੀ ਮਾਰਗ ਹੈ ਜਿਹੜਾ ਇਹਦੇ ਤੇ ਚੱਲੇਗਾ ਉਹ ਵੱਡੀਆਂ ਬਖਸ਼ਿਸ਼ਾਂ ਦੇ ਨਾਲ ਝੋਲੀਆਂ ਭਰ ਲਵੇਗਾ ਇੰਨੀਆਂ ਕੁ ਬੇਨਤੀਆਂ ਨਾਲ ਸਿੱਖੇ ਮਾਤੇ ਜਾ ਚਖਾਂ ਬੜੀਆਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ ਸਾਡੀਆਂ ਭੁੱਲਾਂ ਨਾ ਚਿਤਾਰਿਓ ਅਸੀਂ ਮਤਹੀਣ ਹਾਂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦੇ ਹੋ ਸੰਗਤਾਂ ਦੀ ਸਤਿਗੁਰੂ ਜੀ ਬਹੁਤ ਨੇੜੇ ਹੋ ਕੇ ਸੁਣਦੇ ਨੇ ਸਤਿਗੁਰੂ ਜੀ ਅੱਗੋਂ ਤੋਂ ਸਾਨੂੰ ਮਤ ਦੇ ਦੇਣ ਚੜ੍ਹਦੀ ਕਲਾ ਵਿੱਚ ਆਪਣੇ ਚਰਨਾਂ ਦੀ ਸਤਿਗੁਰੂ ਜੀ ਸੇਵਾ ਕਰਵਾਉਂਦੇ ਰਹਿਣ ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਤੁਸੀਂ ਇਤਿਹਾਸ ਦਾ ਮਾਣ ਕੀਤਾ ਏ
ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਣ। ਗੁਰੂ ਪਿਆਰਿਓ, ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ। ਸਾਡੇ ਸਤਿਕਾਰਯੋਗ ਜੰਡੀ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਜੰਡੀ ਜੀ, ਭਾਈ ਅੰਮ੍ਰਿਤਪਾਲ ਸਿੰਘ ਜੀ ਸੈਕਟਰੀ ਸਾਹਿਬ, ਤੇ ਮੇਰੇ ਮਿੱਤਰਾਂ ਦੀ ਦੁਨੀਆਂ ਚੋਂ ਭਾਈ ਜਸਦੇਵ ਸਿੰਘ ਜੀ, ਸਾਰੇ ਹੀ ਪ੍ਰਬੰਧਕੀ ਕਮੇਟੀ, ਬੜਾ ਹੀ ਸੁਚਾਰੂ ਪ੍ਰਬੰਧ ਜਿਹੜੇ ਇਹਨਾਂ ਨੇ ਕੀਤੇ ਹੋਏ ਨੇ, ਇਹਨਾਂ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਬੈਲਗੇ ਵਾਲਿਆਂ ਦਾ ਤੇ ਇਲਾਕੇ ਵਾਲੀ ਇਸ ਕਮੇਟੀ ਦਾ, ਜਿਹਨਾਂ ਨੇ ਅੱਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਨੂੰ ਮਨਾਇਆ ਏ, ਉਸ ਸਾਰੀ ਪ੍ਰਬੰਧਕੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਵੀਰ ਲਸ਼ਕਰ ਸਿੰਘ ਜੀ ਇਹ ਪਰਸੋਂ ਤੋਂ ਲੈ ਕਰਕੇ ਹੀ ਨਾਲੇ ਸੇਵਾਵਾਂ ਨਿਭਾਉਂਦੇ ਨੇ ਤੇ ਨਾਲੇ ਬਹੁਤ ਸਾਰਾ ਜਥੇ ਦਾ ਮਾਣ ਕਰਦੇ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ। ਬਾਬਾ ਸਾਹਿਬ ਸਿੰਘ ਜੀ ਦਾ ਮੈਂ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਕਰਦਾ, ਇਹਨਾਂ ਦਾ ਬਹੁਤ ਸਾਨੂੰ ਪਿਆਰ ਮਿਲਦਾ ਏ। ਜਦੋਂ ਇਹਨਾਂ ਦੇ ਕੋਲ ਮਲਟੀਕੇ ਜਾਈਦਾ ਏ, ਸਾਨੂੰ ਏਦਾਂ ਲੱਗਦਾ ਸੀ ਆਪਣੇ ਘਰ ਆ ਗਏ ਹਾਂ। ਜਦੋਂ ਦਿਲ ਕਰਦਾ ਏ ਅਸੀਂ ਮਲਟੀਕੇ ਜਾ ਪਹੁੰਚੀਦਾ ਤੇ ਬਾਬਾ ਜੀ ਸਾਨੂੰ ਪਿਆਰ ਦਿੰਦੇ ਨੇ। ਸੋ ਬਾਬਾ ਸਾਹਿਬ ਸਿੰਘ ਜੀ ਹੋਰਾਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਹੈ। ਕੁਝ ਦੋ ਭਜੰਗੀ ਜਿਹੜੇ ਉਹ ਸਾਡੀ ਉਹਨਾਂ ਦੇ ਜਥਿਆਂ ਦੀ ਬਹੁਤ ਜ਼ਿਆਦਾ ਸੇਵਾ ਕਰਦੇ, ਕੱਲੀ ਸਾਡਿਆਂ ਦੀ ਨਹੀਂ, ਰਾਗੀ ਜਥੇ ਹੋਣ, ਕਥਾ ਵਾਚਕ ਹੋਣ, ਸਾਰਿਆਂ ਦੀ ਬੜੀ ਸੇਵਾ ਕਰਦੇ ਨੇ। ਅਜਨੋਹੇ ਤੋਂ ਧਰਮ ਸਿੰਘ ਅਤੇ ਨਡਾਲੋਂ ਤੋਂ ਮਨਜੀਤ ਸਿੰਘ, ਇਹ ਦੋਵੇਂ ਹੀ ਨੌਜਵਾਨ ਬੜੇ ਉਤਸ਼ਾਹੀ ਨੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਕੋਟਾਨਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਹਨਾਂ ਨੇ ਆਪਣੇ ਚਰਨਾਂ ਦੀ ਸੇਵਾ ਦਸਰਿਆਂ ਦੇ ਕੋਲੋਂ ਆਪ ਹੀ ਕਰਵਾਈ ਆ ਜੀ। ਤੁਹਾਡੇ ਚਰਨਾਂ ਦੀ ਸੇਵਾ ਕਰ ਰਿਹਾ ਸੀ ਜਥਾ ਢਾਡੀ ਭਾਈ ਕੁਲਦੀਪ ਸਿੰਘ ਜੀ ਨਵਾਂ ਪਿੰਡ ਦੋਨੇ ਵਾਲ, ਸਰੰਗੀ ਮਾਸਟਰ ਭਾਈ ਸੀਤਲ ਸਿੰਘ ਸੀਤਲ ਪਿੰਡ ਠੱਠਾ ਟਿੱਬਾ ਜ਼ਿਲ੍ਹਾ ਕਪੂਰਥਲਾ, ਅਤੇ ਭਾਈ ਪਲਵਿੰਦਰ ਸਿੰਘ ਪ੍ਰੇਮੀ ਜਿਹੜੇ ਮੇਰੇ ਨਾਲ ਲੱਗਦੇ ਢਾਡੀ ਨੇ ਪਿੰਡ ਲੋਹਾਰਾ ਜ਼ਿਲ੍ਹਾ ਲੁਧਿਆਣਾ, ਤੇ ਦਾਸ ਅਮਰਜੀਤ ਸਿੰਘ ਜੌਹਲ ਵਿਧੀਪੁਰੀਆ ਜਿਹਨੂੰ ਪੱਤਾ ਪੱਤਾ ਸਿੰਘਾਂ ਦੇ ਵੈਰੀ ਦੇ ਗੀਤ ਦੇ ਨਾਲ ਤੁਸੀਂ ਸੇਵਾ ਸੌਂਪ ਦਿੱਤੀ। ਉਸ ਵੇਲੇ ਤੋਂ ਲੈ ਕਰਕੇ ਸਤਿਗੁਰੂ ਜੀ ਲਗਾਤਾਰ ਸੇਵਾ ਕਰਵਾਉਂਦੇ ਆ ਰਹੇ ਨੇ, ਬਹੁਤ ਬਹੁਤ ਧੰਨਵਾਦ। ਆ ਕਿਸੇ ਗੁਰੂ ਪਿਆਰੇ ਦਾ ਮੋਬਾਈਲ ਜਿਹੜਾ ਏ ਉਹ ਡਿੱਗ ਗਿਆ ਏ, ਉਹ ਆਪਣਾ ਮੋਬਾਈਲ ਦੀਆਂ ਨਿਸ਼ਾਨੀਆਂ ਦੱਸ ਕੇ ਸਟੇਜ ਤੋਂ ਆ ਕੇ ਲੈ ਜਾਣ। ਆਓ ਹੁਣ ਆਪਾਂ ਪਿਆਰ ਦੇ ਨਾਲ ਇਕਾਗਰ ਚਿੱਤ ਹੋ ਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ। ਆਓ।

0: ਸਾਗ ਰਤਨ ਪਰਭਾਰ ਪਰੀਆਂ ਸ਼ਬਦ ਗਾਵਣ ਆਈਆਂ
1: ਤਗਾਵੋ ਹਾਰੀ ਕੇਰਾ ਮਨ ਜਿਨੀ ਵਸਾਇਆ
0: ਕਹੇ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ
1: ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ
0: ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਸਾਰਨਾ
1: ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ
0: ਸਭਨਾ ਗਲਾ ਸਮਰੱਥ ਸਵਾਮੀ ਸੋ ਕਿਉਂ

ਧਿਆਇ। ਰਿੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ

ਗੁਰਬਾਣੀਆਂ ਨੇ ਕਿਰਪਾ ਰਹਿਮਤ ਕੀਤੀ ਹੈ ਆਪਣੀਆਂ ਪਿਆਰੀਆਂ ਸੰਗਤਾਂ ਦੇ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹਫ਼ਤਾਵਾਰੀ ਦੁਪਹਿਰ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਦੇ ਕੀਰਤਨ, ਕਥਾ ਵਿਚਾਰ, ਢਾਡੀ ਵਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੇ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ, ਕੀਰਤਨ ਕਥਾ, ਗੁਰ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਘਰੋਂ ਨਾਮਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਸੱਚੇ ਪਾਤਸ਼ਾਹ ਜੀਓ, ਕਿਰਪਾ ਕਰਨੀ ਪਾਤਸ਼ਾਹ ਜੀਓ, ਬਾਬਨੀਤ ਕੌਰ ਉਹਨਾਂ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਵਰਿੰਦਰ ਸਿੰਘ ਵੱਲੋਂ ਪਰਿਵਾਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਹਰਦੀਪ ਸਿੰਘ ਉਹਨਾਂ ਵੱਲੋਂ ਪਰਿਵਾਰ ਦੀ ਸੁੱਖ ਸ਼ਾਂਤੀ ਵਾਸਤੇ ਅਰਦਾਸ ਬੇਨਤੀ, ਚੜ੍ਹਦੀਆਂ ਕਲਾ ਬਖਸ਼ਣੀਆਂ। ਸੁਖਵਿੰਦਰ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਅਰਦਾਸ ਬੇਨਤੀ ਕਰਵਾਉਂਦੇ ਹਨ। ਸ਼ੁਕਰਾਨਾ ਕਰਦਿਆਂ ਹੋਇਆਂ ਰਹਿਮਤਾਂ ਭਰਿਆ ਹੱਥ ਰੱਖਣਾ। ਸੋਜ ਸਿੰਘ ਬਰਾੜ ਤੇ ਰਾਧਾ ਸ਼ੋਆ ਸ਼ਰਮਾ ਵੱਲੋਂ ਆਪਣੇ ਬੇਟੇ ਅਨਹਦ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਚੜ੍ਹਦੀਆਂ ਕਲਾ ਬਖਸ਼ਣੀਆਂ। ਮਨਿੰਦਰ ਕੌਰ ਦੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ, ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ।

ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਵਾਗ ਦੀ ਬਖਸ਼ਿਸ਼ ਕਰੋ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ।

ਅਹਿਨ ਸਹਿਜ ਸੁਪਾਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ। ਸੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਜੋ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਦੀਵਾਨ ਸਾਜ ਰਹੇ ਹਨ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸੰਪੂਰਨਤਾ ਉਪਰੰਤ ਜੋ ਸਤਿ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਸਨ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਸੰਗਤਾਂ ਵੱਲੋਂ ਉਹਨਾਂ ਦੀ ਸੰਪੂਰਨਤਾ ਆਈ ਉਪਰੰਤ ਕੀਰਤਨ ਕਥਾ ਢਾਡੀ ਵਾਲਿਆਂ ਦੇ ਦੀਵਾਨ ਸਜੇ ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ ਆਪ ਸੰਗਤਾਂ ਦੀਆਂ ਕੀਤੀਆਂ ਹੋਈਆਂ ਤਨ ਮਨ ਧਨ ਦੁਆਰਾ ਸੇਵਾ ਸਫਲੀਆਂ ਕਰਨ। ਸਭ ਸੰਗਤਾਂ ਨੂੰ ਸਾਹਿਬਾਂ ਦੇ ਵਿਆਹ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ। ਇਸ ਵੇਲੇ ਦੀਵਾਨ ਦੀ ਸੰਪੂਰਨਤਾ ਹੋਈ ਹੈ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਇਸੇ ਤਰ੍ਹਾਂ ਆਪ ਜੀ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਲਵਾ ਕੇ ਸੇਵਾਵਾਂ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਿਆ ਕਰੋ ਜੀ। ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਣ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸਹਿਜ ਪਾਠ ਦੇ ਭੋਗ ਪੈਣੇ ਹਨ, ਗੁਰਬਾਣੀ ਦੇ ਕੀਰਤਨ ਹੋਣੇ ਹਨ, ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਬੈਠ ਕੇ ਬਾਣੀ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀਓ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈਸਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ ਸੱਜਣ ਸੱਚਾ ਪਾਤਸ਼ਾਹ ਸਿਰਸਾ ਦੈਸਾ ਜਿਸ ਪਾਸ ਬੈਠਿਆ ਸੋਹੀਐ

एक भगत भगवान जय प्राण कहना है माना।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ ਅਰਜਨ, ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸ਼ਬਦ ਵਜਾਏ, ਤੇਗ ਬਹਾਦਰ ਸਿਮਰਿਆ, ਕਰਨਾਉ ਨਿਤ ਆਵੇ ਧਾਏ, ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਖ ਚਲਾਈ ਤੇ ਗਵਾਹੀ ਦੇ ਕੇ ਅੰਡਟ ਕੀਤਾ, ਤਰ੍ਹਾਂ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਅਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ 'ਤੇ ਚੜ੍ਹੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਗੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜਿਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅਦਾਨਾ ਸਿਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਹੈ, ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੋਏ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓੜ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਚਰਨਾਂ ਵਿੱਚ ਸੰਗਤ ਵੱਲੋਂ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਵੇ, ਘੱਲਿਆ ਵੇ ਨਾਨਕਾ ਸੱਦੀ ਠੀ ਜਮਾ ਵਾਕਮ ਤਾਰ ਕਰਦੇ ਵਿਦਵਾਨ ਭਾਈ ਮਲਕੀਤ ਸਿੰਘ ਗਰੇਵਾਲ, ਆਪ ਜੀ ਨੇ ਸਤਿਗੁਰੂ ਜੀ ਉਹਨਾਂ ਨੂੰ ਜਿਨ੍ਹਾਂ ਨੇ ਜਿੰਨੀ ਆਯੂ ਬਖਸ਼ਿਸ਼ ਕੀਤੀ ਸੀ, ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਪਿਛਲੇ ਰੋਜ਼ ਅਕਾਲ ਚਲਾਨਾ ਕਰ ਗਏ, ਉਹਨਾਂ ਦੇ ਨਿਮਿਤ ਉਹਨਾਂ ਦੇ ਪੰਜ ਭੂਤਕ ਸ੍ਰੀ ਸੰਸਕਾਰ ਤੋਂ ਉਪਰੰਤ ਸੰਗਤਾਂ ਪਰਿਵਾਰ ਨੂੰ ਆਪਦੇ ਚਰਨਾਂ 'ਚ ਪਹੁੰਚ ਗਏ, ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੀਆਂ ਸੰਪੂਰਨਤਾਵਾਂ ਹੋਈਆਂ ਹਨ, ਸਦਬਾਣੀ ਦੇ ਜਾਪ ਹੋਏ ਹਨ, ਸ਼ਬਦ ਕੀਰਤਨ ਛੇ ਪੰਡਨ ਸਾਹਿਬ ਜੀ ਗਾਇਨ ਹੋਏ ਹਨ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ਾਂ ਵਾਸਤੇ ਸੁਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ, ਵਿਛੜੀ ਆਤਮਾ ਨੂੰ ਚਰਨਾ ਚਨਵਾਸ ਬਖਸ਼ਣਾ, ਪਿੱਛੇ ਸਮੂਹ ਪਰਿਵਾਰ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖੇ ਭਾਣਾ ਮਨ ਦਾ ਬਾਲ ਬਖਸ਼ਣਾ, ਪਰਿਵਾਰ ਵੱਲੋਂ ਇਸ ਸੰਬੰਧ ਆਪ ਸੋਹਣੇ ਰੁਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਗ ਸੱਜ ਕੇ ਹਾਜ਼ਰਦਾਰ ਪ੍ਰਵਾਨ ਹੋਏ ਪ੍ਰਵਾਨ ਹੈ, ਪ੍ਰਸ਼ਾਦ ਸੰਗੀ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੇ ਦਰ 'ਤੇ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਿਤ ਕਰਦਾਤਾਂ ਬਖਸ਼ਣੀਆਂ, ਸਹਿਜ ਪਾਠ ਜੀ ਕੀ ਸੰਪੂਰਨਤਾ ਜੀ ਕੀ ਅਰਦਾਸ, ਸਦਬਾਣੀ ਸ਼ਬਦ ਕੀਰਤਨ ਅਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨੀ, ਸੁਬੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ਵਲਾਈ ਸ੍ਰੀ ਮੁਖਵਾ

ਦੁੱਖ ਦੀ ਘੜੀ 'ਚ ਸ਼ਰੀਕ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਸਤਿਕਾਰਯੋਗ ਸਵਰਗਵਾਸੀ ਸਰਦਾਰ ਮਲਕੀਤ ਸਿੰਘ ਜੀ, ਜਿਤਨੀ ਕੁ ਅਕਾਲ ਪੁਰਖ ਨੇ ਉਹਨਾਂ ਨੂੰ ਸਵਾਸਾ ਰੂਪੀ ਦੀ ਬਖਸ਼ਿਸ਼ ਕੀਤੀ, ਉਸ ਨੂੰ ਭੋਗ ਕਰਕੇ ਪਿਛਲੇ ਦਿਨੀ ਪਰਿਵਾਰ ਨੂੰ, ਰਿਸ਼ਤੇਦਾਰਾਂ ਨੂੰ, ਸੱਜਣਾ ਮਿੱਤਰਾਂ ਨੂੰ, ਸਭਨਾਂ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਵਰਜੇ। ਸਤਿਕਾਰਯੋਗ ਮਲਕੀਤ ਸਿੰਘ ਤਕਰੀਬਨ 2 ਕੁ ਮਹੀਨੇ ਪਹਿਲਾਂ ਅਮੈਰੀਕਾ ਦੀ ਧਰਤੀ 'ਤੇ ਆਪਣੇ ਬੇਟੀ ਬਲਜਿੰਦਰ ਕੌਰ ਅਤੇ ਦਮਾਦ ਸਰਦਾਰ ਰਘਵੀਰ ਸਿੰਘ ਉਹਨਾਂ ਦੇ ਪਾਸ ਵਿਜ਼ਟਰ ਇੱਥੇ ਆਏ ਅਤੇ ਇੱਕ ਹਫ਼ਤੇ ਤੋਂ ਬਾਅਦ ਹੀ, ਕੁਝ ਦਿਨ ਬਾਅਦ ਹੀ ਉਹਨਾਂ ਨੂੰ ਸਟ੍ਰੋਕ ਹੋ ਗਿਆ ਅਤੇ ਉਸ ਤੋਂ ਬਾਅਦ ਉਹਨਾਂ ਦੀ ਰਿਕਵਰੀ ਨਹੀਂ ਹੋਈ ਅਤੇ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦੇ 5 ਭੂਤਕ ਸਰੀਰ ਦੇ ਸੰਸਕਾਰ ਤੋਂ ਬਾਅਦ ਉਹਨਾਂ ਦੀ ਧੀ ਰਾਣੀ ਅਤੇ ਦਮਾਦ ਵੱਲੋਂ ਉਹਨਾਂ ਦੀ ਆਤਮ ਰੂਹ ਦੀ ਸ਼ਾਂਤੀ ਵਾਸਤੇ ਸ੍ਰੀ ਸਹਿਜ ਪਾਠ ਸਾਹਿਬ ਰਖਵਾਏ ਗਏ ਸਨ, ਜਿਨ੍ਹਾਂ ਦੀਆਂ ਸੰਪੂਰਨਤਾਵਾਂ ਹੋਈਆਂ, ਭੋਗ ਪਾਏ ਗਏ ਨੇ ਅਤੇ ਬੜਾ ਹੀ ਬਰਾਗਮਈ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਗਿਆ। ਕੀਰਤਨ ਸਰਵਣ ਕਰਾ ਰਹੇ ਸਨ ਸਤਿਕਾਰਯੋਗ ਮੁੱਖ ਸੇਵਾਦਾਰ ਗਿਆਨੀ ਗੁਰਪ੍ਰੀਤ ਸਿੰਘ ਜੀ ਅਤੇ ਗਿਆਨੀ ਬਲਵਿੰਦਰ ਸਿੰਘ ਜੀ, ਗਿਆਨੀ ਜੁਝਾਰ ਸਿੰਘ ਜੀ, ਜਿਨ੍ਹਾਂ ਨੇ ਬੜਾ ਹੀ ਬਰਾਗਮਈ ਕੀਰਤਨ ਸਰਵਣ ਕਰਾਇਆ ਹੈ, ਅਤੇ ਸਤਿਕਾਰਯੋਗ ਗਿਆਨੀ ਗੁਰਪ੍ਰੀਤ ਸਿੰਘ ਜੀ ਨੇ ਉਹਨਾਂ ਦੀ ਅੰਤਿਮ ਅਰਦਾਸ ਕੀਤੀ ਹੈ ਅਤੇ ਗੁਰੂ ਜੀ ਦੇ ਹੁਕਮ ਭਾਈ ਨਰਿੰਦਰਪਾਲ ਸਿੰਘ ਜੀ ਨੇ ਆਪ ਸੰਗਤਾਂ ਨੂੰ ਸਰਵਣ ਕਰਾਏ। ਗੁਰੂ ਜੀ ਦਾ ਸ਼ੁਕਰ ਆ, ਸ਼ੁਕਰਾਨਾ ਜਿਹੜੇ ਦਰਸ਼ਨ ਦਿਦਾਰੇ ਦਿੱਤੇ। ਮੈਂ ਸੰਗਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ, ਜਿਸ ਦਿਨ ਤੋਂ ਇਹ ਭਾਣਾ ਵਾਪਰਿਆ, ਤੁਸੀਂ ਇਹਨਾਂ ਦੇ ਗ੍ਰਹਿ ਵਿਖੇ ਜਾ ਕੇ ਫਿਰ ਸੰਸਕਾਰ 'ਤੇ ਪਹੁੰਚ ਕੇ ਅਤੇ ਹੁਣ ਆਪ ਸੰਗਤਾਂ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਅਤੇ ਮੈਂ ਗੁਰੂ ਚਰਨਾਂ ਵਿੱਚ ਅਰਦਾਸ ਕਰਦਾ ਕਿ ਮਹਾਰਾਜ ਇਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ। ਪਰਿਵਾਰ ਤੋਂ ਜਿਵੇਂ ਪਤਾ ਲੱਗਾ ਕਿ ਇਹਨਾਂ ਦੇ ਜੀਵਨ ਸਾਥੀ ਮਾਤਾ ਜੀ ਤਕਰੀਬਨ 5 ਕੁ ਸਾਲ ਪਹਿਲਾਂ ਚੜ੍ਹਾਈ ਕਰ ਗਏ ਸੀ ਅਤੇ ਹੁਣ ਸਤਿਕਾਰਯੋਗ ਬਾਪੂ ਮਲਕੀਤ ਸਿੰਘ ਜੀ ਹੁਣੇ ਇੱਥੇ ਆਪਣੀ ਧੀ ਰਾਣੀ ਅਤੇ ਦਮਾਦ ਕੋ ਆਏ। ਇੱਥੇ ਆ ਕੇ ਜਿੰਨੇ ਕੁ ਸਵਾਸ ਲਿਖੇ ਸੀ ਉਸ ਨੂੰ ਭੋਗ ਕਰਕੇ ਸੰਸਾਰ ਵਿੱਚੋਂ ਚਲ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਖਿਮਾ ਮੰਗਦੇ ਹਾਂ ਕਿ ਅਸੀਂ ਆਪ ਖੁਦ ਉੱਥੇ ਜਾ ਕੇ ਸੰਸਕਾਰ 'ਤੇ ਅੰਤਿਮ ਦਰਸ਼ਨ ਨਹੀਂ ਕਰ ਸਕੇ, ਕਿਉਂਕਿ ਕਈ ਵਾਰ ਇਹੋ ਜਿਹੇ ਇੱਦਾਂ ਦੇ ਜਗ੍ਹਾ 'ਤੇ ਕਿਤੇ ਫਸ ਜਾਂਦਾ ਇਨਸਾਨ। ਅਸੀਂ ਪੂਰਾ ਸੋਚਿਆ ਸੀ ਕਿ ਅੰਤਿਮ ਦਰਸ਼ਨ ਕਰਾਂਗੇ ਜਾ ਕੇ, ਪਰ ਅਸੀਂ ਕਿਤੇ ਸ਼ਹੀਦੀ ਪ੍ਰੋਗਰਾਮ 'ਤੇ ਗਏ, ਕਿਉਂਕਿ ਸ਼ਹੀਦ ਵੀ ਕੌਮ ਦੇ ਸਰਮਾਇਆ ਹੁੰਦੇ ਨੇ। ਉੱਥੇ ਗਏ, ਐਸਾ ਡਿਲੇ ਹੋਏ, ਬੜੇ ਅਸੀਂ ਕੋਸ਼ਿਸ਼ ਕੀਤੀ ਜਾਣ ਦੀ, ਪਰ ਉੱਥੋਂ ਅਸੀਂ ਪਹੁੰਚ ਨਹੀਂ ਸਕੇ ਕਿਉਂਕਿ ਸਾਡੇ ਕਰਮਾਂ ਵਿੱਚ ਬਾਪੂ ਜੀ ਦੇ ਅੰਤਿਮ ਦਰਸ਼ਨ ਨਹੀਂ ਸੀ।
ਸੋ ਅਸੀਂ ਮਾਫ਼ੀ ਮੰਗਦੇ ਹਾਂ ਪਰਿਵਾਰ ਤੋਂ, ਵੀਰ ਰਘਵੀਰ ਸਿੰਘ ਕੋਲੋਂ ਅਤੇ ਭੈਣ ਜੀ ਬਲਜਿੰਦਰ ਕੌਰ ਕੋਲੋਂ। ਮੈਨੂੰ ਪਤਾ ਲੱਗਾ ਸੀ ਕਿ ਜੋ ਸਤਿਕਾਰਯੋਗ ਅਮਰਜੀਤ ਸਿੰਘ ਜੀ ਜੌਲ ਸਾਡੇ ਨਾਲ ਇਹਨਾਂ ਦੀ ਰਿਸ਼ਤੇਦਾਰੀ ਵੀ ਜੁੜਦੀ ਹੈ ਅਤੇ ਇਹ ਵੀ ਬਿਜਨੌਰ ਜਿੱਥੇ ਯੂਪੀ ਦੇ ਵਿੱਚ ਬਾਪੂ ਜੀ ਹੁਣੀ ਰਹਿੰਦੇ ਸੀ, 1947 ਵਿੱਚ ਇਹਨਾਂ ਦਾ ਪਾਕਿਸਤਾਨ ਦਾ ਜਨਮ ਸੀ, 1947 'ਚ ਮੂਵ ਹੋ ਕੇ ਇਹ ਯੂਪੀ 'ਚ ਬਿਜਨੌਰ ਆ ਕੇ ਉੱਥੇ ਰਹਿੰਦੇ ਸੀ ਅਤੇ ਅਮਰਜੀਤ ਸਿੰਘ ਵੀ ਉੱਥੇ ਬਿਜਨੌਰ ਹੀ ਵਿਆਹਿਆ। ਭੈਣ ਜੀ ਪਰਮਿੰਦਰ ਕੌਰ ਜੌਹਲ ਉਹ ਵੀ ਉਸ ਅਸਥਾਨ ਤੋਂ ਨੇ ਅਤੇ ਸਾਡੇ ਇੱਥੇ ਲੋਕਲ ਨੇ, ਹਮੇਸ਼ਾ ਮਿਲਦੇ ਨੇ। ਇਸੇ ਤਰ੍ਹਾਂ ਸਤਿਕਾਰਯੋਗ ਰਘਵੀਰ ਸਿੰਘ ਹੁਣੀ, ਭੈਣ ਜੀ ਬਲਜਿੰਦਰ ਕੌਰ ਵੀ ਇੱਥੇ ਸਾਡੇ ਲੋਕਲ ਏਰੀਏ ਦੇ ਵਿੱਚ ਨੇ। ਅਸੀਂ ਬਹੁਤ ਅਫਸੋਸ ਕਰਦੇ ਹਾਂ, ਮੈਂ ਆਪਣੇ ਜੰਡੀ ਪਰਿਵਾਰ ਵੱਲੋਂ ਅਤੇ ਸਮੂਹ ਸੇਵਾਦਾਰਾਂ ਵੱਲੋਂ, ਸਿੱਖ ਪੰਚਾਇਤ ਦੇ ਮੈਂਬਰਾਂ ਵੱਲੋਂ, ਸਪੈਸ਼ਲੀ ਇਹਨਾਂ ਦਾ ਕਾਫੀ ਤੇ ਪਿਆਰ ਹੈ। ਸਤਿਕਾਰਯੋਗ ਰਜਿੰਦਰ ਸਿੰਘ ਰਾਜਾ ਸਾਡੇ ਪੰਚਾਇਤ ਮੈਂਬਰ ਨੇ, ਸੁਪਰੀਮ ਕੌਂਸਲ ਮੈਂਬਰ ਵੀ ਨੇ ਅਤੇ ਉਹਨਾਂ ਨੇ, ਅਸੀਂ ਇਕੱਠਿਆਂ ਨੇ ਜਾਣਾ ਸੀ ਪਰ ਅਸੀਂ ਇਕੱਠੇ ਕਿਤੇ ਕਿਸੇ ਸ਼ਹੀਦੀ ਪ੍ਰੋਗਰਾਮ 'ਤੇ ਫਸ ਗਿਆ, ਜਾ ਕੇ ਸਾਡੇ ਤੋਂ ਆਇਆ ਨਹੀਂ ਗਿਆ। ਉਹ ਵੀ ਬੜਾ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਆਪਾਂ ਜਲਦੀ ਤੋਂ ਜਲਦੀ ਜਾਣਾ ਉੱਥੇ ਚੈਪਲ 'ਚ, ਪਰ ਜਿਸ ਦਿਨ ਤੋਂ ਇਹ ਭਾਣਾ ਵਾਪਰਿਆ ਸਾਨੂੰ ਪਤਾ ਲੱਗਾ, ਕੰਟੈਕਟ ਹੋਇਆ ਵੀਰ ਰਘਵੀਰ ਸਿੰਘ ਹੁਣਾਂ ਨਾਲ ਅਤੇ ਮਨ ਬੜਾ ਦੁਖੀ ਹੋਇਆ, ਪਰ ਇਨਸਾਨ ਕਰ ਕੁਛ ਨਹੀਂ ਸਕਦਾ, ਇਹ ਉਸਦੀ ਖੇਡ ਹੈ। ਪੰਚਮ ਪਾਤਸ਼ਾਹ ਵੀ ਇਹ ਕਹਿੰਦੇ ਸੁਖਮਨੀ ਸਾਹਿਬ 'ਚ ਕਿ ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕਿੰਨੀ ਮਾਇਆ। ਗਿਆਨੀ ਜੀ ਹੁਣੀ ਸ਼ਬਦ ਪੜ੍ਹਦੇ ਸੀਗੇ, ਬੜਾ ਹੀ ਬਰਾਗਮਈ ਕੀਰਤਨ ਕਰਦੇ ਸੀ ਅਤੇ ਗੁਰਬਾਣੀ ਦਾ ਪ੍ਰਵਾਨ ਹੈ, ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਵੀ ਉੱਥੇ ਜਾਣਾ, ਜਿਸ ਕਾ ਕੀਆ ਤਿੰਨ ਹੀ ਲੀਆ, ਹੋਆ ਤਿਸੇ ਕਾ ਪਾਣਾ। ਅਤੇ ਉਸਦੇ ਪਾਣੇ 'ਚ ਕੋਈ ਪਤਾ ਨਹੀਂ ਲੱਗਦਾ ਕਦੋਂ ਇਸ ਸੰਸਾਰ 'ਚੋਂ ਕਿਨ ਕਦੋਂ ਜਾਣਾ, ਕਦੋਂ ਆਉਂਦਾ ਕਦੋਂ ਜਾਂਦਾ, ਇਹ ਅਕਾਲ ਪੁਰਖ ਨੂੰ ਪਤਾ ਹੈ। ਸੋ ਮੈਂ ਫਿਰ ਇੱਕ ਵਾਰ ਸਾਰੀ ਸੰਗਤ ਦਾ ਪਰਿਵਾਰ ਵੱਲੋਂ, ਆਪਣੇ ਜੰਡੀ ਪਰਿਵਾਰ ਅਤੇ ਗੁਰਦੁਆਰਾ ਸਾਹਿਬ ਦੇ ਸਮੂਹ ਸੇਵਾਦਾਰਾਂ ਵੱਲੋਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਅਤੇ ਪਰਿਵਾਰ ਦੇ ਨਾਲ ਮੈਂ ਅਫਸੋਸ ਕਰਦਾ ਹੋਇਆ ਫਿਰ ਇੱਕ ਵਾਰ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦਾ ਕਿ ਮਹਾਰਾਜ ਉਸ ਵਿਛੜੀ ਹੋਈ ਪਵਿੱਤਰ ਰੂਹ ਨੂੰ ਸਦੀਪ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ, ਪਰਿਵਾਰ ਵੱਲੋਂ ਆਪ ਸੰਗਤਾਂ ਲਈ ਵਿਛੜੀ ਹੋਈ ਆਤਮਾ ਦੀ ਯਾਦ ਵਿੱਚ ਆਪ ਸੰਗਤਾਂ ਲਈ ਲੰਗਰ ਪਾਣੀ ਤਿਆਰ ਕੀਤੇ ਹੋਏ ਨੇ, ਜਿਨ੍ਹਾਂ ਨੇ ਛਕ ਲਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਜੇ ਨਹੀਂ ਛਕਿਆ ਉਹ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ। ਅਖੀਰ ਵਿੱਚ ਮੈਂ ਗਿਆਨੀ ਗੁਰਪ੍ਰੀਤ ਸਿੰਘ ਜੀ ਉਹਨਾਂ ਨੂੰ ਬੇਨਤੀ ਕਰਦਾ ਕਿ ਭੈਣ ਜੀ ਬਲਜਿੰਦਰ ਕੌਰ ਨੂੰ ਅਤੇ ਵੀਰ ਰਘਵੀਰ ਸਿੰਘ ਨੂੰ ਸਰੋਪੋ ਦੀ ਦਾਤ ਜਿਹੜੀ ਆ, ਜੋ ਬਲੈਸਿੰਗ ਹੈ ਗੁਰੂ ਸਾਹਿਬ ਦੀ ਬਖਸ਼ਿਸ਼, ਇਹ ਜੋ ਦੁੱਖ ਪਿਆ ਹੈ ਇਹ ਚੱਲਣ ਦੀ ਸਮਰੱਥਾ ਮਹਾਰਾਜ ਇਹਨਾਂ ਨੂੰ ਦੇਣ। ਇਹਨਾਂ ਨੂੰ ਬੇਨਤੀ ਕਰਦਾ ਕਿ ਉਹ ਆ ਕੇ ਗਿਆਨੀ ਜੀ ਹੁਣਾਂ ਤੋਂ ਗੁਰੂ ਘਰ ਦੀ ਬਖਸ਼ਿਸ਼ ਸਰੋਪੋ ਦੀ ਦਾਤ ਲੈ ਲੈਣ। ਭੈਣ ਜੀ ਬਲਜਿੰਦਰ ਕੌਰ ਅਤੇ ਸਤਿਕਾਰਯੋਗ ਵੀਰ ਰਘਵੀਰ ਸਿੰਘ ਜੀ ਦੋਨੋਂ ਆ ਕੇ ਮੱਥਾ ਟੇਕ ਕੇ ਗਿਆਨੀ ਜੀ ਹੁਣਾਂ ਕੋਲੋਂ ਸਰੋਪੋ ਦੀ ਦਾਤ ਲੈ ਲਓ। ਬਾਏ।

Father. Dale otro. Bole sonehal, bole sonehal. Bas eh ardas karde ke Maharaj, eh sadi bhain nu ate is veer nu eh jo Bapu ji huni zimmevariyan chhad ke gaye ne ਇਹਨਾਂ ਨੂੰ ਮਹਾਰਾਜ ਕਿਰਪਾ ਕਰੇ ਇਹਨਾਂ 'ਤੇ ਨਾਲੇ ਦੁੱਖ ਚੱਲਣ ਦੀ ਸਮਰੱਥਾ ਬਖਸ਼ੇ ਅਤੇ ਜੋ ਬਾਪੂ ਜੀ ਹੁਣਾਂ ਦੀਆਂ ਰਹਿੰਦੀਆਂ ਜ਼ਿੰਮੇਵਾਰੀਆਂ ਉਹ ਵੀ ਇਹ ਨਿਭਾ ਸਕਣ ਇਹ ਸਾਡੀ ਅਰਦਾਸ ਹੈ ਮਹਾਰਾਜ ਕਿਰਪਾ ਕਰਨ ਆਓ ਹੁਣ ਮੈਂ ਫਿਰ ਇੱਕ ਵਾਰ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਖਿਮਾ ਦਾ ਜਾਚਕਾਂ ਜੇ ਕੁਛ ਗਲਤ ਬੋਲ ਗਿਆ ਹਾਂ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ